ਸਤ ਨਾਮ ਵਾਹਿਗੁਰੂ ਸਤ ਨਾਮ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਫਤਿਹ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਪਾਰ ਕਿਰਪਾ ਬਖਸ਼ਿਸ਼ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ।

0: ਜੋਤ ਸਮਾਗਮ ਦੇ ਅੱਜ 19ਵੇਂ ਦਿਨ ਵਿੱਚ ਆਪ ਜੀ ਹਾਜ਼ਰੀਆਂ ਭਰਨ ਵਾਸਤੇ ਪਹੁੰਚੇ ਹੋ। ਸੱਚੇ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਕੱਲ ਨੂੰ ਮਦ ਦੀ ਅਰਦਾਸ ਹੋਵੇਗੀ। ਮਹਾਰਾਜ ਜੀ ਤੋਂ ਅਸੀਸਾਂ ਬਖਸ਼ਿਸ਼ਾਂ ਲੈ ਕੇ ਫਿਰ ਉਪਰੰਤ ਅੱਗੇ ਅਸੀਂ ਗੁਰਬਾਣੀ ਦੀ ਸੰਥਿਆ ਪ੍ਰਾਰੰਭ ਕਰਾਂਗੇ। ਸੋ ਆਰੰਭਤਾ ਵਿੱਚ ਇੱਕ ਦੋ ਬੇਨਤੀਆਂ ਨੇ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ। ਕੁਝ ਦਿਨ ਪਹਿਲਾਂ ਵੀ ਇਹ ਬੇਨਤੀ ਕੀਤੀ ਗਈ ਸੀ ਕਿ ਜੇਕਰ ਕੋਈ ਬਿਮਾਰ ਹੁੰਦਾ ਹੈ ਜਾਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਹੁੰਦੀ ਹੈ ਤਾਂ ਆਪ ਜੀ ਕਿਰਪਾ ਕਰਕੇ ਪਿਛਲੇ ਪਾਸੇ ਬਹਿ ਜਾਓ ਤਾਂ ਕਿ ਹੋਰਨਾਂ ਸੰਗਤਾਂ ਨੂੰ ਆਪ ਜੀ ਤੋਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ, ਕਿਉਂਕਿ ਜੇਕਰ ਕੋਈ ਫਲੂ ਹੋਵੇ, ਕੋਲਡ ਹੋਵੇ ਜਾਂ ਬੁਖਾਰ ਹੋਵੇ, ਇੱਦਾਂ ਦੀਆਂ ਕੋਈ ਚੀਜ਼ਾਂ ਹੋਣ ਤਾਂ ਆਪ ਜੀ ਕਿਰਪਾ ਕਰਕੇ ਕੋਸ਼ਿਸ਼ ਕਰੋ ਸਾਈਡ ਤੇ ਬਹਿਣ ਵਾਸਤੇ। ਸੰਗਤ ਵੱਲੋਂ ਵਾਰੀ ਵਾਰੀ ਇਹ ਸੁਝਾਅ ਆਉਂਦਾ ਹੈ ਕਿ ਇਹਦੇ ਵੱਲ ਜ਼ਰੂਰ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਹੋਰਨਾਂ ਸੰਗਤਾਂ ਦੀ ਸੰਥਿਆ ਵਿੱਚ ਵੀ ਵਿਘਨ ਨਾ ਪਵੇ, ਇਕਾਗਰਤਾ ਵੀ ਬਣੀ ਰਹੇ ਤੇ ਕੋਈ ਬਿਮਾਰ ਵੀ ਨਾ ਹੋਵੇ। ਸੋ ਇਸ ਕਰਕੇ ਇਹ ਆਪ ਜੀ ਨੇ ਜ਼ਰੂਰ ਚਰਨਾਂ ਵਿੱਚ ਬੇਨਤੀ ਪ੍ਰਵਾਨ ਕਰਨੀ ਕਿ ਜਦੋਂ ਕਦੋਂ ਵੀ ਕੋਈ ਇੱਦਾਂ ਦੀ ਮੁਸ਼ਕਲ ਹੁੰਦੀ ਹੈ ਤਾਂ ਆਪ ਜੀਆਂ ਨੇ ਆਪ ਹੀ ਕਿਸੇ ਹੋਰ ਸਾਈਡ ਤੇ ਜਾ ਕੇ ਬਹਿ ਜਾਣਾ ਜਿੱਥੇ ਸੰਗਤ ਦੀ ਗਿਣਤੀ ਘੱਟ ਹੋਵੇ, ਸੰਗਤਾਂ ਦੀ ਇਕਾਗਰਤਾ ਵੀ ਭੰਗ ਨਾ ਹੋਵੇ, ਕਿਸੇ ਨੂੰ ਕੋਈ ਹੋਰ ਅਜਿਹੀ ਪਰੇਸ਼ਾਨੀ ਵੀ ਨਾ ਹੋਵੇ। ਅਗਲੀ ਬੇਨਤੀ, ਸੰਗਤਾਂ ਦੇ ਕੁਝ ਸਵਾਲ ਆਏ ਸਨ ਕੱਲ, ਉਹਨਾਂ ਵਿੱਚੋਂ ਇੱਕ ਤਾਂ ਇਹ ਸੀ ਕਿ ਸਾਨੂੰ ਕਿਵੇਂ ਪਤਾ ਲੱਗੇ ਵਿਸ਼ਰਾਮ ਕਿੱਥੇ ਲਾਉਣਾ ਹੈ। ਨਾਲ ਸੀ ਕਿ ਕੁਝ ਅੱਖਰ ਇੱਕੋ ਜਿਹੇ ਨੇ, ਜਿਵੇਂ ਦੱਸਿਆ ਗਿਆ ਸੀ ਨਾਓ ਨਾਓ, ਨਾਏ ਨਾਏ, ਮਾਤਾ ਮਾਤਾ, ਠਾਂਡ ਠਾਡ। ਸੋ ਇਸ ਤਰੀਕੇ ਦੇ ਕਈ ਅੱਖਰ ਇੱਕੋ ਜਿਹੇ ਆਉਂਦੇ ਨੇ। ਸੋ ਸੰਗਤ ਵੱਲੋਂ ਇਹ ਸਵਾਲ ਆਇਆ ਹੈ ਕਿ ਸਾਨੂੰ ਕਿਵੇਂ ਪਤਾ ਲੱਗੇ ਵੀ ਕਿਹੜਾ ਅੱਖਰ ਕਿੱਥੇ ਭਾਰਾ ਬੋਲਣਾ ਹੈ ਤੇ ਕਿੱਥੇ ਉਹਦਾ ਪੋਲਾ ਸਧਾਰਨੀ ਉਚਾਰਨ ਹੋਣਾ ਹੈ। ਪਹਿਲੀ ਗੱਲ ਤੇ ਇਹ ਸਾਰੇ ਅੱਖਰ ਮਨ ਵਿੱਚ ਵਸਾਉਣੇ ਪੈਣਗੇ, ਇਹਨਾਂ ਅੱਖਰਾਂ ਨੂੰ ਦਿਮਾਗ ਵਿੱਚ ਚੰਗੀ ਤਰ੍ਹਾਂ ਦੇ ਨਾਲ ਯਾਦ ਕਰ ਲਓ ਵੀ ਇਹ ਉਹ ਸ਼ਬਦ ਨੇ ਜਿਹੜੇ ਦੋ ਅਰਥ ਰੱਖਦੇ ਆ। ਭਾਵੇਂ ਇਹਨਾਂ ਨੂੰ ਲਿਖ ਕੇ ਯਾਦ ਕਰ ਲਓ, ਭਾਵੇਂ ਇਸੇ ਤਰ੍ਹਾਂ ਹੀ ਇਹਨਾਂ ਨੂੰ ਦਿਮਾਗ ਵਿੱਚ ਵਸਾ ਲਓ ਤਾਂ ਕਿ ਫਿਰ ਇਹ ਦੁਬਾਰੇ ਭੁੱਲਣ ਨਾ। ਵੀ ਜਿਵੇਂ ਦੁਬਾਰਾ ਮੈਂ ਦੱਸ ਦਿੰਦਾ, ਨਾਓ ਸ਼ਬਦ ਹੈ, ਇਹਦੇ ਦੋ ਅਰਥ ਬਣਨਗੇ ਤੇ ਅੱਖਰ ਇੱਕੋ ਜਿਹੇ ਆਉਣਗੇ। ਠਾਂਡ ਤੇ ਠਾਠ ਸ਼ਬਦ ਹੈ, ਅਰਥ ਦੋ ਬਣਨਗੇ, ਅੱਖਰ ਇੱਕੋ ਜਿਹੇ ਆਉਣਗੇ। ਨਾਏ ਤੇ ਨਾਏ, ਅਰਥ ਦੋ ਬਣਨਗੇ, ਅੱਖਰ ਨੰਨੇ ਨੂੰ ਕੰਨਾ, ਈੜੀ ਨੂੰ ਸਿਹਾਰੀ ਇੱਕੋ ਜਿਹੇ ਆਉਣਗੇ। ਹੁਣ ਪਹਿਲਾਂ ਤਾਂ ਇਹਨਾਂ ਨੂੰ ਦਿਮਾਗ ਦੇ ਵਿੱਚ ਯਾਦ ਕਰਨਾ ਹੈ, ਵਸਾਉਣਾ ਹੈ ਵੀ ਇਹ ਉਹ ਅੱਖਰ ਨੇ, ਉਹ ਸ਼ਬਦ ਨੇ ਜਿਨ੍ਹਾਂ ਦੇ ਦੋ ਦੋ ਮੀਨਿੰਗ ਬਣਦੇ ਨੇ, ਦੋ ਦੋ ਅਰਥ ਬਣਦੇ ਆ। ਪਹਿਲਾਂ ਤਾਂ ਇਹ ਯਾਦ ਕਰਨਾ ਹੈ ਜਾਂ ਲਿਖ ਲਓ। ਫਿਰ ਇਸ ਤੋਂ ਬਾਅਦ ਇਹ ਯਾਦ ਰੱਖਣਾ ਹੈ, ਜਦੋਂ ਤੀਰਥਾਂ ਦੀ ਗੱਲ ਆਏਗੀ, ਤੀਰਥਾਂ ਦੇ ਇਸ਼ਨਾਨ ਦੀ, ਜਾਂ ਫਿਰ ਕਿਤੇ ਮੱਜਣ ਸ਼ਬਦ ਆਏਗਾ, ਜਾਂ ਕਿਤੇ ਤੀਰਥ ਸ਼ਬਦ ਆਏਗਾ, ਜਾਂ ਕਿਤੇ ਅੱਠ ਸ਼ਬਦ ਆਏਗਾ, ਉਹ ਸਾਰੇ ਇਸ਼ਨਾਨ ਦੇ ਵਾਚਕ ਨੇ ਤੇ ਉੱਥੇ ਪਾਠ ਭਾਰਾ ਨਾਏ ਹੀ ਕਰਨਾ। ਜਿੱਥੇ ਨਾਮ ਦੀ ਗੱਲ ਆਏਗੀ ਉੱਥੇ ਨੰਨੇ ਨੂੰ ਕੰਨਾ ਈੜੀ ਨੂੰ ਸਿਹਾਰੀਓ ਹੀ ਲਿਖਿਆ ਹੋਇਆ, ਪਰ ਉਹਦਾ ਪਾਠ ਪੋਲਾ ਨਾਏ ਹੋਣਾ ਹੈ। ਤੇਰੇ ਨਾਏ ਰੱਤੇ ਸੇ ਜਿਣ ਗਏ, ਤੇਰੇ ਨਾਮ ਨਾਲ ਜਿਹੜੇ ਰੱਤੇ ਗਏ ਉੱਥੇ ਨਾਏ ਪੋਲਾ ਪਾਠ ਆਉਣਾ ਹੈ। ਇਹ ਇੱਕ ਸੌਖਾ ਤਰੀਕਾ ਹੈ ਇਹਨੂੰ ਯਾਦ ਰੱਖਣ ਦਾ। ਜਿਹੜਾ ਸ਼ਬਦ ਠਾਂਡ ਤੇ ਠਾਠ ਹੈ, ਕੱਲ ਵੀ ਮੈਂ ਬੇਨਤੀ ਕੀਤੀ ਸੀ, ਉਹਨੂੰ ਵੀ ਯਾਦ ਰੱਖਣ ਦਾ ਬੜਾ ਸੌਖਾ ਤਰੀਕਾ ਹੈ। ਜਿਵੇਂ ਦੱਸਿਆ ਗਿਆ ਸੀ ਕਿ ਜਿੱਥੇ ਤ੍ਰਿਸ਼ਨਾ ਬੁੱਝਣ ਦੀ ਗੱਲ ਆਏਗੀ ਉੱਥੇ ਬੁੱਝਿਆ ਨਹੀਂ, ਉੱਥੇ ਬੁੱਝਿਆ ਪਾਠ ਕਰਨਾ। ਜਦੋਂ ਤ੍ਰਿਸ਼ਨਾ ਨੂੰ ਬੁਝਾਉਣ ਦੀ ਗੱਲ ਆਏਗੀ ਜਾਂ ਅਗਨ ਨੂੰ ਠੰਡੀ ਕਰਨ ਦੀ ਗੱਲ ਆਏਗੀ ਉੱਥੇ ਪਾਠ ਬਿੰਦੀ ਲਾ ਕੇ ਠਾਂਡ ਹੋਏਗਾ, ਅੱਖਰ ਉਹੀ ਰਹਿਣਗੇ ਬਾਕੀ ਸਾਰੇ। ਜਿੱਥੇ ਆਏਗਾ ਸਿਰ ਉੱਪਰ ਠਾਡਾ ਗੁਰਸੂਰਾ, ਠਾਠ ਪਾਈ ਗੁਰ ਸਤਿਗੁਰ ਪੂਰੇ, ਉੱਥੇ ਪਾਠ ਜਿੱਥੇ ਮਹਾਰਾਜ ਜੀ ਦੀ ਵਡਿਆਈ ਦੀ ਗੱਲ ਆਏਗੀ, ਥੋੜਾ ਜਿਹਾ ਅਰਥਾਂ ਵੱਲ ਤੁਹਾਨੂੰ ਧਿਆਨ ਰੱਖਣਾ ਪਏਗਾ। ਉੱਥੇ ਫਿਰ ਤੁਸੀਂ ਪਾਠ ਠਾਠ ਕਰ ਲੈਣਾ, ਉੱਥੇ ਠਾਂਡ ਪਾਠ ਨਹੀਂ ਹੋਣਾ। ਜਿੱਥੇ ਜਲਣ ਬੁੱਝਣ ਦੀ ਗੱਲ ਆ ਗਈ, ਅਗਨ ਬੁੱਝਣ ਦੀ ਗੱਲ ਆ ਗਈ, ਤ੍ਰਿਸ਼ਨਾ ਬੁੱਝਣ ਦੀ ਗੱਲ ਆ ਗਈ, ਉੱਥੇ ਪਾਠ ਹਰ ਥਾਂ ਤੇ ਠਾਂਡ ਹੋਏਗਾ, ਦੂਜਿਆਂ ਥਾਵਾਂ ਤੇ ਪਾਠ ਫਿਰ ਠਾਠ ਹੋਏਗਾ। ਇਹ ਧਿਆਨ ਰੱਖਣਾ। ਇਸ ਤੋਂ ਬਾਅਦ ਪਾਠ ਆਉਂਦਾ ਹੈ ਮਾਤਾ ਤੇ ਮਾਤਾ। ਜਿਹੜਾ ਜਿੱਥੇ ਮਾਤਾ ਪਿਤਾ ਦੀ ਗੱਲ ਆਏਗੀ, ਸੰਬੰਧਕ ਸ਼ਬਦ ਆਉਣਗੇ, ਜਿਵੇਂ ਤੂੰ ਮੇਰਾ ਪਿਤਾ ਪਹਿਲਾਂ ਆ ਗਿਆ, ਫਿਰ ਤੁਹਾਨੂੰ ਸਹੀਦੇ ਹੀ ਪਤਾ ਲੱਗ ਜਾਣਾ ਵੀ ਹੁਣ ਅੱਗੇ ਪਾਠ ਇਹਦਾ ਤੂੰ ਮੇਰਾ ਮਾਤਾ ਕਰਨਾ ਹੈ, ਮਾਤਾ ਨਹੀਂ ਕਰਨਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਇੱਥੇ ਸਹੀਦੇ ਹੀ ਪਾਠ ਇਹ ਹੋ ਜਾਣਾ। ਜਿੱਥੇ ਮਾਂ ਦੇ ਗਰਭ ਦੀ ਗੱਲ ਆਏਗੀ, ਉੱਥੇ ਪਾਠ ਮਾਤਾ ਹੋਣਾ ਹੈ। ਜਿਵੇਂ ਮਹਾਰੇ ਸੱਚੇ ਪਾਤਸ਼ਾਹ ਜੀ ਦੇ ਬਚਨ ਆਉਂਦੇ ਆ, ਇੱਕ ਹੁਕਮਨਾਮਾ ਸਾਹਿਬ ਅਸੀਂ ਆਮ ਹੀ ਸਰਵਣ ਕਰਦੇ ਹਾਂ। ਮਹਾਰੇ ਕਹਿੰਦੇ ਵੀ ਜਿਸ ਹਿਰਦੇ ਜਿਨ ਹਰ ਹਿਰਦੈ ਨਾਮ ਨਾ ਵਸਿਓ, ਤਿੰਨ ਮਾਤ ਕੀਜੈ ਹਰ ਬਾਂਝਾ। ਉੱਥੇ ਮਾਤ ਸ਼ਬਦ ਉਪੋਲਾ ਹੀ ਬੋਲਣਾ, ਉਹਨੂੰ ਮਾਤ ਨਹੀਂ ਕਹਿਣਾ, ਮਾਤ। ਜਿੱਥੇ ਮਾਤਾ ਪਿਤਾ ਦੀ ਗੱਲ ਆ ਗਈ, ਉੱਥੇ ਸ਼ਬਦ ਪੋਲਾ, ਮਾਤਾ ਮਾਂ ਦੀ, ਮਦਰ ਦੀ ਗੱਲ ਹੋ ਗਈ। ਜਿੱਥੇ ਮਸਤੇ ਹੋਏ ਦੀ ਗੱਲ ਆਏਗੀ, ਉਹਦੇ ਮੂਹਰੇ ਲਿਖਿਆ ਹੋਏਗਾ ਵੀ ਇਹ ਹੰਕਾਰ ਦੇ ਵਿੱਚ ਮਗਨ ਹੋਇਆ ਹੋਇਆ, ਮਸਤਿਆ ਹੋਇਆ, ਉੱਥੇ ਪਾਠ ਭਾਰਾ ਕਰ ਲੈਣਾ ਮਾਤਾ। ਇਹ ਸੌਖਾ ਤਰੀਕਾ। ਇਸੇ ਤਰੀਕੇ ਦੇ ਨਾਲ ਹੋਰ ਕਈ ਸਾਰੇ ਪਾਠ ਮਿਲਦੇ ਜੁਲਦੇ ਆਉਣਗੇ। ਜ਼ਿਆਦਾ ਪਾਠ ਇਹੀ ਨੇ, ਨਾਓ ਤੇ ਨਹਾਓ, ਨਾਏ ਨਹਾਏ, ਬੁੱਝੈ ਬੁੱਝੈ, ਠਾਂਡ ਠਾਠ, ਮਾਤਾ ਮਾਤਾ, ਜਾਂ ਇੱਕ ਦੋ ਪਾਠ ਹੋਰ ਹੋ ਸਕਦੇ ਆ, ਜ਼ਿਆਦਾ ਇਹੀ ਪਾਠ ਨੇ। ਤੇ ਇਹਨਾਂ ਨੂੰ ਉਚਾਰਨ ਕਰਨ ਦਾ ਇਹ ਬੜਾ ਸੌਖਾ ਤਰੀਕਾ। ਪਹਿਲਾਂ ਅੱਖਰ ਵਸਾ ਲਓ ਵੀ ਇਹ ਅੱਖਰ ਨੇ, ਜਿਵੇਂ ਹੁਣ ਮੈਂ ਸਾਰੇ ਕਹਿ ਦਿੱਤੇ, ਇੱਕ ਦੋ ਹੋਰ ਅੱਖਰ ਹੋਣਗੇ ਫਿਰ ਤੁਹਾਨੂੰ ਦੱਸ ਦਿੱਤੇ ਜਾਣਗੇ। ਜਿਵੇਂ ਅੱਖਰ ਇਹ ਸਾਰੇ ਕਹਿ ਦਿੱਤੇ ਤੇ ਫਿਰ ਇਦੂ ਬਾਅਦ ਇਹ ਸੋਚ ਲਓ ਵੀ ਇਹਨਾਂ ਦਾ ਅਰਥ ਕਿੱਥੇ ਕੀ ਕਰਨਾ ਹੈ। ਹਾਂਜੀ, ਇੱਕ ਪੜਿਆ ਤੇ ਪੜਿਆ, ਜਾਂ ਜਿੱਦਾਂ ਰੂੜੋ ਗੂੜੋ ਗਹਿਰ ਗੰਭੀਰੋ, ਉੱਥੇ ਭਾਰੇ ਪਾਠ ਅਸੀਂ ਕਰਦੇ ਹਾਂ। ਉੱਥੇ ਕੀ ਹੈ ਕਿ ਜਿੱਥੇ ਪੜ੍ਹਨ ਦੀ ਗੱਲ ਆ ਗਈ, ਉੱਥੇ ਜਿਵੇਂ ਜੇਤਾ ਲਿਖਿਆ, ਜੇਤਾ ਪੜ੍ਹਿਆ, ਤੇਤਾ ਕੜਿਆ ਸ਼ਬਦ ਆ ਗਿਆ, ਉਹ ਦੋਨੇ ਥਾਵਾਂ ਦੇ ਉੱਪਰ ਭਾਰਾ ਬੋਲਿਆ ਜਾਣਾ। ਪੜ੍ਹਿਆ ਵੀ ਭਾਰਾ, ਕੜਿਆ ਵੀ ਭਾਰਾ, ਪਿੱਛੇ ਆਇਆ ਸੀ ਪਾਠ, ਕਿਉਂਕਿ ਜਿੱਥੇ ਪੜ੍ਹਨ ਦੀ ਗੱਲ ਆਏਗੀ, ਜਦੋਂ ਤੁਸੀਂ ਆਮ ਪੰਜਾਬੀ ਦੇ ਵਿੱਚ ਪੜ੍ਹਨ ਸ਼ਬਦ ਲਿਖਦੇ ਹੋ ਤਾਂ ਪੱਪਾ ਰਾੜੇ ਦੇ ਪੈਰ ਵਿੱਚ ਹਾਹਾ ਪਾਉਂਦੇ ਆ, ਫਿਰ ਲਿਖਦੇ ਆ ਨੰਨਾ, ਜਾਂ ਕਈ ਥਾਵਾਂ ਤੇ ਨਾਣਾ ਵੀ ਲਿਖਿਆ ਜਾਂਦਾ ਪੜ੍ਹਨ। ਸੋ ਜਦੋਂ ਪੜ੍ਹਨ ਦੀ ਗੱਲ ਆਏਗੀ ਕੁਛ, ਤਾਂ ਉੱਥੇ ਪਾਠ ਭਾਰਾ ਕਰਕੇ ਕਰਨਾ ਹੈ ਪੜ੍ਹਨ। ਜਿੱਥੇ ਆਏਗੀ ਗੱਲ ਪਾੜਨ ਦੀ, ਜਿਵੇਂ ਜਿੱਥੇ ਲੇਖੇ ਨੂੰ ਪਾੜਨ ਦੀ ਗੱਲ ਆਉਂਦੀ ਹੈ, ਉੱਥੇ ਪਾਠ ਪਾੜ ਹੀ ਹੋਣਾ ਹੈ, ਉੱਥੇ ਪਾੜੀ ਹੋਣਾ ਹੈ, ਉੱਥੇ ਪਾੜਿਆ ਹੀ ਹੋਣਾ ਹੈ ਪਾਠ। ਗਿਆਨ ਅੰਜਨ ਜਾ ਕੀ ਨੇਤਰੀ ਪੜਿਆ,
1: ਪੜਿਆ
0: ਅੱਖਾਂ ਦੇ ਵਿੱਚ ਪੈ ਗਿਆ, ਮਤਲਬ ਪੜਿਆ ਮਤਲਬ ਉੱਥੇ ਹੋ ਗਿਆ ਪੈਣਾ। ਇੱਕ ਪੜਿਆ ਮਤਲਬ ਹੋ ਗਿਆ ਪੜ੍ਹਨਾ, ਜਿੱਦਾਂ ਰੀਡਿੰਗ ਕਰਨੀ। ਸੋ ਇਸ ਤਰੀਕੇ ਦੇ ਨਾਲ ਇਹ ਸ਼ਬਦ ਆਉਣਗੇ, ਇਹਨਾਂ ਦਾ ਆਪ ਜੀ ਨੇ ਪਹਿਲਾਂ ਮਨ ਵਿੱਚ ਇਹਨਾਂ ਨੂੰ ਯਾਦ ਕਰ ਲੈਣਾ, ਕੋਈ ਔਖਾ ਕੰਮ ਨਹੀਂ। ਇੱਕੋ ਵਾਰੀ ਦੇ ਵਿੱਚ ਤੁਹਾਨੂੰ ਜੇ ਸਮਝ ਲਓਗੇ ਚੰਗੀ ਤਰ੍ਹਾਂ ਦੇ ਨਾਲ, ਸਾਰੇ ਅੱਖਰ ਯਾਦ ਹੋ ਜਾਣੇ, ਫਿਰ ਉਹਨਾਂ ਦੇ ਅਰਥ ਜਿੱਥੇ ਜਿੱਥੇ ਉਹ ਪੰਕਤੀਆਂ ਆਉਣਗੀਆਂ ਉਸੇ ਤਰੀਕੇ ਦੇ ਨਾਲ ਤੁਸੀਂ ਉਹ ਪਾਠ ਕਰੀ ਜਾਣਾ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲਦੀ ਹੋਈ ਵਿਚਾਰ ਅਨੁਸਾਰ ਇੱਕ ਵਿਚਾਰ ਹੋਰ ਆਈ ਸੀ, ਭਾਵੇਂ ਕਿ ਇਹ ਗੱਲ ਵੀ ਪਹਿਲਾਂ ਦੱਸੀ ਜਾ ਚੁੱਕੀ ਹੈ। ਅਰਦਾਸ ਬੇਨਤੀ ਕਰਦਾ, ਪੰਜ ਅੱਖਰ ਸਾਡੀ ਗੁਰਮੁਖੀ ਦੇ ਅੰਦਰ ਵਰਣਮਾਲਾ ਦੇ ਵਿੱਚ ਵਿਸ਼ੇਸ਼ ਦੂਰੀ ਆਵਾਜ਼ ਰੱਖਣ ਵਾਲੇ ਨੇ। ਇਹਨਾਂ ਦੀ ਪਹਿਲਾਂ ਮੈਂ ਤਰਤੀਬ ਦੱਸਦਿਆਂ ਚੰਗੀ ਤਰ੍ਹਾਂ ਧਿਆਨ ਵਿੱਚ ਵਸਾ ਲੈਣੀ ਗੱਲ। ਕੱਕੇ ਵਾਲੀ ਲਾਈਨ ਤੋਂ ਸ਼ੁਰੂ ਹੋਣਾ, ਲਾਈਨ ਦਾ ਹਰ ਚੌਥਾ ਅੱਖਰ, ਜਿਵੇਂ ਕਿ ਕੱਕੇ ਵਾਲੀ ਲਾਈਨ ਵਿੱਚ ਘੱਗਾ ਚੌਥਾ ਅੱਖਰ ਹੈ, ਚੱਚੇ ਵਾਲੀ 'ਚ ਝੱਜਾ ਚੌਥਾ ਅੱਖਰ ਹੈ, ਅਤੇ ਇਸੇ ਤਰ੍ਹਾਂ ਟੈਂਕੇ ਵਾਲੀ ਦੇ ਵਿੱਚ ਢੱਡਾ ਚੌਥਾ ਅੱਖਰ ਹੈ, ਤੱਤੇ ਵਾਲੀ ਦੇ ਅੰਦਰ ਧੱਦਾ ਚੌਥਾ ਅੱਖਰ ਹੈ, ਅਤੇ ਪੱਪੇ ਵਾਲੀ ਲਾਈਨ ਵਿੱਚ ਭੱਬਾ ਚੌਥਾ ਅੱਖਰ ਹੈ। ਇਹ ਪੰਜ ਲਾਈਨਾਂ ਵਿੱਚ ਪੰਜ ਅੱਖਰ ਨੇ, ਸਥਾਨ ਇਹਨਾਂ ਦਾ ਚੌਥਾ ਹੈ। ਇਹ ਦੋਹਰੀ ਆਵਾਜ਼ ਰੱਖਦੇ ਨੇ ਅਤੇ ਜੇ ਤੇ ਇਹ ਕਿਸੇ ਸ਼ਬਦ ਨੂੰ ਆਰੰਭ ਕਰਦੇ ਨੇ, ਪੰਜਾਂ ਵਿੱਚੋਂ ਕੋਈ ਵੀ ਅੱਖਰ ਦੇ ਨਾਲ ਸ਼ਬਦ ਆਰੰਭ ਹੁੰਦਾ ਹੋਵੇ, ਫਿਰ ਇਹਨਾਂ ਦੀ ਸ਼ੁੱਧ ਆਵਾਜ਼ ਹੀ ਲੱਗਦੀ ਹੈ। ਜਿਵੇਂ ਘੋੜਾ ਕਹਿਣਾ ਹੋਵੇ ਘੱਗਾ ਪਹਿਲੇ ਥਾਂ 'ਤੇ ਹੈ ਅਤੇ ਘੋ ਸ਼ੁੱਧ ਆਵਾਜ਼ ਲੱਗੇਗੀ। ਇਸੇ ਤਰ੍ਹਾਂ ਜੇ ਧੱਦੇ ਨਾਲ ਸ਼ਬਦ ਹੈ, ਧੋਬੀ ਕਹਿਣਾ ਹੋਵੇ ਪਹਿਲੇ ਸਥਾਨ 'ਤੇ ਧੱਦਾ ਅਤੇ ਸ਼ੁੱਧ ਆਵਾਜ਼ ਲੱਗੇਗੀ। ਇਸੇ ਤਰ੍ਹਾਂ ਭਾਲਾ ਕਹਿਣਾ ਹੋਵੇ ਅਤੇ ਭੱਬਾ ਪਹਿਲੇ ਸਥਾਨ 'ਤੇ ਹੈ, ਇਹਦੀ ਸ਼ੁੱਧ ਆਵਾਜ਼ ਲੱਗਣੀ। ਅਗਰ ਇਹ ਪਹਿਲਾ ਸਥਾਨ ਛੱਡ ਕੇ ਦੂਜੇ ਜਾਂ ਕਿਸੇ ਅਗਲੇ ਸਥਾਨ 'ਤੇ ਚਲੇ ਜਾਂਦੇ ਨੇ ਸ਼ਬਦ ਦੀ ਬਣਤਰ ਦੇ ਵਿੱਚ, ਫਿਰ ਇਸੇ ਲਾਈਨ ਦਾ ਜਿਹੜੀ ਲਾਈਨ ਦਾ ਅੱਖਰ ਹੈ ਨਾ, ਉਸੇ ਲਾਈਨ ਦਾ ਤੀਜਾ ਅੱਖਰ ਜਾਣੀ ਕਿ ਇਸ ਅੱਖਰ ਤੋਂ ਜੋ ਪਹਿਲਾ ਹੈ, ਜਿਵੇਂ ਕਿ ਘੱਗੇ ਤੋਂ ਪਹਿਲਾਂ ਗੱਗਾ ਹੈ, ਸੋ ਇਸੇ ਤਰ੍ਹਾਂ ਝੱਜੇ ਤੋਂ ਪਹਿਲਾਂ ਜੱਜਾ ਹੈ ਅਤੇ ਢੱਡੇ ਤੋਂ ਪਹਿਲਾਂ ਡੱਡਾ ਹੈ ਅਤੇ ਆਪਣੇ ਧੱਦੇ ਤੋਂ ਪਹਿਲਾਂ ਦੱਦਾ ਅਤੇ ਭੱਬੇ ਤੋਂ ਪਹਿਲਾਂ ਬੱਬਾ। ਇਹ ਜਿਹੜੇ ਪਹਿਲੇ ਤੀਜੇ ਸਥਾਨ ਵਾਲੇ ਅੱਖਰ ਨੇ, ਉਹਨਾਂ ਦੀ ਆਵਾਜ਼ ਇਸ ਅੱਖਰ ਦੇ ਵਿੱਚ ਚਲੀ ਜਾਣੀ ਹੈ। ਮੈਂ ਇੱਕ ਦੋ ਸ਼ਬਦ ਬੋਲ ਦਿੰਦਾ, ਗੱਲ ਸਮਝ ਆ ਜਾਵੇਗੀ। ਜਿਵੇਂ ਕਿ ਆਪਾਂ ਭੱਬਾ ਸ਼ਬਦ ਵਰਤਣਾ, ਆਮ ਬੋਲੀ ਦੇ ਵਿੱਚ ਸ਼ਬਦ ਸਾਡੀ ਸਬਜ਼ੀ ਦਾ ਨਾਂ ਗੋਭੀ ਹੈ, ਇਹ ਲਿਖਣਾ ਹੋਵੇ ਤਾਂ ਗੱਗੇ ਹੋੜਾਂ ਭੱਬੇ ਨੂੰ ਵਿਹਾਰੀ ਲਿਖਾਉਂਦਾ, ਅਤੇ ਪਰ ਇਹਨੂੰ ਅਸੀਂ ਸ਼ੁੱਧ ਆਵਾਜ਼ ਨਾਲ ਨਹੀਂ ਬੋਲਦੇ, ਗੋਭੀ ਨਹੀਂ ਕਹਿੰਦੇ ਹੈਗੇ। ਇਹਦੇ ਵਿੱਚ ਭੱਬੇ ਦੇ ਵਿੱਚ ਥੋੜ੍ਹਾ ਜਿਹਾ ਬੱਬਾ ਬੋਲ ਕੇ ਭਾਰਾ ਕਰਕੇ ਬੋਲਦੇ ਹਾਂ ਗੋਭੀ। ਸੋ ਇਸੇ ਤਰ੍ਹਾਂ ਜੇ ਧੱਦਾ ਸ਼ਬਦ ਆਪਾਂ ਦੇਖੀਏ ਅਤੇ ਗਧਾ ਸ਼ਬਦ ਕਹਿਣਾ ਹੋਵੇ, ਗੱਗਾ ਧੱਦੇ ਨੂੰ ਕੰਨਾ, ਇਹ ਆਪਾਂ ਗਧਾ ਨਹੀਂ ਕਹਿੰਦੇ, ਸ਼ੁੱਧ ਆਵਾਜ਼ ਨਹੀਂ ਲੈਂਦੇ ਇੱਥੇ। ਇਹਦੇ ਵਿੱਚ ਦੱਦਾ ਥੋੜ੍ਹਾ ਜਿਹਾ ਮਿਕਸ ਹੋ ਗਿਆ, ਗਧਾ ਕਹਿੰਦੇ ਹਾਂ। ਧਿਆਨ ਰੱਖਣਾ, ਗਧਾ ਵੀ ਨਹੀਂ ਕਹਿੰਦੇ, ਜਿਸ ਤਰ੍ਹਾਂ ਕੱਲ੍ਹ ਪਾਠ ਆਇਆ ਸੀ, ਗਧਾ ਵੀ ਨਹੀਂ ਕਹਿੰਦੇ, ਗਧਾ ਵੀ ਨਹੀਂ ਕਹਿੰਦੇ, ਵਿਚਕਾਰਲੀ ਆਵਾਜ਼ ਹੈ ਗਧਾ। ਅਤੇ ਇਸੇ ਤਰ੍ਹਾਂ ਹਰ ਅੱਖਰ ਨੂੰ ਲੈਣਾ ਹੈ, ਅਤੇ ਇਹ ਪੰਜ ਅੱਖਰ ਪੱਕੇ ਤੌਰ 'ਤੇ ਮਨ ਵਸਾ ਲਓ। ਸੌਖਾ ਤਰੀਕਾ ਹੈ, ਇਹ ਦੂਜੀ ਲਾਈਨ ਕੱਕੇ ਵਾਲੀ ਤੋਂ ਸ਼ੁਰੂ ਹੋ ਕੇ ਪੱਪੇ ਵਾਲੀ ਛੇਵੀਂ ਲਾਈਨ ਤੱਕ ਇਹ ਅੱਖਰ ਜਾਂਦੇ ਨੇ, ਅਤੇ ਹਰ ਲਾਈਨ ਦਾ ਚੌਥਾ ਅੱਖਰ ਹੈ। ਇਹ ਅੱਖਰਾਂ ਦੀ ਆਵਾਜ਼ ਦੋਹਰੀ ਆਵਾਜ਼ ਹੈ, ਅਤੇ ਇਹ ਚੀਜ਼ ਨੂੰ ਵੀ ਧਿਆਨ ਵਿੱਚ ਰੱਖਣਾ। ਪਰ ਕਿਤੇ ਕਿਤੇ ਗੁਰਬਾਣੀ ਵਿੱਚ ਐਸਾ ਹੋ ਸਕਦਾ, ਜਿਵੇਂ ਸਹਿ ਭੰਗ ਸ਼ਬਦ ਹੈ, ਉੱਥੇ ਭੱਬੇ ਦੀ ਆਵਾਜ਼ ਅਸੀਂ ਸ਼ੁੱਧ ਹੀ ਬੋਲਦੇ ਹਾਂ, ਸਹਿ ਭੰਗ ਨਹੀਂ ਕਹਿੰਦੇ। ਕਾਰਨ ਹੈ ਉਹਦੇ ਪਿੱਛੇ, ਮੂਲ ਸ਼ਬਦ ਭੰਗ ਹੈ, ਭੰਗ ਦਾ ਅਰਥ ਪ੍ਰਕਾਸ਼ ਹੈ, ਅਤੇ ਇਹ ਦੋ ਸ਼ਬਦਾਂ ਦਾ ਸੰਯੋਗ ਹੈ, ਸਹਿ ਤੋਂ ਭਾਵ ਹੈ ਸਵੈ। ਇਹ ਇਕੱਠਾ ਬੋਲਿਆ ਜਾਂਦਾ ਬਈ ਸਵੈ ਭੰਗ, ਹੁਣ ਪਰ ਵਾਹਵਾ ਨਹੀਂ ਬੋਲਣਾ, ਉੱਥੇ ਲਿਖਿਆ ਨਹੀਂ ਹੈ ਸਹਿ ਭੰਗ। ਇਹ ਇੱਥੇ ਸ਼ੁੱਧ ਆਵਾਜ਼ ਹੀ ਲੱਗਣੀ ਹੈ। ਕੁਛ ਸ਼ਬਦ ਐਸੇ ਆ ਸਕਦੇ ਨੇ ਜਿਨ੍ਹਾਂ ਵਿੱਚ ਦੇਖਣ ਨੂੰ ਉਹ ਅੱਖਰ ਦੂਜੇ ਸਥਾਨ 'ਤੇ ਹੋ ਸਕਦੇ ਨੇ, ਪਰ ਆਵਾਜ਼ ਉਹਨਾਂ ਦੀ ਸ਼ੁੱਧ ਹੀ ਹੋ ਸਕਦੀ ਹੈ। ਉਹ ਤਾਂ ਮੌਕੇ ਮੁਤਾਬਕ ਸੰਥਿਆ ਵਿੱਚ ਦੱਸ ਵੀ ਦਿੱਤਾ ਜਾਣਾ, ਪਰ ਆਪ ਵੀ ਸਿੱਖਣ ਦੀ ਕੋਸ਼ਿਸ਼ ਕਰਨੀ ਹੈ। ਜਿਵੇਂ ਅਚੰਬਾ ਸ਼ਬਦ ਬੋਲਦੇ ਹਾਂ ਆਪਾਂ, ਅਚੰਬੇ ਦੇ ਵਿੱਚ ਭੱਬਾ ਤੀਜੇ ਸਥਾਨ 'ਤੇ ਚਲਾ ਗਿਆ, ਆਪਣੀ ਬੋਲੀ ਦਾ ਹੀ ਸ਼ਬਦ ਹੈ, ਅਤੇ ਉੱਥੇ ਬੱਬਾ ਇਹਦੇ ਵਿੱਚ ਬੋਲਦਾ, ਅਚੰਬਾ ਕਹਿੰਦੇ ਆ, ਅਚੰਭਾ ਨਹੀਂ ਕਹਿੰਦੇ ਹੈਗੇ। ਅਤੇ ਇਹ ਅਚੰਬਾ ਸ਼ਬਦ ਗੁਰਬਾਣੀ ਵਿੱਚ ਫਿਰ ਊੜੇ ਨੂੰ ਔਂਕੜ ਨਾਲ ਆਇਆ, ਕੱਲ੍ਹ ਆਇਆ ਸੀ ਸ਼ਬਦ ਅਚੰਭਾ, ਅਤੇ ਕਿਉਂਕਿ ਸਥਾਨ ਤੀਜੇ 'ਤੇ ਬੱਬਾ, ਉਸੇ ਆਵਾਜ਼ ਵਿੱਚੋਂ ਬੋਲਿਆ ਜਾਵੇਗਾ। ਬਾਕੀ ਕਿਸੇ ਨੂੰ ਅਜੇ ਵੀ ਕੋਈ ਨਾ ਸਮਝ ਆਈ ਹੋਵੇ, ਤੁਸੀਂ ਆਪਣਾ ਸਵਾਲ ਭੇਜ ਦੇਣਾ ਵਿਸ਼ੇਸ਼ ਕਿਸੇ ਸ਼ਬਦ ਦੇ ਉੱਤੇ, ਉੱਥੇ ਫਿਰ ਵੀ ਵਿਚਾਰ ਕਰਾਂਗੇ। ਆਓ ਹੁਣ ਮੂਲ ਪਾਠ ਨਾਲ ਜੁੜੀਏ ਜੀ।
3: ਇੱਕ ਦਾਸ ਬੇਨਤੀ ਕਰ ਦੇਵੇ, ਜਿਨ੍ਹਾਂ ਅੱਖਰਾਂ ਦੀ ਗੱਲ ਬਾਬਾ ਜੀ ਨੇ ਸੰਗਤ ਦੇ ਨਾਲ ਸਾਂਝੀ ਕੀਤੀ ਹੈ, ਜਦੋਂ ਆਪਾਂ ਉਹਨਾਂ ਅੱਖਰਾਂ ਨੂੰ ਲਿਖਤੀ ਰੂਪ ਦੇ ਵਿੱਚ ਪੜ੍ਹਦੇ ਹਾਂ, ਚਾਹੇ ਬਾਲ ਉਪਦੇਸ਼ ਵਿੱਚ ਅਤੇ ਚਾਹੇ ਗੁਰਬਾਣੀ ਵਿੱਚ, ਭੱਬਾ ਹੁਣ ਆਪਾਂ ਘੱਗੇ ਤੋਂ ਸ਼ੁਰੂ ਕਰ ਲਈਏ। ਘੱਗਾ ਜਦੋਂ ਲਿਖਦੇ ਹਾਂ, ਦੋਵੇਂ ਘੱਗੇ ਅੱਖਰ ਲਿਖੇ ਜਾਂਦੇ ਨੇ ਅਤੇ ਬੋਲਣ ਦੇ ਵਿੱਚ ਘੱਗਾ ਹੀ ਆਉਂਦਾ, ਘੱਗਾ ਨਾਲ ਬੋਲਦੇ ਹਾਂ। ਇਸੇ ਤਰ੍ਹਾਂ ਦੂਸਰੇ ਅੱਖਰਾਂ ਵੱਲ ਆ ਜਾਓ, ਢੱਡੇ ਨੂੰ ਵੀ ਆਪਾਂ ਢੱਡਾ ਬੋਲਦੇ ਹਾਂ, ਢੱਡਾ ਵੀ ਅਤੇ ਨਾਲ ਡੱਡਾ ਵੀ। ਇਹ ਮਤਲਬ ਇਸ ਲਈ ਇਹਨਾਂ ਦੀ ਮਿਕਸ ਆਵਾਜ਼ ਹੈ, ਇਹ ਪੰਜੇ ਅੱਖਰਾਂ ਦੇ ਉਚਾਰਨ ਦੇ ਵਿੱਚ ਇਹ ਅੰਤਰ ਹੈ, ਦੋ ਅੱਖਰਾਂ ਦੇ ਨਾਲ ਇਹ ਬਣਦੇ ਨੇ, ਲਿਖਣ ਦੇ ਵਿੱਚ ਉਹੀ ਅੱਖਰ ਹੁੰਦਾ। ਢੱਡਾ ਘੱਗਾ ਧੱਦਾ ਭੱਬਾ ਇਸੇ ਤਰ੍ਹਾਂ ਹੀ ਆਉਂਦਾ, ਅੱਖਰ ਉਚਾਰਨ ਵੇਲੇ ਵੀ ਉਹ ਬੱਬੇ ਦੀ ਆਵਾਜ਼ ਆਉਂਦੀ ਪਿੱਛੋਂ। ਇਸ ਗੱਲ ਨੂੰ ਨੋਟ ਕਰਕੇ ਰੱਖਣਾ। ਹਾਂਜੀ ਹੁਣ ਆਪਾਂ ਪਾਠ ਦੇ ਨਾਲ ਜੁੜੀਏ।
0: ਇੱਕ ਬੇਨਤੀ ਹੋਰ ਸੀ ਜੀ, ਇੱਕ ਜਦੋਂ ਸਹਿਜ ਪਾਠ ਕਰੇ ਆਪ ਕਰਦੇ ਹਾਂ ਸੈਂਚੀ ਉੱਪਰੋਂ, ਉਸ ਦਾ ਕੋਈ ਨਿਯਮ ਹੈ ਕਿ ਸੱਜੇ ਜਾਂ ਖੱਬੇ ਅੰਗ ਤੇ ਸਮਾਪਤੀ ਕਰਨੀ ਜਾਂ ਉੱਪਰ ਜਾਂ ਥੱਲੇ? ਨਹੀਂ, ਇਹਦੇ ਵਿੱਚ ਇਹ ਹੈ ਕਿ ਸ਼ਬਦ ਪੂਰਾ ਹੋਣਾ ਚਾਹੀਦਾ ਹੈ, ਭਾਵੇਂ ਉਹ ਖੱਬੇ ਅੰਗ ਦੇ ਉੱਪਰ ਸ਼ਬਦ ਪੂਰਾ ਹੁੰਦਾ ਹੋਵੇ, ਭਾਵੇਂ ਸੱਜੇ ਪਾਸੇ ਤੋਂ ਸ਼ਬਦ ਪੂਰਾ ਹੁੰਦਾ ਹੋਵੇ। ਸ਼ਬਦ ਪੂਰਾ ਕਰਕੇ ਤੁਸੀਂ ਕਿਸੇ ਸਿਰਲੇਖ ਤੇ ਸਮਾਪਤੀ ਕਰ ਸਕਦੇ ਹਾਂ, ਪਰ ਜਿਹੜਾ ਸ਼ਬਦ ਪੜ੍ਹਦੇ ਉਹਨੂੰ ਵਿੱਚ ਵਿਚਾਲੇ ਨਹੀਂ ਛੱਡਣਾ। ਜੇ ਮੰਨ ਲਓ ਜਿਵੇਂ ਵਿੱਚ ਕਈ ਥਾਵਾਂ ਤੇ ਲਿਖਿਆ ਹੁੰਦਾ ਮਹੱਲਾ ਪੰਜਵਾਂ, ਇਹ ਨਹੀਂ ਵੀ ਇੱਥੇ ਛੱਡ ਦੇਣਾ ਜਾਂ ਅੱਗੇ ਪੌੜੀ ਆ ਗਈ ਫਿਰ ਉੱਥੇ ਛੱਡ ਦੇਣਾ, ਨਹੀਂ। ਜਿਵੇਂ ਮੰਨ ਲਓ ਜਿੱਥੇ ਤੁਸੀਂ ਸਲੋਕ ਮਹੱਲਾ ਪੰਜਵਾਂ ਐਗਜ਼ਾਮਪਲ ਮੈਂ ਦੇ ਰਿਹਾ ਲਿਖਿਆ ਆ ਗਿਆ ਪੂਰਾ, ਉੱਥੇ ਫਿਰ ਤੁਸੀਂ ਛੱਡ ਸਕਦੇ ਹੋ ਵਿੱਚ ਵਿਚਾਲੇ, ਭਾਵੇਂ ਖੱਬੇ ਪਾਸੇ ਭਾਵੇਂ ਸੱਜੇ। ਦੂਜਾ ਭਗਤ ਬਾਣੀ

0: ਹੁਕਮਨਾਮਾ ਸਾਹਿਬ ਵੀ ਕਦੇ ਲੈਣਾ ਹੋਵੇ, ਜਦੋਂ ਕੋਈ ਅਤ ਮੁਸ਼ਕਲ ਸਮਾਂ ਹੋਵੇ, ਕੋਈ ਸਾਧਨ ਨਾ ਹੋਵੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਉਣ ਦਾ, ਉਦੋਂ ਭੈ ਭਾਵਨੀ ਨਾਲ ਤੁਸੀਂ ਪੋਥੀ ਸਾਹਿਬ ਤੋਂ ਵੀ ਕੋਈ ਬਚਨ ਪੜ੍ਹ ਸਕਦੇ ਹੋ ਮਹਾਰਾਜ ਦਾ ਹੁਕਮਨਾਮੇ ਰੂਪ ਦੇ ਵਿੱਚ। ਪਰ ਕੋਸ਼ਿਸ਼ ਇਹ ਕਰਨੀ ਹੈ ਕਿ ਹੁਕਮਨਾਮਾ ਸਾਹਿਬ ਸਦਾ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਤੋਂ ਹੀ ਲਿਆ ਜਾਵੇ। ਜਦੋਂ ਸਹਿਜ ਪਾਠ ਸਾਹਿਬ ਆਰੰਭ ਕਰਨੇ ਆ, ਭਾਵੇਂ ਤੁਸੀਂ ਘਰਾਂ ਵਿੱਚ ਕਰਨੇ ਆ, ਗੁਰਦੁਆਰਾ ਸਾਹਿਬ ਆਓ, ਆ ਕੇ ਇੱਥੇ ਸਹਿਜ ਪਾਠ ਸਾਹਿਬ ਪ੍ਰਾਰੰਭ ਕਰੋ, ਫਿਰ ਮੱਧ ਦੀ ਅਰਦਾਸ ਵੇਲੇ ਵੀ, ਫਿਰ ਉਸ ਤੋਂ ਬਾਅਦ ਭੋਗ ਵੇਲੇ ਵੀ। ਸੋ ਇਹ ਤਿੰਨੇ ਵੇਰੀ ਗੁਰਦੁਆਰਾ ਸਾਹਿਬ ਆ ਕੇ ਜਾਂ ਜਿੱਥੇ ਕਿੱਥੇ ਵੀ ਤੁਹਾਨੂੰ ਸੰਪੂਰਨ ਮਹਾਰਾਜ ਜੀ ਦੇ ਸਰੂਪ ਦੇ ਦਰਸ਼ਨ ਹੋਣ, ਉੱਥੇ ਤੁਸੀਂ ਜਾ ਕੇ ਸੰਪੂਰਨ ਮਹਾਰਾਜ ਜੀ ਦੇ ਸਰੂਪ ਤੋਂ ਪਾਠ ਆਰੰਭ ਕਰਨਾ ਹੈ, ਉੱਥੇ ਹੀ ਭੋਗ ਪਾਉਣਾ ਹੈ, ਉੱਥੇ ਹੀ ਮੱਧ ਦੀ ਅਰਦਾਸ ਕਰਨੀ। ਕਈ ਵਾਰੀ ਗੁਰਮੁਖ ਪਿਆਰੇ ਇੱਦਾਂ ਕਰਦੇ ਆ ਵੀ ਪੋਥੀਆਂ ਤੋਂ ਪਾਠ ਘਰੇ ਇੱਦਾਂ ਹੀ ਆਰੰਭ ਕਰ ਲੈਂਦੇ ਆ, ਆਪੇ ਹੀ ਇੱਦਾਂ ਭੋਗ ਪਾ ਦਿੰਦੇ ਆ। ਪਰ ਇਹ ਅਤ ਲਾਜ਼ਮੀ ਆ ਕਿ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆ ਕੇ ਆਰੰਭ ਕੀਤਾ ਜਾਵੇ ਤੇ ਇੱਥੇ ਆ ਕੇ ਸੰਪੂਰਨਤਾ ਹੋਵੇ। ਉਸ ਤੋਂ ਬਾਅਦ ਸੀਗਾ ਕਿ ਕੱਲ ਇੱਕ ਪਾਠ ਆਇਆ ਸੀ, ਪ੍ਰਭ ਜੀਓ ਖਸਮਾਨਾ ਕਰ ਪਿਆਰੇ। ਇਹ ਪਾਠ ਜਿਹੜਾ ਇਹ ਖਸਮਾ ਨਾ ਪਾਠ ਆ ਕਿ ਖਸਮਾਨਾ? ਨਹੀਂ ਜੀ, ਇਹ ਇਕੱਠਾ ਪਾਠ ਹੀ ਆ, ਖਸਮਾਨਾ। ਖਸਮਾ ਨਾ ਪਾਠ ਨਹੀਂ, ਖਸਮਾਨਾ ਜਾਂ ਖਸਮਾਨਾ, ਖਸ ਤੇ ਮਾਨਾ ਵੱਖਰਾ ਨਹੀਂ, ਸਾਰਾ ਪਾਠ ਇੱਕੋ ਹੀ ਬੋਲਣਾ, ਖਸਮਾਨਾ। ਪ੍ਰਭ ਜੀਓ ਖਸਮਾਨਾ ਕਰ ਪਿਆਰੇ। ਸੋ ਇਸ ਤੋਂ ਬਾਅਦ ਸੀ ਸੰਗਤ ਦਾ ਕਿ ਕਈ ਸੰਗਤਾਂ ਅਜੇ ਵੀ ਵਿੱਚੋਂ ਇਹ ਵੈਸੇ ਹੁਣ ਗੱਲ ਬਾਰੀ ਬਾਰੀ ਕਹਿਣ ਦੀ ਲੋੜ ਹੋਣੀ ਚਾਹੀਦੀ ਨਹੀਂ ਕਿ ਅਜੇ ਵੀ ਕਈ ਸੰਗਤਾਂ ਵਿੱਚੋਂ ਉੱਚੀ ਆਵਾਜ਼ ਦੇ ਵਿੱਚ ਨਾਲ ਨਾਲ ਪਾਠ ਕਰਦੀਆਂ ਨੇ। ਸੋ ਉਹਨਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਆਪ ਜੀ ਮਨ ਦੇ ਵਿੱਚ ਹੀ ਨਾਲ ਨਾਲ ਪਾਠ ਕਰੋ ਤਾਂ ਕਿ ਹੋਰਨਾਂ ਸੰਗਤਾਂ ਨੂੰ ਡਿਸਟਰਬੈਂਸ ਨਾ ਹੋਵੇ। ਸੋ ਆਪ ਜੀ ਦੇ ਚਰਨਾਂ ਵਿੱਚ ਇਹ ਜ਼ਰੂਰੀ ਬੇਨਤੀ ਹੈ, ਆਪਣੇ ਮਨ ਵਿੱਚ ਆਪਣੇ ਮੁੱਖ ਵਿੱਚ ਹੀ ਪਾਠ ਕਰਿਆ ਕਰੋ, ਹੋਰਨਾਂ ਸੰਗਤਾਂ ਦੀ ਇਕਾਗਰਤਾ ਭੰਗ ਨਾ ਹੋਵੇ। ਸੋ ਉਸ ਤੋਂ ਬਾਅਦ ਵਿਸ਼ਰਾਮ ਲਾਉਣ ਦੀ ਕਿਹੜੀ ਵਿਧੀ ਹੈ, ਵਿਸ਼ਰਾਮ ਕਿਵੇਂ ਲਾਇਆ ਜਾਂਦਾ? ਜਿਵੇਂ ਦੱਸਿਆ ਗਿਆ ਸੀ, ਅਰਥ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹੀ ਵਿਸ਼ਰਾਮ ਲੱਗਦਾ ਹੈ। ਜਦੋਂ ਦੋ ਚੀਜ਼ਾਂ ਦੀ, ਮੰਨ ਲਓ ਇੱਕ ਪੰਕਤੀ ਦੇ ਵਿੱਚ ਦੋ ਗੱਲਾਂ ਹੋ ਰਹੀਆਂ ਨੇ ਵੱਖਰੀਆਂ ਵੱਖਰੀਆਂ, ਇੱਕ ਗੱਲ ਦਾ ਵਿਸ਼ਰਾਮ ਵੱਖਰਾ ਲੱਗੇਗਾ ਵੀ ਇਹ ਗੱਲ ਇੱਥੇ ਪੂਰੀ ਹੋ ਗਈ, ਦੂਜੀ ਗੱਲ ਦਾ ਵਿਸ਼ਰਾਮ ਦੂਜੇ ਥਾਂ ਤੇ ਵੱਖਰਾ ਲੱਗੇਗਾ ਉਸ ਗੱਲ ਨੂੰ ਸਪਸ਼ਟ ਕਰਨ ਵਾਸਤੇ। ਜਿਹੜੀ ਜਮਕੀ ਹੁੰਦੀ ਹੈ, ਜਮਕੀ ਦਾ ਇੱਦਾਂ ਹੁੰਦਾ ਹੈ ਜਿਵੇਂ ਥੋੜਾ ਜਿਹਾ ਅਸੀਂ ਗੱਲ ਇੱਕੋ ਹੀ ਹੋ ਰਹੀ ਹੈ, ਉਹ ਪੰਕਤੀ ਵਿੱਚ ਇੱਕੋ ਹੀ ਕੰਸੈਪਟ ਦੀ ਗੱਲ ਹੋ ਰਹੀ ਹੈ, ਪਰ ਉਹ ਇੱਕੋ ਹੀ ਕੰਸੈਪਟ ਦੀ ਗੱਲ ਹੁੰਦਿਆਂ ਹੁੰਦਿਆਂ ਵਿੱਚ ਉਹਦੇ ਕੋਈ ਉਦਾਹਰਣ ਦਿੱਤੀ ਜਾਂਦੀ, ਉੱਥੇ ਫਿਰ ਅਸੀਂ ਥੋੜਾ ਰੁੱਕ ਕੇ ਅੱਗੇ ਚੱਲਦੇ ਹਾਂ। ਜਿਵੇਂ ਆਮ ਕਰਕੇ ਅਸੀਂ ਕਹਿੰਦੇ ਹਾਂ ਰੁਕੋ ਨਾ ਜਾਓ, ਇੱਥੇ ਵਿਸ਼ਰਾਮ ਲੱਗ ਕੇ ਨਾ ਜਾਓ ਤੇ ਵਿਸ਼ਰਾਮ ਲੱਗ ਜਾਣਾ, ਇੱਥੇ ਜਮਕੀ ਲੱਗ ਕੇ ਰੁਕੋ ਨਾ ਜਾਓ, ਰੁਕ ਜਾਓ ਜਾਓ ਨਾ, ਇੱਕ ਹੋ ਗਿਆ ਰੁਕੋ ਜਾਓ ਨਾ, ਰੁਕੋ ਨਾ ਜਾਓ,
1: ਨਹੀਂ ਰੁਕੋ ਨਾ ਜਾਓ,
0: ਰੁਕੋ ਨਾ ਜਾਓ, ਇੱਕ ਇਹ ਹੋ ਗਿਆ, ਉੱਥੇ ਹੋ ਗਿਆ ਰੁਕੋ ਨਾ ਤੁਸੀਂ ਚਲੇ ਜਾਓ, ਇੱਕ ਹੋ ਗਿਆ ਰੁਕੋ ਨਾ ਜਾਓ, ਉੱਥੇ ਹੋ ਗਿਆ ਰੁਕ ਜਾਓ ਜਾਓ ਨਾ, ਅਰਥ ਦੋਨੇ ਵੱਖਰੇ ਹੋ ਗਏ ਨਾ, ਇੱਕ ਤਾਂ ਅਰਥ ਹੋ ਗਿਆ ਰੁਕਣ ਦਾ, ਇੱਕ ਹੋ ਗਿਆ ਸਿੱਧਾ ਹੀ ਜਾਓ ਜੀ ਹੁਣ। ਸੋ ਇਸ ਤਰੀਕੇ ਦੇ ਨਾਲ ਵਿਸ਼ਰਾਮ ਲਾਉਣ ਦਾ ਇਹ ਵੱਡਾ ਕਾਰਨ ਇਹ ਹੁੰਦਾ ਹੈ ਅਰਥ ਨੂੰ ਸਪਸ਼ਟ ਕਰਨਾ, ਇੱਕ ਤਾਂ ਹੋ ਗਿਆ ਰੁਕੋ ਨਾ ਜਾਓ, ਅੱਖਰ ਉਹੀ ਨੇ, ਇੱਕ ਹੋ ਗਿਆ ਰੁਕੋ ਨਾ ਜਾਓ, ਬਸ ਇਹ ਵਿਸ਼ਰਾਮ ਲਾਉਣ ਦਾ ਇੰਨਾ ਫਰਕ ਪੈ ਜਾਂਦਾ ਅਰਥਾਂ ਦੇ ਨਾਲ, ਇਹ ਆਪ ਜੀ ਨੇ ਖਾਸ ਕਰਕੇ ਖਿਆਲ ਰੱਖਣਾ।
1: ਸਮਾਂ ਤਾਂ ਲੱਗ ਰਿਹਾ ਪਰ ਮੈਂ ਇੱਕ ਗੁਰਬਾਣੀ ਦੀ ਪੰਕਤੀ ਇਸੇ ਵਿਸ਼ੇ ਤੇ ਤੁਹਾਡੇ ਸਾਹਮਣੇ ਰੱਖ ਦਿਆਂ। ਨਾਮ ਵਿਸਾਰ ਕੀਏ ਰਸ ਭੋਗ, ਨਾਮ ਨੂੰ ਭੁੱਲ ਕੇ ਵਿਸ਼ੇ ਰਸ ਭੋਗ ਦਾ ਜਿਹੜਾ ਬੰਦਾ, ਸੁਖ ਸੁਪਨਾ ਨਹੀਂ, ਇੱਥੇ ਵਿਸ਼ਰਾਮ ਇਹਦਾ, ਸੁਖ ਸੁਪਨਾ ਨਹੀਂ ਤਨ ਮਹਿ ਰੋਗ, ਸਰੀਰ ਰੋਗੀ ਹੋ ਜਾਂਦਾ ਵਿਸ਼ੇ ਭੋਗਣ ਨਾਲ, ਸੁਪਨੇ ਵਿੱਚ ਵੀ ਕਦੇ ਆਤਮਕ ਸੁੱਖ ਨਹੀਂ ਮਿਲ ਸਕਦਾ, ਇਹ ਸ਼ੁੱਧ ਵਿਸ਼ਰਾਮ ਹੈ, ਨਹੀਂ ਤੋਂ ਬਾਅਦ ਕੌਮਾਂ ਜਾਣੀ ਕਿ ਵਿਸ਼ਰਾਮ ਲੱਗਣਾ। ਗਲਤੀ ਨਾਲ ਇਹ ਵਿਸ਼ਰਾਮ ਕੌਮਾਂ ਸਾਤੋਂ ਬਦਲ ਗਿਆ ਤੇ ਇਹ ਹੋ ਗਿਆ ਸੁਖ ਸੁਪਨੇ ਨਹੀਂ ਤਨ ਮਹਿ ਰੋਗ, ਕੌਮਾਂ ਬਦਲ ਨਾਲ ਬਿਲਕੁਲ ਅਨਰਥ ਹੋ ਗਿਆ ਵੀ ਜਿਹੜਾ ਭੋਗੀ ਬੰਦਾ ਹੈ ਉਹ ਸੁਪਨੇ ਵਿੱਚ ਵੀ ਸੁਖੀ ਹੈ ਤੇ ਤਨ ਦੇ ਵਿੱਚ ਕਦੇ ਰੋਗ ਇਹ ਨਹੀਂ ਆਉਂਦਾ, ਨਹੀਂ ਤਨ ਮਹਿ ਰੋਗ। ਸਾਡੇ ਇੱਕ ਵਿਸ਼ਰਾਮ ਦੇ ਨਾਲ ਗੁਰਬਾਣੀ ਦਾ ਇੱਕ ਤਰ੍ਹਾਂ ਨਾਲ ਨਿਰਾਦਰ ਹੋ ਜਾਂਦਾ, ਅਨਰਥ ਹੋ ਗਏ, ਇਸ ਕਰਕੇ ਸਾਵਧਾਨੀ ਬੜੀ ਜ਼ਰੂਰੀ ਹੈ। ਹਾਂਜੀ ਅੱਗੇ ਕਰੋ।
0: ਹਾਂਜੀ, ਬਸ ਇਹੀ ਸਾਰੀਆਂ ਬੇਨਤੀਆਂ ਸੀ, ਹੋਰ ਕਿਸੇ ਦਾ ਕੋਈ ਸਵਾਲ ਹੋਇਆ ਤੇ ਤੁਸੀਂ ਅੱਜ ਜਾਂਦੇ ਹੋਏ ਫੇਰ ਲਿਖਾ ਜਾਇਓ, ਇਹ ਕੱਲ ਕਾਫੀ ਇਕੱਠੇ ਸਵਾਲ ਆ ਗਏ। ਸੋ ਕੋਸ਼ਿਸ਼ ਹੋਈ ਹੈ, ਸਾਰਿਆਂ ਦੇ ਤਕਰੀਬਨ ਜਵਾਬ ਦਿੱਤੇ ਗਏ ਨੇ, ਕੋਈ ਫਿਰ ਵੀ

ਕਿਹਾ ਗਿਆ ਤਾਂ ਆਪ ਜੀ ਬੀਬੀ ਕਰਮਜੀਤ ਕੌਰ ਜੀ ਹੁਣਾਂ ਨੂੰ ਅੱਜ ਜਾਂਦੇ ਹੋਏ ਵਾਪਸੀ ਤੇ ਲਿਖਾ ਜਾਇਓ ਆਪਣੇ ਸਵਾਲ। ਆਹ ਹੁਣ ਆਪਾਂ ਪਾਠ ਆਰੰਭ ਕਰੀਏ। ਅੰਗ 641 ਸੋਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਵੰਗਮ ਸਾਧੇ। ਇੱਥੋਂ ਪਾਠ ਪ੍ਰਾਰੰਭ ਕਰਨਾ ਹੈ। ਮਨ ਵਿਰਤੀਆਂ ਇਕਾਗਰ ਕਰੋ, ਚਿੱਤ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੋੜ ਕੇ ਆਖੋ ਜੀ।

ਨੇਵਲ ਭੁਵੰਗਮ ਸਾਧੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਧੇ ਪਾਠ ਪੜਿਓ ਅਰ ਬੇਦ ਵਿਚਾਰਿਓ ਨੇਵਲ ਭੁਵੰਗਮ ਸਾਧੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ

ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਨਾ, ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ, ਰਹਾਓ ਦੂਜਾ ਰਾਗ ਸੋਰਠ ਵਾ

ਜਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਦ੍ਰਿੜਾਇਆ, ਗੁਰ ਸਤਿਗੁਰ ਨਾਮ ਦ੍ਰਿੜਾਇਆ, ਮਨ ਅਨੰਤ ਨਾ ਕਾਹੂ ਡੋਲੇ, ਜਨ ਨਾਨਕ ਹਰ ਕਾ ਦਾਸ ਹੈ, ਗੁਰ ਸਤਿਗੁਰ ਕੇ ਗੋਲ ਗੋਲੇ ਪੌੜੀ, ਤੂੰ ਆਪੇ ਸਿਸ਼ਟ ਕਰਤਾ ਸਿਰਜਣਹਾਰਿਆ, ਤੁਹਾਡੇ ਆਪੇ ਖੇਲ ਰਚਾਏ, ਤੁਹਾਡੇ ਆਪ ਸਵਾਰਿਆ, ਦਾਤਾ ਕਰਤਾ ਆਪ ਆਪ ਭੋਗਣ ਹਾਰਿਆ, ਸਭ ਤੇਰਾ ਸ਼ਬਦ ਵਰਤਾ

ਜਲ ਮੋਏ ਭ੍ਰਮ ਆਏ ਦੂਜੇ ਪਾਏ ਪੂਰੇ ਸਤਿਗੁਰ ਰਾਖ ਲੀਏ ਆਪਣੇ ਪੰਨੇ ਪਾਏ ਇਹੋ ਜਗ ਜਲਤਾ ਨਦਰੀ ਆਇਆ ਗੁਰ ਕੈ ਸ਼ਬਦ ਸੁਭਾਏ ਸ਼ਬਦ ਰਤੇ ਸੇ ਸੀਤਲ ਭਏ ਨਾਨਕ ਸੱਚ ਕਮਾਏ ਮਹੱਲਾ ਤੀਜਾ ਸਫਲਿਓ ਸਤਿਗੁਰ ਸੇਵਿਆ ਧਨ ਜਨਮ ਪਰਵਾਣ ਜਿਨ੍ਹਾਂ ਸਤਿਗੁਰ ਜੀਵ ਦਿਆ ਮੋਇਆ ਨਾ ਵਿਸਰੈ ਸੇਈ ਪੁਰਖ ਸੁਜਾਨ ਕੁਲ ਉਧਾਰੇ ਆਪਣਾ ਸੋ ਜਨ ਹੋਵੈ ਪਰਵਾਣ ਗੁਰਮੁਖ ਮੋਏ ਜੀਵ ਦੇ ਪ੍ਰਵਾਨ ਹੈ ਗੁਰਮੁਖ ਮੂਏ ਜੀਵ ਦੇ ਪ੍ਰਵਾਨ ਹੈ ਮਨਮੁਖ ਜਨਮ ਮਰਾਹੇ ਨਾਨਕ ਮੂਏ ਨਾ ਆਖੀਐ ਹੈ ਜੇ ਗੁਰ ਕੈ ਸ਼ਬਦ ਸਮਾਹੇ ਪੌੜੀ ਹਰ ਪੁਰਖ ਨਿਰੰਜਨ ਸੇਵ ਹਰ ਨਾਮ ਧਿਆਈਐ ਸਤ ਸੰਗਤ ਸਾਧੂ ਲੱਗ ਹਰ ਨਾਮ ਸਮਾਈਐ ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈਐ ਹਉ ਗੋਲਾ ਲਾਲਾ ਤੁਧ ਹਉ ਗੋਲਾ ਲਾਲਾ ਤੁਧ ਮੈਂ ਹੁਕਮ ਫੁਰਮਾਈਐ ਹਉ ਗੁਰਮੁਖ ਕਾਰ ਕਮਾਵਾ ਜੇ ਗੁਰ ਸਮਝਾਈਐ ਸਲੋਕ ਮਹੱਲਾ ਤੀਜਾ ਪੂਰਬ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆਸ ਮੋਹ ਠਗੌਲੀ ਪਾਈਅਨ ਵਿਸਰਿਆ ਗੁਣ ਤਾਸ ਮਤ ਜਾਣਹੁ ਜਗ ਜੀਵ ਦਾ ਦੂਜੈ ਭਾਏ ਮੋਹ ਆਸ ਜਿਨੀ ਗੁਰਮੁਖ ਨਾਮ ਨਾ ਚੇਤਿਓ ਸੇ ਬਹਿਣ ਨਾ ਮਿਲਣੀ ਪਾਸ।

ਨੌ ਸੁਖ ਅਗਲਾ ਜਿਨ੍ਹਾਂ ਅੰਤਰ ਨਾਮ ਨਿਵਾਸ ਮਹੱਲਾ ਤੀਜਾ ਸੇ ਸੈਣ ਸੇ ਸੱਜਣਾ ਜੇ ਗੁਰਮੁਖ ਮਿਲਹਿ ਸੁਭਾਏ ਸੇ ਸੈਣ ਸੇ ਸੱਜਣਾ ਜੇ ਗੁਰਮੁਖ ਮਿਲਹਿ ਸੁਭਾਏ ਸਤਿਗੁਰ ਕਾ ਭਾਣਾ ਅਨ ਦਿਨ ਕਰਹਿ ਸੇ ਸੱਚ ਰਹੇ ਸਮਾਏ ਦੂਜੇ ਭਾਏ ਲੱਗੇ ਸੱਜਣ ਨਾ ਆਖੀਐ ਜੇ ਅਭਿਮਾਨ ਕਰਹਿ ਬੇਕਾਰ ਮਨਮੁਖ ਆਪ ਸੁਆਰਥੀ ਕਾਰਜ ਨਾ ਸਕਹਿ ਸੁਵਾਰ ਨਾਨਕ ਪੂਰਬ ਲਿਖਿਆ ਕਮਾਵਣਾ ਕੋਏ ਨਾ ਮੇਟਣ ਹਾਰ ਪੌੜੀ ਤੁਧ ਆਪੇ ਜਗਤ ਉਪਾਏ ਕੈ ਆਪ ਖੇਲ ਰਚਾਇਆ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ

0: ਪਈਓ ਹਰ ਭੋਜਨ ਅੰਮ੍ਰਿਤ ਸਾਰ ਜਿਤ ਖਾਧੈ ਮਨ ਤ੍ਰਿਪਤੀਐ ਪਾਈਐ ਮੋਖ ਦੁਆਰ ਇਹੋ ਭੋਜਨ ਅਲੱਭ ਹੈ ਸੰਤਹੁ ਲੱਭੈ ਗੁਰ ਵਿਚਾਰ ਇਹ ਮੁਦਾਵਣੀ ਕਿਉ ਵਿਚੋ ਕੱਢੀਐ ਸਦਾ ਰਖੀਐ ਉਰ ਧਾਰ ਇਹ ਮੁਦਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਧੀ ਭਾਲ ਨਾਨਕ ਜਿਸ ਬੁਝਾਏ ਸੋ ਬੁਝਸੀ ਹਰ ਪਾਇਆ ਗੁਰਮੁਖ ਘਾਲ ਮਹੱਲਾ ਤੀਜਾ ਜੋ ਤੁਰ ਮੇਲੇ ਸੇ ਮਿਲ ਰਹੇ ਸਤਿਗੁਰ ਸਿਉ ਚਿਤ ਲਾਏ ਆਪ ਵਿਛੋੜੇਨ ਸੇ ਵਿਛੁੜੇ ਦੂਜੇ ਭਾਏ ਖੁਆਏ ਨਾਨਕ ਵਿਣ ਕਰਮਾ ਕਿਆ ਪਾਈਐ ਨਾਨਕ ਵਿਣ ਕਰਮਾ ਕਿਆ ਪਾਈਐ ਪੂਰਬ ਲਿਖਿਆ ਕਮਾਏ ਪੌੜੀ ਬਹਿ ਸਖੀਆ ਜਸ ਗਾਵਹਿ ਗਾਵਨਹਾਰੀਆ ਹਰ ਨਾਮ ਸਲਾਹਉ ਨਿਤ ਹਰ ਕਉ ਬਲਿਹਾਰੀਆ ਜਿਨੀ ਸੁਣ ਮੰਨਿਆ ਹਰ ਨਾਉ ਤਿਨਾ ਹਉ ਵਾਰੀਆ ਗੁਰਮੁਖੀਆ ਹਰ ਮੇਲ ਮਿਲਾਵਨਹਾਰੀਆ ਹਉ ਬਲ ਜਾਵਾ ਦਿਨ ਰਾਤ ਗੁਰ ਦੇਖਣਹਾਰੀਆ ਸਲੋਕ ਮਹੱਲਾ ਤੀਜਾ ਵਿਣ ਨਾਵੈ ਸਭ ਭਰਮ ਦੇ ਨਿਤ ਜਗ ਤੋਟਾ ਸਹਿ ਸਾਰ ਮਨਮੁਖ ਕਰਮ ਕਮਾਵਣੇ ਹਉਮੈ ਅੰਧ ਗੁਬਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮਹੱਲਾ ਤੀਜਾ ਸਹਿਜੇ ਜਾਗੈ ਸਹਿਜੈ ਸੋਵੈ ਗੁਰਮੁਖ ਅਨ ਦਿਨ ਉਸਤਤ ਹੋਵੈ ਮਨਮੁਖ ਭਰਮੈ ਸਹਿਸਾ ਹੋਵੈ ਅੰਤਰ ਚਿੰਤਾ ਨੀਂਦ ਨਾ ਸੋਵੈ ਗਿਆਨੀ ਜਾਗਹਿ ਸਵਹਿ ਸੁਭਾਏ ਨਾਨਕ ਨਾਮ ਰਤਿਆ ਬਲ ਜਾਓ ਪਾਉੜੀ ਸੇ ਹਰ ਨਾਮ ਧਿਆਵਹਿ ਜੋ ਹਰ ਰਤਿਆ ਹਰ ਇੱਕ ਧਿਆਵਹਿ ਇੱਕ ਇੱਕੋ ਹਰ ਸਤਿਆ ਹਰ ਇੱਕੋ ਵਰਤੈ ਇੱਕ ਇੱਕੋ ਉਤਪਤਿਆ ਜੋ ਹਰ ਨਾਮ ਧਿਆਵਹਿ ਤਿੰਨ ਡਰ ਸੱਟ ਘਤਿਆ ਗੁਰਮਤੀ ਦੇਵੈ ਆਪ ਗੁਰਮੁਖ ਹਰ ਜਪਿਆ ਸਲੋਕ ਮਹੱਲਾ ਤੀਜਾ ਅੰਤਰ ਗਿਆਨ ਨਾ ਆਇਓ ਜਿਤ ਕਿਛ ਸੋਝੀ ਪਾਏ ਵਿਣ ਡਿੱਠਾ ਕਿਆ ਸਾ ਲਾਹੀਐ ਅੰਧਾ ਅੰਧ ਕਮਾਏ ਨਾਨਕ ਸ਼ਬਦ ਪਛਾਣੀਐ ਨਾਮ ਵਸੈ ਮਨ ਆਏ ਮਹੱਲਾ ਤੀਜਾ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਸੱਚਾ ਸੌਦਾ ਹੱਟ ਸੱਚ ਰਤਨੀ ਭਰੇ ਭੰਡਾਰ ਗੁਰ ਕਿਰਪਾ ਤੇ ਪਾਈ ਅਨ ਜੇ ਦੇਵੈ ਦੇਵਨਹਾਰ ਸੱਚਾ ਸੌਦਾ ਲਾਭ ਸਦਾ ਖੱਟਿਆ ਨਾਮ ਅਪਾਰ ਵਿਖ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਪੀਆ ਵਣਹਾਰ ਨਾਨਕ ਸੱਚ ਸਲਾਹੀਐ ਧਨ ਸਵਾਰਨਹਾਰ ਪੌੜੀ ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਭਾਵਈ ਜੇ ਕੋ ਬੋਲੈ ਸੱਚ ਕੂੜਾ ਜਲ ਜਾਵਈ ਕੂੜਿਆਰੀ ਰੱਜੈ ਕੂੜ ਜੋ ਵਿਸ਼ਟਾ ਕਾਗ ਖਾਵਈ ਜਿਸ ਹਰ ਹੋਏ ਕਿਰਪਾਲ ਸੋ ਨਾਮ ਧਿਆਵਈ ਹਰ ਗੁਰਮੁਖ ਨਾਮ ਅਰਾਧ ਕੂੜ ਪਾਪ ਲਹਿ ਜਾਵਈ ਸਲੋਕ ਮਹੱਲਾ ਤੀਜਾ ਸੇਖਾ ਚਉ ਚੱਕਿਆ ਚਉ ਵਾਇਆ ਇਹੋ ਮਨ ਇਕਤ ਘਰ ਆਣ ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਤਿਗੁਰ ਅੱਗੇ ਢਹਿ ਪਾਓ ਸਭ ਕਿਛ ਜਾਣੈ ਜਾਣ ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਿਹਮਾਨ ਸਤਿਗੁਰ ਕੈ ਭਾਣੈ ਪੀ ਚੱਲਹਿ ਤਾਂ ਦਰਗਹਿ ਪਾਵਹਿ ਮਾਣ ਨਾਨਕ ਜੇ ਨਾਮ ਨਾ ਚੇਤਨੀ ਤਿੰਨ ਧਿਗ ਪਹਿਨਣ ਧਿਗ ਖਾਣ ਮਹੱਲਾ ਤੀਜਾ ਹਰ ਗੁਣ ਤੋਟ ਨਾ ਆਵਈ ਕੀਮਤ ਕਹਿਣ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਵਹਿ ਗੁਣ ਮਹਿ ਰਹਿ ਸਮਾਏ ਪੌੜੀ ਹਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਕਰ ਹਰ ਪਾਟ ਲੱਗਾ ਅਧਿਕਾਈ ਬਹੁ ਬਹੁ ਬਿਧ ਭਾਤ ਕਰ ਕੋਈ ਬੂਝੈ ਬੂਝਣਹਾਰਾ ਅੰਤਰ ਵਿਵੇਕ ਕਰ ਸੋ ਬੂਝੈ ਇਹੋ ਵਿਵੇਕ ਜਿਸ ਬੁਝਾਏ ਆਪ ਹਰ ਜਨ ਨਾਨਕ ਕਹੇ ਵਿਚਾਰਾ ਗੁਰਮੁਖ ਹਰ ਸਤ ਹਰ ਸਲੋਕ ਮਹੱਲਾ ਤੀਜਾ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਣੈ ਗੁਰਪ੍ਰਸਾਦੀ ਜੀਵਤ ਮਰੈ ਤਾ ਮਨ ਹੀ ਤੇ ਮਨ ਮਾਨੈ ਜਿਨ ਕਉ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥਾ ਹੈ ਗਿਆਨੈ ਮਹੱਲਾ ਤੀਜਾ ਗੁਰਮੁਖ ਚਿਤ ਨ ਲਾਇਓ ਅੰਤ ਦੁਖ ਪਹੁਤਾ ਆਏ ਅੰਦਰਹੋ ਅੰਦਰਹੋ ਬਾਹਰੋ ਅੰਧਿਆ ਸੁਧ ਨਾ ਕਾਈ ਪਾਏ ਪੰਡਿਤ ਤਿਨ ਕੀ ਬਰਕਤੀ ਸਭ ਜਗਤ ਖਾਏ ਜੋ ਰੱਤੇ ਹਰ ਨਾਏ ਜਿਨ ਗੁਰ ਕੈ ਸ਼ਬਦ ਸਲਾਹਿਆ ਹਰ ਸਿਉ ਰਹੇ ਸਮਾਏ ਪੰਡਿਤ ਦੂਜੈ ਭਾਏ ਬਰਕਤ ਨਾ ਹੋਵਈ ਨਾ ਧਨ ਪੱਲੇ ਪਾਏ ਪੜ ਥੱਕੇ ਸੰਤੋਖ ਨਾ ਆਇਓ ਅਨ ਦਿਨ ਜਲਤ ਵਿਹਾਏ ਕੂਕ ਪੂਕਾਰ ਨਾ ਚੁੱਕਈ ਨਾ ਸੰਸਾ ਵਿੱਚ ਹੋ ਜਾਏ ਕੂਕ ਪੂਕਾਰ ਨਾ ਚੁੱਕਈ ਨਾ ਸੰਸਾ ਵਿੱਚ ਹੋ ਜਾਏ ਨਾਨਕ ਨਾਮ ਵਿਹੂਣਿਆ ਮੋਹੇ ਕਾਲੈ ਉੱਠ ਜਾਏ ਪੌੜੀ ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਈ ਜੋ ਹਰ ਦੱਸੇ ਮਿੱਤ ਤਿਸ ਹੋਂ ਬਲ ਜਾਈ ਗੁਣ ਸਾਂਝੀ ਤਿੰਨ ਸਿਉ ਕਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ ਸਲੋਕ ਮਹੱਲਾ ਤੀਜਾ ਪੰਡਿਤ ਮੈਲ ਨਾ ਚੁੱਕਈ ਜੇ ਵੇਦ ਪੜੈ ਜੁਗ ਚਾਰ ਤ੍ਰੈ ਗੁਣ ਮਾਇਆ ਮੂਲ ਹੈ ਵਿੱਚ ਹੋਮੈ ਨਾਮ ਵਿਸਾਰ ਪੰਡਿਤ ਭੂਲੇ ਦੂਜੈ ਲਾਗੇ ਪੰਡਿਤ ਭੂਲੇ ਦੂਜੈ ਲਾਗੇ ਮਾਇਆ ਕੈ ਵਾਪਾਰ ਅੰਤਰ ਤ੍ਰਿਸ਼ਨਾ ਭੁੱਖ ਹੈ ਮੂਰਖ ਭੁੱਖਿਆ ਮੁਏ ਗਵਾਰ ਸਤਿਗੁਰ ਸੇਵੈ ਸੁਖ ਪਾਇਆ ਸੱਚੈ ਸ਼ਬਦ ਵਿਚਾਰ ਅੰਦਰੋ ਤ੍ਰਿਸ਼ਨਾ ਭੁੱਖ ਗਈ ਸੱਚੈ ਨਾਏ ਪਿਆਰ ਨਾਨਕ ਨਾਮ ਰੱਤੇ ਸਹਿਜੇ ਰੱਜੇ ਜਿਨ੍ਹਾਂ ਹਰ ਰੱਖਿਆ ਉਰ ਧਾਰ ਮਹੱਲਾ ਤੀਜਾ ਮਨਮੁਖ ਹਰ ਨਾਮ ਨਾ ਸੇਵਿਆ ਦੁੱਖ ਲੱਗਾ ਬਹੁਤਾ ਆਏ ਅੰਤਰ ਅਗਿਆਨ ਅੰਧੇਰ ਹੈ ਸੁਧ ਨਾ ਕਾਈ ਪਾਏ ਮਨ ਹਠ ਸਹਿਜ ਨਾ ਬੀਜਿਓ ਭੁੱਖਾ ਕੇ ਅੱਗੇ ਖਾਏ ਨਾਮ ਨਿਧਾਨ ਵਿਸਾਰਿਆ ਦੂਜੈ ਲੱਗਾ ਜਾਏ ਨਾਨਕ ਗੁਰਮੁਖ ਮਿਲ ਹੈ ਵਡਿਆਈਆ ਜੇ ਆਪੇ ਮੇਲ ਮਿਲਾਏ ਪੌੜੀ ਹਰ ਰਸਨਾ ਹਰ ਜਸ ਗਾਵੈ ਖਰੀ ਸੁਹਾਵਣੀ ਜੋ ਮਨ ਤਨ ਮੁਖ ਹਰ ਬੋਲੈ ਸਾ ਹਰ ਭਾਵਣੀ ਜੋ ਗੁਰਮੁਖ ਜੋ ਗੁਰਮੁਖ ਚਖੈ ਸਾਧ ਸਾ ਤ੍ਰਿਪਤਾਵਣੀ ਗੁਣ ਗਾਵੈ ਪਿਆਰੇ ਨਿਤ ਗੁਣ ਗਾਏ ਗੁਣੀ ਸਮਝਾਵਣੀ ਜਿਸ ਹੋਵੈ ਆਪ ਦਇਆਲ ਸਾ ਸਤਿਗੁਰੂ ਗੁਰੂ ਬੁਲਾਵਣੀ ਸਲੋਕ ਮਹੱਲਾ ਤੀਜਾ ਹਸਤੀ ਸਿਰ ਜੋ ਅੰਕਸ ਹੈ ਅਹਰਨ ਜੋ ਸਿਰ ਦੇ ਮਨ ਤਨ ਆਗੈ ਰਾਖ ਕੈ ਊਬੀ ਸੇਵ ਕਰੇ ਓ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾ ਲੇ ਨਾਨਕ ਗੁਰਮੁਖ ਬੁੱਝੀਐ ਜਾ ਆਪੇ ਨਦਰ ਕਰੇ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ ਨਾਨਕ ਕੁਲ ਉਧਾਰ ਹੈ ਆਪਣਾ ਦਰਗਾਹ ਹੈ ਪਾਵ ਹੈ ਮਾਣ ਪੌੜੀ ਗੁਰਮੁਖ ਸਖੀਆ ਸਿੱਖ ਗੁਰੂ ਮੇਲ ਆਈਆ ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰੈ ਲਾਈਆ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿਨਾ ਭਾਉ ਗੁਰੂ ਦੇਵਾਈਆ ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆ ਸਲੋਕ ਮਹੱਲਾ ਤੀਜਾ ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਦੁਲੇ ਅਵਰੇ ਕਰਮ ਕਮਾਹੇ ਜਮ ਦਰ ਬੱਧੇ ਮਾਰੀਆ ਹੈ ਫਿਰ ਵਿਸ਼ਟਾ ਮਾਹੇ ਪਚਾਹੇ ਜਮ ਦਰ ਬੱਧੇ ਮਾਰੀਆ ਹੈ ਫਿਰ ਵਿਸ਼ਟਾ ਮਾਹੇ ਪਚਾਹੇ ਮਹੱਲਾ ਤੀਜਾ ਨਾਨਕ ਸਤਿਗੁਰ ਸੇਵ ਹੈ ਆਪਣਾ ਸੇ ਜਨ ਸੱਚੇ ਪ੍ਰਵਾਨ ਹਰ ਕੈ ਨਾਏ ਸਮਾਏ ਰਹੇ ਚੂਕਾ ਆਵਣ ਜਾਣ ਪੌੜੀ ਧਨ ਸੰਪੈ ਮਾਇਆ ਸੰਚਿਐ ਅੰਤੇ ਦੁਖਦਾਈ ਘਰ ਮੰਦਰ ਮਹਿਲ ਸਵਾਰੀਆ ਹੈ ਕਿਛ ਸਾਥ ਨਾ ਜਾਈ ਹਰ ਰੰਗੀ ਤੁਰੇ ਨਿਤ ਪਾਲੀਆ ਹੈ ਕਿਤੈ ਕਾਮ ਨਾ ਆਈ ਜਨ ਲਾਵਹੁ ਚਿੱਤ ਹਰ ਨਾਮ ਸਿਓ ਅੰਤ ਹੋਏ ਸਖਾਈ ਜਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ ਸਲੋਕ ਮਹੱਲਾ ਤੀਜਾ ਬਿਨ ਕਰਮੈ ਨਾਉ ਨਾ ਪਾਈਐ ਪੂਰੈ ਕਰਮ ਪਾਇਆ ਜਾਏ ਨਾਨਕ ਨਦਰ ਕਰੇ ਜੇ ਆਪਣੀ ਤਾਂ ਗੁਰਮਤ ਮੇਲ ਮਿਲਾਏ ਮਹੱਲਾ ਤੀਜਾ ਇੱਕ ਦੱਜ ਹੈ ਇੱਕ ਦੱਬੀਆ ਹੈ ਇੱਕ ਨਾ ਕੁੱਤੇ ਖਾਹੇ ਇੱਕ ਪਾਣੀ ਵਿੱਚ ਉਸਟੀਆ ਹੈ ਇੱਕ ਪੀ ਫਿਰ ਹੱਸਣ ਪਾਹੇ ਨਾਨਕ ਏਵ ਨਾ ਜਾਪਈ ਕਿੱਥੈ ਜਾਏ ਸਮਾਹੇ ਪੌੜੀ ਤਿਨਕਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਤਿੰਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ, ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ, ਤਿੰਨ ਕੇ ਤੁਰੇ ਜੀਨ ਖੁਰ ਗੀਰ ਸਭ ਪਵਿੱਤ ਹੈ, ਜਿਨੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ, ਤਿੰਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ, ਜੋ ਬੋਲੈ ਹਰ ਹਰ ਰਾਮ ਨਾਮ ਹਰ ਸਾਤੇ, ਜਿਨ ਕੈ ਪੋਤੈ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਪਹਿ ਜਾਤੇ। ਸਲੋਕ ਮਹੱਲਾ ਤੀਜਾ।
1: ਬੇਨਤੀ ਹੈ, ਦੋ ਪਾਠ ਧਿਆਨ ਨਾਲ ਵੇਖੋ। ਪਹਿਲਾਂ ਆਇਆ ਸੀ ਪਾਠ, ਇੱਕ ਪਾਣੀ ਵਿੱਚ ਉਹ ਸੱਟੀ ਹੈ, ਉੜੇ ਔਂਕੜ ਉਹ ਥੋੜਾ ਵੱਖਰਾ ਕਰਕੇ ਫਿਰ ਸੱਟੀ ਹੈ ਪਾਠ, ਇਹਨੂੰ ਕਰਨਾ ਹੈ। ਉਸਟੀ ਹੈ ਨਹੀਂ ਕਰਨਾ, ਉਹ ਸੱਟੀ ਹੈ, ਉਹ ਥੋੜਾ ਵੱਖਰਾ, ਸੱਟੀ ਹੈ ਵੱਖਰਾ। ਉਸ ਤੋਂ ਬਾਅਦ ਅਗਲਾ ਪਾਠ ਹੈ
2: ਹੱਸਣ ਵੀ ਕਹਿ ਦਿਓ।
1: ਹਾਂਜੀ,
2: ਹੱਸਣ ਪਾਠ ਹੈ
1: ਹੱਸਣ। ਉਦੋਂ ਬਾਅਦ ਹੱਸਣ ਪਾਹੇ, ਇਹ ਹੱਸਣ ਦੀ ਗੱਲ ਹੋ ਰਹੀ ਹੈ ਇੱਥੇ। ਹੱਸਣ
3: ਹੱਸਣ ਆਪਣੇ ਨਾ ਦੱਖਣੀ ਭਾਰਤ ਵੱਲ ਖੂਹ ਨੂੰ ਕਹਿੰਦੇ ਨੇ। ਇੱਕ ਡੂੰਘਾ ਟੋਆ ਪੁੱਟਿਆ ਹੁੰਦਾ, ਉੱਥੇ ਉਹ ਡੈੱਡ ਬੋਡੀ 'ਚ ਸਿੱਟਦੇ ਨੇ, ਮਰੇ ਹੋਏ ਮ੍ਰਿਤਕ ਸਰੀਰਾਂ ਨੂੰ ਸਿੱਟ ਦਿੰਦੇ ਨੇ। ਫਿਰ ਉੱਥੇ ਜਾਨਵਰ ਖਾਂਦੇ ਨੇ, ਪੰਛੀ ਖਾਂਦੇ ਨੇ, ਅਤੇ ਉਹ ਸਤਿਗੁਰਾਂ ਨੇ ਗੱਲ ਕਹੀ ਹੈ ਵੀ ਇੱਕ ਇਹਨਾਂ ਨੂੰ ਪਾਣੀ ਵਿੱਚ ਤਰਾ ਦਿੰਦੇ ਨੇ ਸਰੀਰਾਂ ਨੂੰ, ਮ੍ਰਿਤਕ ਸਰੀਰਾਂ ਨੂੰ, ਇੱਕ ਹੱਸਣ ਪਾਏ, ਇੱਕ ਟੋਏ ਵਿੱਚ ਸੁੱਟ ਦਿੱਤੇ, ਅਤੇ ਆਦਿ ਕੇ ਚਰਚਾ ਇਸ ਤਰ੍ਹਾਂ ਦਾ ਵਿਚਾਰ ਚੱਲਦਾ। ਅੱਗੇ ਦੱਸੋ।
1: ਉਸ ਤੋਂ ਬਾਅਦ ਜਦੋਂ ਪੌੜੀ ਆਉਂਦੀ ਹੈ, ਉਹਦੇ ਵਿੱਚ ਅੱਗੇ ਪੰਕਤੀ ਆਉਂਦੀ ਹੈ, ਸਿੱਖ ਅਭਿਆਗਤ ਜਾਏ ਵਰਸਾਤੇ। ਇਹਨੂੰ ਅਭਿਆਗਤ ਪਾਠ ਨਹੀਂ ਕਰਨਾ, ਅਭਿਆਗਤ ਵੱਖਰਾ। ਇਹ ਤਿੰਨੇ ਪਾਠ ਧਿਆਨ ਵਿੱਚ ਰੱਖਣੇ ਨੇ। ਪਹਿਲਾਂ ਉਹ ਸੱਟੀ ਹੈ, ਊੜਾ ਔਂਕੜ ਵੱਖਰਾ, ਸੱਟੀ ਹੈ ਵੱਖਰਾ, ਫਿਰ ਹੱਸਣ। ਉਸ ਤੋਂ ਬਾਅਦ ਇੱਥੇ ਅਭਿਆਗਤ ਨਹੀਂ ਕਹਿਣਾ, ਅਭਿਆਗਤ। ਹਾਂਜੀ।
0: ਸਲੋਕ ਮਹੱਲਾ ਤੀਜਾ। ਨਾਨਕ ਨਾਵਹੁ ਕੁੱਥਿਆ,

ਉਹ ਪਿਆਰ ਅੱਗੇ ਪਿੱਛੇ ਸੁਖ ਨਹੀਂ ਮਰ ਜੰਮਹਿ ਵਾਰੋ ਵਾਰ ਤ੍ਰਿਸ਼ਨਾ ਕਦੇ ਨਾ ਬੁਝਈ ਤ੍ਰਿਸ਼ਨਾ ਕਦੇ ਨਾ ਬੁਝਈ ਦੁਬਦਾ ਹੋਏ ਖੁਆਰ ਮੋਹ ਕਾਲੇ ਤਿਨਾ ਨਿੰਦਕਾਂ ਤਿਤ ਸੱਚੇ ਦਰਬਾਰ ਨਾਨਕ ਨਾਮ ਵਿਹੂਣਿਆ ਨਾ ਉਰ ਵਾਰ ਨਾ ਪਾਰ ਪਾਉੜੀ ਜੋ ਹਰ ਨਾਮ ਧਿਆਏ ਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ ਜਿਨ੍ਹਾਂ ਮਨ ਚਿਤ ਇੱਕ ਅਰਾਧਿਆ ਤਿਨਾਂ ਇਕਸ ਬਿਨ ਦੂਜਾ ਕੋ ਨਾਹੀ ਸੇਈ ਪੁਰਖ ਹਰ ਸੇਵ ਦੇ ਜਿਨ ਧੁਰ ਮਸਤਕ ਲੇਖ ਲਿਖਾਹੀ ਹਰ ਕੇ ਗੁਣ ਨਿਤ ਗਾਵਦੇ ਹਰ ਗੁਣ ਗਾਏ ਗੁਣੀ ਸਮਝਾਹੀ ਵਡਿਆਈ ਵੱਡੀ ਗੁਰਮੁਖਾ ਗੁਰਪੂਰੈ ਹਰ ਨਾਮ ਸਮਾਹੀ ਸਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਸ਼ਬਦ ਮਰਹਿ ਫਿਰ ਨਾ ਮਰਹਿ ਤਾ ਸੇਵਾ ਪਵੈ ਸਭ ਥਾਏ ਪਾਰਸ ਪਰਸੈ ਪਾਰਸ ਹੋਵੈ ਸੱਚ ਰਹਿ ਲਿਵ ਲਾਏ ਜਿਸ ਪੂਰਬ ਹੋਵੈ ਲਿਖਿਆ ਤਿਸ ਸਤਿਗੁਰ ਮਿਲੈ ਪ੍ਰਭ ਆਏ ਨਾਨਕ ਗਣਤੈ ਸੇਵਕ ਨਾ ਮਿਲੈ ਜਿਸ ਬਖਸੇ ਸੋ ਪਵੈ ਥਾਏ ਮਹੱਲਾ ਤੀਜਾ ਮਹਿਲ ਕੁਮਹਿਲ ਨਾ ਜਾਣਨੀ ਮੂਰਖ ਆਪਣੇ ਸੁਆਏ ਸ਼ਬਦ ਚੀਨ ਹੈ ਤਾ ਮਹਿਲ ਲਹਿ ਜੋਤੀ ਜੋਤ ਸਮਾਏ ਸਦਾ ਸੱਚੇ ਕਾ ਭਉ ਮਨ ਵਸੈ ਤਾ ਸਭਾ ਸੋਝੀ ਪਾਏ ਸਤਿਗੁਰ ਆਪਣੇ ਘਰ ਵਰਤਦਾ ਆਪੇ ਲਏ ਮਿਲਾਏ ਨਾਨਕ ਸਤਿਗੁਰ ਮਿਲੇ ਹੈ ਸਭ ਪੂਰੀ ਪਈ।

0: ਜੋ ਹਰ ਜਸ ਸਰਵਣੀ ਸੁਣਤਿਆ ਧਨ ਧਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ ਧਨ ਧਨ ਭਾਗ ਤਿਨਾ ਗੁਰਮੁਖਾ ਜੋ ਗੁਰ ਸਿੱਖ ਲੈ ਮਨ ਜਿਣਤਿਆ ਸਭ ਦੂ ਵੱਡੇ ਭਾਗ ਗੁਰ ਸਿੱਖਾ ਕੇ ਜੋ ਗੁਰ ਚਰਣੀ ਸਿੱਖ ਪੜਤਿਆ।
1: ਹਾਂਜੀ ਪਾਠ ਆਇਆ ਸੀ ਧਨ ਧਨ ਭਾਗ ਤਿਨਾ ਗੁਰਮੁਖਾ ਜੋ ਗੁਰ ਸਿੱਖ ਲੈ ਮਨ ਜਿਣਤਿਆ। ਇਸੇ ਤਰ੍ਹਾਂ ਪਾਠ ਕੀਤਾ, ਇਸੇ ਤਰ੍ਹਾਂ ਹੀ ਕਰਨਾ। ਇਹ ਪਾਠ ਇਕੱਠਾ ਨਹੀਂ ਕਰਨਾ, ਗੁਰਸਿੱਖ ਨਹੀਂ ਕਹਿਣਾ, ਇੱਥੇ ਅਰਥ ਹੈ ਗੁਰੂ ਦੀ ਸਿੱਖਿਆ ਲੈ ਕੇ। ਸੋ ਇਸ ਤਰ੍ਹਾਂ ਧਿਆਨ ਰੱਖਣਾ ਜੀ। ਅੱਗੇ ਜੀ
0: ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ ਏਕ ਸ਼ਬਦ ਲਿਵ ਲਾਏ ਨਵ ਨਿਧੀ ਅਠਾਰ ਹੈ ਸਿੱਧੀ ਪਿੱਛੇ ਲੱਗੀ ਆ ਫਿਰ ਹੈ।
1: ਮੈਂ ਇੱਕ ਵਾਰੀ ਯਾਦ ਕਰਵਾ ਦਿਆਂ, ਵੈਸੇ ਤੇ ਪਹਿਲਾਂ ਦੋ ਤਿੰਨ ਵਾਰੀ ਇਹ ਵਿਚਾਰ ਹੋ ਚੁੱਕੀ ਹੈ। ਜਦੋਂ ਬੱਬੇ ਦੇ ਪੈਰ ਚ ਰਾਰਾ ਹਾਹਾ ਤੇ ਮੰਮਾ ਇਹ ਅੱਖਰ ਆਉਂਦੇ ਨੇ, ਬ੍ਰਹਮ ਸ਼ਬਦ ਹੈ ਮੂਲ, ਇਹਨੂੰ ਬ੍ਰਹਮ ਨਹੀਂ ਕਹਿਣਾ। ਤੇ ਇਹਦੇ ਨਾਲ ਅੱਗੇ ਕੰਨਾ ਵੀ ਹੋ ਸਕਦਾ, ਬ੍ਰਹਮਾ ਵੀ ਆ ਸਕਦਾ, ਤੇ ਅੱਗੇ ਜਿਵੇਂ ਇੱਥੇ ਬ੍ਰਹਮਤ ਆਇਆ ਜਾਂ ਪਾਰ ਬ੍ਰਹਮ ਸ਼ਬਦ ਵੀ ਇਕੱਠਾ ਆਉਂਦਾ, ਕਈ ਰੂਪਾਂ ਚ ਇਹਨੇ ਆਉਣਾ, ਪਰ ਸ਼ਬਦ ਮੂਲ ਰੂਪ ਦੇ ਵਿੱਚ ਇਹਨੇ ਬ੍ਰਹਮ ਰਹਿਣਾ, ਬ੍ਰਹਮ ਨਹੀਂ ਕਦੇ ਕਹਿਣਾ। ਸਾਰਿਆਂ ਨੇ ਧਿਆਨ ਰੱਖਣਾ ਜੀ।
0: ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ ਏਕ ਸ਼ਬਦ ਲਿਵ ਲਾਏ ਨਵ ਨਿਧੀ ਅਠਾਰ ਹੈ ਸਿੱਧੀ ਪਿੱਛੇ ਲੱਗਿਆ ਫਿਰ ਹੈ। ਜੋ ਹਰ ਹਿਰਦੈ ਸਦਾ ਵਸਾਏ ਬਿਨ ਸਤਿਗੁਰ ਨਾਉ ਨਾ ਪਾਈਐ ਬੁੱਝਹੁ ਕਰ ਵਿਚਾਰ ਨਾਨਕ ਪੂਰੇ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ। ਮਹੱਲਾ ਤੀਜਾ। ਕਿਆ ਗੱਭਰੂ ਕਿਆ ਬਿਰਧ ਹੈ ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ ਗੁਰਮੁਖ ਸਬਦੇ ਰਤਿਆ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗੈ ਆਏ ਨਾਨਕ ਜੇ ਗੁਰਮੁਖ ਕਰਹਿ ਸੋ ਪ੍ਰਵਾਨ ਹੈ ਜੋ ਨਾਮ ਰਹੇ ਲਿਵ ਲਾਏ ਪੌੜੀ।

0: ਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵਿਖ ਕ੍ਰਿਖਾ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ
1: ਸਲੋਕ ਮਹੱਲਾ ਤੀਜਾ ਗੁਰ ਬਿਨ ਗਿਆਨ ਨਾ ਹੋਵਈ ਨਾ ਸੁਖ ਵਸੈ ਮਨ ਆਏ ਨਾਨਕ ਨਾਮ ਵਿਹੂਣੇ ਮਨ ਮੁਖੀ ਜਾਸਨ ਜਨਮ ਗਵਾਏ ਮਹੱਲਾ ਤੀਜਾ ਸਿੱਧ ਸਾਧਕ ਨਾਵੈ ਨੋ ਸਭ ਖੋਜਦੇ ਥੱਕ ਰਹੇ ਲਿਵ ਲਾਏ ਬਿਨ ਸਤਿਗੁਰ ਕਿਨੈ ਨਾ ਪਾਇਓ ਗੁਰਮੁਖ ਮਿਲੈ ਮਿਲਾਏ ਬਿਨ ਨਾਵੈ ਪਹਿਨਣ ਖਾਣ ਸਭ ਬਾਦ ਹੈ ਧਿਗ ਸਿੱਧੀ ਧਿਗ ਕਰਮਾਤ ਸਾ ਸਿੱਧ ਸਾ ਕਰਮਾਤ ਹੈ ਅਚੈ

0: हम ढाडी हर प्रभ खसम के नित गाव है हर गुण छंता हर कीर्तन कर है हर जस सुन है तिस कवला कंता
1: जिवें हुण इत्थे शब्द आया हम ढाडी इहदा उचारण ढाडी होया ढाडी ही नहीं कीता जिस तरह पहला बाबा जी ने भी बाई जी ने भी दस्या सी भी अखर जो देखो पहला मूहरे ढड्डा पहले नंबर ते आया तो ओहदा उचारण ढा ही होया है जो ओही अखर सेम दूजे थां ते आ गया फिर ढड्डा ते डड्डा मिक्स होके ढाडी बन गया। सो इस करके ये हुण इत्थे उदाहरण तुहानूं योग समझ लग जाएगी भी पहले थां ते ओही सेम अखर है ओहदी ओही आवाज है ढा दूजे थां ते ओही अखर आ गया ते फिर ओह डड्डे दे नाल मिक्स हो गया ते बन गया ढाडी।
2: ਇਹਨੂੰ ਹੋਰ ਸ਼ੁੱਧਤਾ ਵੱਲ ਜੇ ਲੈ ਕੇ ਜਾਣਾ ਹੈ ਅੱਜ ਕੱਲ੍ਹ ਆਪਾਂ ਢਾਡੀ ਸ਼ਬਦ ਡੱਡੇ ਨਾਲ ਬੋਲ ਰਹੇ ਹਾਂ ਲਿਖ ਰਹੇ ਹਾਂ ਆਮ ਤੌਰ 'ਤੇ ਕਿਉਂਕਿ ਜ਼ਬਾਨ 'ਤੇ ਜਿਹੜੇ ਸ਼ਬਦ ਚੜ੍ਹੇ ਹੁੰਦੇ ਨੇ ਉਹਨਾਂ ਨੂੰ ਬਦਲਣਾ ਬੜਾ ਔਖਾ ਹੁੰਦਾ ਹੈ ਜੇ ਇਹਨੂੰ ਬਿਲਕੁਲ ਬਰੀਕੀ ਵਿੱਚ ਤੁਸੀਂ ਪੜ੍ਹ ਸਕੋ ਬੜੀ ਖੁਸ਼ੀ ਦੀ ਗੱਲ ਹੈ ਢੱਡੇ ਦੀ ਦੂਜੀ ਆਵਾਜ਼ ਪਛਾਣੋ ਢੱਡੇ ਦੀ ਦੂਜੀ ਆਵਾਜ਼ ਨੂੰ ਲੱਗੀ ਹੈ ਬਿਹਾਰੀ ਇਹ ਡੀ ਨਹੀਂ ਬਣਦਾ ਇਹ ਬਣਦਾ ਢੀ ਕੋਸ਼ਿਸ਼ ਕਰੋ ਢੀ ਫਿਰ ਬਣ ਗਿਆ ਢਾਢੀ ਸ਼ੁੱਧ ਵਿੱਚ ਸ਼ੁੱਧ ਰੂਪ ਵਿੱਚ ਇਹੀ ਹੈ ਪਰ ਜ਼ਬਾਨ ਨਹੀਂ ਫਿਰ ਕਈ ਵਾਰੀ ਸਾਡੀ ਪਕੜ ਪਾਉਂਦੀ ਅਸੀਂ ਸਿੱਧਾ ਢਾਡੀ ਵੀ ਬੋਲਦੇ ਹਾਂ ਜੀ।
0: ਹਰ ਦਾਤਾ ਸਭ ਜਗਤ ਭਿਖਾਰੀਆ ਮੰਗਤ ਜਨ ਜਨਤਾ ਹਰ ਦੇਵ ਹੋ ਦਾਨ ਦਇਆਲ ਹੋਏ ਵਿੱਚ ਪਾਥਰ ਕ੍ਰਿਮ

ਹਾਰ ਹੋਮੈ ਵਿੱਚ ਸਭ ਪੜ ਥਕੇ ਦੂਜੈ ਭਾਏ ਖੁਆਰ ਸੋ ਪੜਿਆ ਸੋ ਪੰਡਿਤ ਬੀਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੈ ਤਤ ਲਹੈ ਪਾਏ ਮੋਖ ਦੁਆਰ ਗੁਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ ਧੰਨ ਵਾ ਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ ਮਹੱਲਾ ਤੀਜਾ ਵਿਣ ਮਨ ਮਾਰੇ ਕੋਇ ਨਾ ਸਿਜਈ ਵੇਖੋ ਕੋ ਲਿਵ ਲਾਏ ਭੇਖ ਧਾਰੀ ਭੇਖ ਧਾਰੀ ਤੀਰਥ ਭਾਵ ਥਕੇ ਭੇਖ ਧਾਰੀ ਤੀਰਥੀ ਭਾਵ ਥਕੇ ਨਾ ਏਹੋ ਮਨ ਮਾਰਿਆ ਜਾਏ ਗੁਰਮੁਖ ਏਹੋ ਮਨ ਜੀਵਤ ਮਰੈ ਸੱਚ ਰਹੈ ਲਿਵ ਲਾਏ ਨਾਨਕ ਇਸ ਮਨ ਕੀ ਮਲ ਇਉ ਉਤਰੈ ਹੋਮੈ ਸਬਦ ਜਲਾਏ ਪੌੜੀ ਹਰ ਹਰ ਸੰਤ ਮਿਲ ਹੋ ਮੇਰੇ ਭਾਈ ਹਰ ਨਾਮ ਦ੍ਰਿੜਾਵ ਹੋ ਇੱਕ ਕਿਨਕਾ ਹਰ ਹਰ ਸਿਗਾਰ ਬਨਾਵ ਹੋ ਹਰ ਜਨ

0: ਦਿਨ ਰਾਤੀ ਸਭ ਕਿਲ ਬਿਖ ਕਾਟੈ ਇੱਕ ਪਲਕਾ ਹਰ ਹਰ ਦਿਆਲ ਹੋਵੇ ਜਿਸ ਉਪਰ ਸੋ ਗੁਰਮੁਖ ਹਰ ਜਪ ਜਿਣਕਾ
1: ਜਿਸ ਉਪਰ
0: ਹਰ ਹਰ ਦਿਆਲ ਹੋਵੇ ਜਿਸ ਉਪਰ ਸੋ ਗੁਰਮੁਖ ਹਰ ਜਪ ਜਿਣਕਾ
2: ਇਸ ਪੌੜੀ ਦੇ ਵਿੱਚ ਤਿੰਨ ਪਾਠ ਕਿਨਕਾ ਪਲਕਾ ਤੇ ਜਿਣਕਾ ਇਹ ਇਕੱਠੇ ਉਚਾਰਨ ਕਰਨੇ ਹਨ ਤੇ ਜਿਹੜੇ ਦੋ ਖੇਮ ਕਾ ਪ੍ਰੇਮ ਕਾ ਇਹਨਾਂ ਨੂੰ ਸੰਬੰਧਕੀ ਰੂਪ ਦੇ ਵਿੱਚ ਉਚਾਰਨ ਕਰਨਾ ਇਹ ਇਕੱਠੇ ਨਹੀਂ ਉਚਾਰਨ ਕਰਨੇ ਥੋੜ੍ਹਾ ਜਿਹਾ ਵੱਖ ਕਰਕੇ ਇਹਨਾਂ ਦਾ ਉਚਾਰਨ ਕਰਨਾ ਅਤੇ ਇਹ ਤਿੰਨ ਇਕੱਠੇ ਬੋਲਣੇ ਨੇ ਕਿਣਕਾ ਪਲਕਾ ਜਿਣਕਾ ਅਤੇ ਦੂਜੇ ਅੱਡ ਅੱਡ ਬੋਲਣੇ ਨੇ ਹਾਂਜੀ
0: ਸਲੋਕ ਮਹੱਲਾ ਤੀਜਾ ਜਨਮ ਜਨਮ ਕੀ ਇਸ ਮਲ ਕੋ ਮਲ ਲਾਗੀ
1: ਮਨ ਕੋ

ਪਾਉੜੀ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ ਹਰ ਜੀਉ ਤਿੰਨ ਕਾ ਦਰਸ਼ਨ ਨਾ ਕਰਹੋ ਪਾਪਿਸ਼ਟ ਹਤਿਆਰੀ ਉਹ ਘਰ ਕਰ ਫਿਰਹਿ ਕੁਸੁੱਧ ਮਨ ਜਿਉ ਧਰਕਟ ਨਾਰੀ ਵਡਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ ਹਰ ਮੇਲਹੁ ਸਤਿਗੁਰ ਦਇਆ ਕਰ ਗੁਰ ਕਉ ਬਲਿਹਾਰੀ ਸਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁਖ ਨਾ ਲੱਗੈ ਆਏ ਜੰਮਣ ਮਰਣਾ ਮਿਟ ਗਿਆ ਕਾਲੈ ਕਾ ਕਿਛ ਨਾ ਬਸਾਏ ਹਰ ਸੇਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਏ ਨਾਨਕ ਹੋ ਬਲਿਹਾਰੀ ਤਿੰਨ ਕਉ ਜੋ ਚੱਲਣ ਸਤਿਗੁਰ ਭਾਏ ਮਹੱਲਾ ਤੀਜਾ ਬਿਨ ਸਬਦੈ ਸੁੱਧ ਨਾ ਹੋਵਈ ਜੇ ਅਨੇਕ ਕਰੈ ਸੀਗਾਰ ਫਿਰ ਕੀ ਸਾਰ ਨਾ ਜਾਣਈ ਦੂਜੈ ਭਾਏ ਪਿਆਰ ਸਾ ਕੁਸੁੱਧ ਸਾ

ਹਰ ਸੱਜਣ ਮੇਲਿਆ ਸੈਣੀ ਹੋਂ ਵਾਰਿਆ ਆਪਣੇ ਗੁਰੂ ਕਉ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ ਸਲੋਕ ਮਹੱਲਾ ਚੌਥਾ ਹਰ ਦਾਸਨ ਸਿਉ ਪ੍ਰੀਤ ਹੈ ਹਰ ਦਾਸਨ ਕੋ ਮਿਤ ਹਰ ਦਾਸਨ ਕੈ ਵਸ ਹੈ ਜਿਉ ਜੰਤੀ ਕੈ ਵਸ ਜੰਤ ਹਰ ਕੇ ਦਾਸ ਹਰ ਧਿਆਏ ਦੇ ਕਰ ਪ੍ਰੀਤਮ ਸਿਉ ਨੇ ਹੋ ਕਿਰਪਾ ਕਰਕੇ ਸੁਨਹੋ ਪ੍ਰਭ ਸਭ ਜਗ ਮਹਿ ਵਰਸੈ ਮੇ ਹੋ ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ ਸੋ ਹਰ ਜਨ ਨਾਮ ਧਿਆਏ ਦਾ ਹਰ ਹਰ ਜਨ ਇੱਕ ਸਮਾਨ ਜਨ ਨਾਨਕ ਹਰ ਕਾ ਦਾਸ ਹੈ ਹਰ ਪੈਜ ਰੱਖੋ ਭਗਵਾਨ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤਿਨ ਸਾਚੈ ਤਿਸ ਬਿਨ ਰਹਿਣ ਨਾ ਜਾਈ ਸਤਿਗੁਰ ਮਿਲੈ ਤਾ ਪੂਰਾ ਪਾਈਐ ਹਰ ਰਸ ਰਸਨ ਰਸਾਈ ਪੌੜੀ ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ ਰਹਿਣ ਦਿਨਸ ਰਹਿ

ਜਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਸਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮੱਧਿਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪਹਿ ਖਪਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵੈ ਆਪਣੈ ਸੁਆਦ ਫਿਰਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵੈ ਆਪਣੈ ਸੁਆਏ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ ਮਹੱਲਾ ਚੌਥਾ ਮਨਮੁਖ ਮਾਇਆ ਮੋਹ ਵਿਆਪੇ ਦੂਜੈ ਭਾਏ ਮਨੁਆ ਥਿਰ ਨਾਹੇ ਅਨ ਦਿਨ ਜਲਤ ਰਹਿ ਦਿਨ ਰਾਤੀ ਹਉਮੈ ਖਪਹਿ ਖਪਾਹੇ ਅੰਤਰ ਲੋਭ ਮਹਾਗੁਬਾਰਾ ਤਿਨ ਕੈ ਨਿਕਟ ਨਾ ਕੋਈ ਜਾਹੇ ਓਏ ਆਪ ਦੁਖੀ ਸੁਖ ਕਬਹੂ ਨਾ ਪਾਵਹਿ ਓਏ ਆਪ ਦੁਖੀ ਸੁਖ ਕਬਹੂ ਨਾ ਪਾਵਹਿ ਜਨਮ ਮਰਹਿ ਮਰ ਜਾਹੇ ਨਾਨਕ ਬਖਸ ਲਏ ਪ੍ਰਭ ਸਾਚਾ ਜੇ ਗੁਰਚਰਣੀ ਚਿਤ ਲਾਹੇ ਪੌੜੀ ਸੰਤ ਭਗਤ ਪਰਵਾਨ ਜੋ ਪ੍ਰਭ ਭਾਇਆ ਸਹੀ ਵਿਚੱਖਣ ਜੰਤ ਜਿਨੀ ਹਰ ਧਿਆਇਆ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਨਾਇਆ ਸਲੋਕ ਮਹੱਲਾ ਚੌਥਾ ਗੁਰਮੁਖ ਅੰਤਰ ਸਾਂਤ

ਸਤਿਗੁਰ ਮਿਲਿਆ ਨਾਮ ਉਪਜੈ ਤਿਸ ਨਾ ਭੁੱਖ ਸਭ ਜਾਇ ਨਾਨਕ ਨਾਮੇ ਰਤਿਆ ਨਾਮੋ ਪੱਲੈ ਪਾਇ ਮਹੱਲਾ ਚੌਥਾ ਸਤਿਗੁਰ ਪੁਰਖ ਜੇ ਮਾਰਿਆ ਭਰਮ ਭਰਮਿਆ ਘਰ ਛੋੜ ਗਿਆ ਉਸ ਪਿੱਛੇ ਵੱਜੈ ਫੱਕੜੀ ਮੋਹ ਕਾਲਾ ਅੱਗੈ ਮੋਹ ਕਾਲਾ ਆਗੈ ਭਇਆ ਉਸ ਅਰਲ ਬਰਲ ਮੋਹ ਨਿਕਲੈ ਨਿਤ ਝੱਗੂ ਸੁੱਟਦਾ ਮੋਆ ਕਿਆ ਹੋਵੇ ਕਿਸੈ ਹੀ ਦੈ ਕੀਤੈ ਜਾਂ ਧੁਰ ਕਿਰਤ ਉਸ ਦਾ ਇਹੋ ਜਿਹਾ ਪਹਿਆ ਕਿਆ ਹੋਵੇ ਕਿਸੈ ਹੀ ਦੈ ਕੀਤੈ ਜਾਂ ਧੁਰ ਕਿਰਤ ਉਸ ਦਾ ਇਹੋ ਜਿਹਾ ਪਿਆ ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲ ਕਿਸੈ ਨਾ ਭਾਵੈ ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੈ ਨਾ ਭਾਵੈ ਵੇਖੋ ਭਾਈ ਵਡਿਆਈ ਹਰ ਸੰਤ ਹੋ ਸਵਾਮੀ ਆਪਣੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ ਇਹੋ ਬ੍ਰਹਮ ਵਿਚਾਰ ਹੋਵੈ ਦਰ ਸਾਚੈ ਅੱਗੋ ਦੇ ਜਨ ਨਾਨਕ ਆਖ ਸੁਣਾਵੈ ਪੌੜੀ ਗੁਰ ਸੱਚੈ ਬੱਧਾ ਥੇ ਹੋ ਗੁਰ ਸੱਚੈ ਬੱਧਾ ਥੇ ਹੋ ਰਖਵਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰ ਚਰਨੀ ਮਨ ਰਤੇ ਗੁਰ ਕਿਰਪਾਲ ਬੇਅੰਤ ਅਵਗੁਣ ਸਭ ਹਤੇ ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇਤੇ ਸਲੋਕ ਮਹੱਲਾ ਪਹਿਲਾ ਤਾ ਕੀ ਰਜਾਏ ਲਿਖਿਆ ਪਾਏ ਤਾ ਕੀ ਰਜਾਏ ਲਿਖਿਆ ਪਾਏ ਅਬ ਕਿਆ ਕੀਜੈ ਪਾਂਡੇ ਹੁਕਮ ਹੋਆ ਹਾਸਲ ਤਦੇ ਹੋਏ ਨਿਬੜਿਆ ਹੰਡ ਹੈ ਜੀ ਕਮਾਂਦੇ ਮਹੱਲਾ ਦੂਜਾ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚ ਹੈ ਪੌੜੀ ਸਭੇ ਗੱਲਾਂ ਆਪ ਥਾਟ ਬਹਾਲੀ ਆਉਣ ਆਪ ਰਚਨ ਰਚਾਏ ਸਭੇ ਗੱਲਾਂ ਆਪ ਥਾਟ ਬਹਾਲੀ ਆਉਣ ਆਪੇ ਰਚਨ ਰਚਾਏ ਆਪੇ ਹੀ ਘਾਲਿਓਨ ਆਪੇ ਜੰਤ ਉਪਾਏ ਆਪ

0: ए मन हर जीते आए तू, ए मन हर जीते आए तू, एक मन एक चित पाए, हर किया सदा सदा वडियाईया, दे ना पछोताए, हो हर कै सद बलिहारणै, जित सेवै सुख पाए, नानक गुरमुख मिल रहै, होमै सबद जलाए। महला तीजा, आपे सेवा लायन, आपे बखस करे, सबना का माँ प्यो आप है, आपे सार करे, नानक नाम त्यायन, तिन निज कर वास है, जुग जुग सोभा होए। पौड़ी, तू करण कारण समरथ है करते, मैं तुझ बिन अवर ना कोई, तुझ आपे सिष्ट सिरजिया, आपे फुन गोई, सब इको सबद वरतदा, जो करे सो होई, वडियाई गुरमुख दे प्रभ, हर पावै सोई, गुरमुख नानक आराध्या, सब आखो धन धन धन गुर सोई सुध।
1: राग सोरठ बाणी भगत कबीर जी की, कर पहला एक ओंकार सतगुर प्रसाद।
2: हुण भगत बाणी आरंभ हो रही है। दास दे मन दे विच बार बार ये ख्याल आ रहा सी, कई विद्यार्थियों दे कई स्रोतियां दे मन दे विच ये सवाल भी अक्सर पैदा हुंदा रहिंदा है, गुरबाणी विच भगत बाणी किवें लिखी गई, क्यों लिखी गई। जदों आपां इन्हां सवालां दी गहरी विचार करांगे, इस दे दो पक्ष ने, एक तां इतिहासक पक्ष है, इतिहासक दृष्टिकोण तों जिन्ना भगतां दी बाणी जिन्ना दी गिणती 15 मन्नी गई है, जिन्ना भगतां दी बाणी साहिब श्री गुरु ग्रंथ साहिब जी दे अंदर चढ़ाई गई है या लिखी गई है, वो सारे भगत गाहे अवगाहे तन तन श्री गुरु नानक देव महाराज नू मिले हैं। जिमें कि भाई लहणा सिंह जी कबीर पंथी हुए हैं, उन्हां दे बारे महापुरख सचखंड वासी पंथ रतन श्री मान संत ज्ञानी गुरबचन सिंह जी खालसा पिंडरां वाले अक्सर जिक्र करिया करदे सन। उन्होंने लिखिया, धन धन श्री गुरु नानक देव महाराज जदों कांशी विच गए, दो बार गए सन, पहली बारी होर भगत मिले पर भगत कबीर जी नहीं सी मिल सके। जदों हजूर दूजी बार गए फिर भगत कबीर जी भी मिले, स्वामी रामानंद जी उन्हां दे नाल वैष्णव संप्रदाय दे जिन्ने भी उन्हां दे विद्यार्थी सिखियार्थी चेले कह दिओ, वो सारे ही गुरु महाराज नूं मिले। आपस विच विचारां होईयां, पहला ये सारे सरगुण दे उपाशक सन, ते गुरु नानक साहब की कृपा दे नाल फिर इन्हां नूं निर्गुण सरूप दा ज्ञान प्राप्त होया, फिर ये ज्यों जल मैं जल आए खटाना त्यों ज्योति संग ज्योत सुमना, इस ब्रह्म ज्ञान की पदवी नूं प्राप्त होए। फिर इन्हां दी बाणी भगतां दी बाणी गुरु महाराज नूं इन्हां भेट कीती, ते जिहड़ी गुरु महाराज की पवित्र बाणी सी ते वह भगतां ने प्राप्त कीती। जदों आपस विच दो रब दे प्यारे मिलदे हन, अक्सर विचार वटांदरा ते हुंदा ही है ना, फिर बाणी दा आदान प्रदान गुरु नानक साहब दे समें ही हो चुकिया सी, ਕਿਉਂ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਵਿੱਚ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਆਪਣੀ ਬਾਣੀ ਵਿੱਚ ਇਹਨਾਂ ਭਗਤਾਂ ਦਾ ਜ਼ਿਕਰ ਕੀਤਾ ਮਿਲਦਾ ਹੈ, ਜਿਸ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਇਹ ਭਗਤ ਅਤੇ ਭਗਤਾਂ ਦੀ ਬਾਣੀ ਪਹਿਲਾਂ ਹੀ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਆ ਚੁੱਕੀ ਸੀ, ਜਿਸ ਦਾ ਜ਼ਿਕਰ ਤੀਜੇ ਚੌਥੇ ਪੰਜਵੇਂ ਪਾਤਸ਼ਾਹ ਨੇ ਸਪਸ਼ਟ ਰੂਪ ਦੇ ਵਿੱਚ ਕੀਤਾ। ਦੂਸਰਾ ਹੈ ਅਧਿਆਤਮਕ ਪੱਖ। ਹੁਣ ਕਈ ਲੋਕ ਇਹ ਕਹਿੰਦੇ ਨੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਉਣ ਲੱਗੇ ਅਤੇ ਜਦੋਂ ਸ੍ਰੀ ਰਾਗ ਦੇ ਅੰਤ ਵਿੱਚ ਭਗਤਾਂ ਦੀ ਬਾਣੀ ਲਿਖਵਾਉਣ ਲੱਗੇ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਾਰੀ ਸਨ, ਉਹ ਬੜੇ ਹੈਰਾਨ ਜਿਹੇ ਹੋ ਗਏ ਵੀ ਇਹ ਗੁਰਬਾਣੀ ਦੇ ਵਿੱਚ ਭਗਤਾਂ ਦੀ ਬਾਣੀ ਹਾਜ਼ੂਰ ਕਿਉਂ ਲਿਖਵਾ ਰਹੇ ਨੇ। ਮਨ ਦੇ ਵਿੱਚ ਸ਼ੰਕਾ ਹੋ ਗਈ, ਉਹ ਭਗਤ ਤਾਂ ਪਹਿਲਾਂ ਹੋ ਚੁੱਕੇ ਨੇ ਬੀਤੇ ਸਮੇਂ ਦੇ ਵਿੱਚ, ਹੁਣ ਨਹੀਂ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਦੇ ਇਸ ਸ਼ੰਕੇ ਨੂੰ ਨਿਵਿਰਤ ਕਰਨ ਦੇ ਲਈ ਫਿਰ ਉਹਨਾਂ ਭਗਤਾਂ ਨੂੰ ਆਪਣੇ ਪਾਸ ਵੀ ਬੁਲਾਇਆ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਇਹ ਬਚਨ ਕੀਤਾ ਸੀ, ਤੁਸੀਂ ਜਿਹੜੇ ਸਮੇਂ ਸਾਡੇ ਪਾਸ ਆਉਂਦੇ ਹੋ ਗੁਰਬਾਣੀ ਲਿਖਣ ਵਾਸਤੇ, ਕੁਝ ਸਮਾਂ ਕੱਲ੍ਹ ਨੂੰ ਪਹਿਲਾਂ ਆਉਣ ਦੀ ਖੇਚਲ ਕਰਨੀ। ਭਾਈ ਗੁਰਦਾਸ ਜੀ ਕਹਿਣ ਲੱਗੇ ਸੱਤ ਬਚਨ। ਜਦੋਂ ਭਾਈ ਗੁਰਦਾਸ ਜੀ ਆਉਂਦੇ ਨੇ ਜਿਸ ਤੰਬੂ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦਾ ਨਿਵਾਸ ਸੀ ਅਤੇ ਉਹਦੇ ਵਿੱਚ ਸਾਰੇ ਭਗਤ ਜਿਨ੍ਹਾਂ ਦੀ ਬਾਣੀ ਗੁਰਬਾਣੀ ਵਿੱਚ ਦਰਜ ਹੈ ਉਹ ਸਾਰੇ ਭਗਤ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਵਿਚਾਰ ਪ੍ਰੇਮ ਚਰਚਾ ਕਰ ਰਹੇ ਸਨ। ਭਾਈ ਗੁਰਦਾਸ ਜੀ ਨੇ ਸੋਚਿਆ ਵੀ ਇਹ ਕੌਣ ਹੋ ਸਕਦੇ ਨੇ, ਥੋੜ੍ਹਾ ਜਿਹਾ ਸੰਕੋਚ ਵੀ ਕੀਤਾ, ਕੋਈ ਜ਼ਰੂਰੀ ਵਿਚਾਰਾਂ ਹੋ ਰਹੀਆਂ ਨੇ, ਕਈ ਸੀਕ੍ਰੇਟ ਹੁੰਦੀਆਂ ਨੇ, ਇਸ ਲਈ ਅੰਦਰ ਜਾਣਾ ਮੇਰੇ ਲਈ ਠੀਕ ਨਹੀਂ। ਭਾਈ ਸਾਹਿਬ ਬਾਹਰ ਖਲੋ ਗਏ ਅਤੇ ਜਦੋਂ ਸਮਾਂ ਹੋਇਆ ਉਹਨਾਂ ਭਗਤਾਂ ਨੇ ਗੁਰੂ ਮਹਾਰਾਜ ਦੇ ਚਰਨਾਂ 'ਤੇ ਸੀਸ ਨਵਾਇਆ, ਆਗਿਆ ਮੰਗੀ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੋਂ ਆਗਿਆ ਲੈ ਕੇ ਬਾਹਰ ਨਿਕਲੇ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਬੜੇ ਹੈਰਾਨ ਹੋ ਗਏ, ਪੁੱਛਿਆ ਤੁਸੀਂ ਕੌਣ ਹੋ? ਤਾਂ ਅੱਗੋਂ ਉਹਨਾਂ ਸਾਰੇ ਭਗਤਾਂ ਨੇ ਬੜੀ ਹਲੀਮੀ ਦੇ ਨਾਲ ਜਵਾਬ ਦਿੱਤਾ, ਅਸੀਂ ਉਹ ਭਗਤ ਹਾਂ ਜਿਨ੍ਹਾਂ ਦੀ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਬਾਣੀ ਵਿੱਚ ਤੁਰਕੀ ਬਾਣੀ ਵਿੱਚ ਲਿਖਵਾ ਰਹੇ ਨੇ। ਫਿਰ ਉਹਨਾਂ ਨੇ ਆਪਣੇ ਨਾਮ ਵੀ ਦੱਸੇ, ਮੈਂ ਕਬੀਰ ਹਾਂ, ਮੈਂ ਨਾਮਦੇਵ ਹਾਂ, ਵਾਰੋ ਵਾਰੀ ਸਾਰੇ ਨਾਮ ਵੀ ਦੱਸੇ। ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਦੇ ਦਰਸ਼ਨ ਕਰ ਰਹੇ ਸਨ ਅਤੇ ਫਿਰ ਉਹਨਾਂ ਨੂੰ ਵੀ ਉਹ ਸਤਿ ਸ੍ਰੀ ਅਕਾਲ ਕਹਿ ਕੇ ਵਿਦਾ ਹੋਏ ਨੇ ਅਤੇ ਜਦੋਂ ਭਾਈ ਗੁਰਦਾਸ ਜੀ ਨੇ ਪਿੱਛੇ ਮੁੜ ਕੇ ਦੇਖਿਆ ਉਹ ਉੱਥੋਂ ਅਲੋਪ ਹੋ ਚੁੱਕੇ ਸਨ। ਇਹ ਕੌਤਕ ਦੇਖ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਬਹੁਤ ਹੈਰਾਨ ਜਿਹੇ ਹੋ ਗਏ, ਸਮਾਧ ਹੋ ਗਏ। ਆ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਇਹ ਗੁਰਮੁਖ ਰੂਹਾਂ ਕੌਣ ਸਨ ਅਤੇ ਸਤਿਗੁਰੂ ਕਹਿਣ ਲੱਗੇ ਜਿਨ੍ਹਾਂ ਬਾਰੇ ਤੁਸੀਂ ਸ਼ੰਕਾ ਕੀਤੀ ਸੀ? ਇਹ ਉਹ ਮਹਾਂਪੁਰਖ ਨੇ ਜਿਨ੍ਹਾਂ ਦੀ ਬਾਣੀ ਅਸੀਂ ਗੁਰਬਾਣੀ ਵਿੱਚ ਲਿਖਵਾ ਰਹੇ ਹਾਂ। ਮਹਾਰਾਜ

ਅਕਾਲ ਪੁਰਖ ਵਾਹਿਗੁਰੂ ਹੀ ਰਹਿੰਦਾ ਹੈ, ਹੋਰ ਕੋਈ ਨਹੀਂ ਉੱਥੇ। ਜਿਹੜੇ ਭਗਤ ਨੇ ਰੱਬ ਦੇ ਪਿਆਰੇ, ਉਹ ਕਰਮਖੰਡ ਦੇ ਵਿੱਚ ਨਿਵਾਸ ਕਰਦੇ ਨੇ, ਜਿਸ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਨੇ ਖੁਦ ਕੀਤਾ ਹੈ। ਤਿੱਥੈ ਭਗਤ ਵਸੈ ਹੈ ਕਿ ਲੋ ਕਰਹਿ ਆਨੰਦ ਸੱਚਾ ਮਨ ਸੋਇ। ਉਸ ਕਰਮਖੰਡ ਦੇ ਵਿੱਚ ਭਗਤ ਲੋਕ ਰਹਿੰਦੇ ਨੇ। ਕਰਮਖੰਡ ਇੱਕ ਉਹ ਸਥਾਨ ਹੈ ਜਿਹੜੇ ਵਾਹਿਗੁਰੂ ਦੀ ਬਖਸ਼ਿਸ਼ ਦੇ ਪਾਤਰ ਹੀ ਉੱਥੇ ਰਹਿ ਸਕਦੇ ਨੇ। ਇਹਨੂੰ ਸੱਚਖੰਡ ਦੀ ਡਿਊਟੀ ਮੰਨ ਲਵੋ। ਔਰ ਉਸ ਬਾਰੇ ਮਹਾਂਪੁਰਖ ਇਹ ਵੀ ਵਿਚਾਰ ਦੱਸਦੇ ਸਨ ਵੀ ਜਿਹੜੇ ਭਗਤੀ ਕਰਕੇ, ਪਰਮੇਸ਼ੁਰ ਦੀ ਭਗਤੀ ਕਰਕੇ ਸਾਰੇ ਖੰਡਾਂ ਵਿੱਚੋਂ ਦੀ ਲੰਘਦੇ ਹੋਏ ਵਾਹਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਕਰਮਖੰਡ ਵਿੱਚ ਪਹੁੰਚ ਜਾਂਦੇ ਹਨ, ਫਿਰ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਂਦਾ ਵੀ ਕੀ ਤੁਸੀਂ ਮਾਤ ਲੋਕ ਵਿੱਚ ਜਾ ਕੇ ਕੋਈ ਪਰਉਪਕਾਰ, ਕੋਈ ਸੇਵਾ ਸਿਮਰਨ, ਕੋਈ ਧਰਮ ਦੀ ਸੇਵਾ ਕਰਨੀ ਚਾਹੁੰਦੇ ਹੋ, ਅਤੇ ਫਿਰ ਵਾਹਿਗੁਰੂ ਉਹਨਾਂ ਨੂੰ ਹੁਕਮ ਦਿੰਦਾ ਤੁਸੀਂ ਜਾਓ। ਦਿਨ ਤੋਂ ਭੇਜੇ ਤਿੰਨੇ ਬੁਲਾਏ, ਫਿਰ ਉਹਨਾਂ ਨੂੰ ਆਪ ਹੀ ਸੱਦਾ ਭੇਜ ਕੇ ਬੁਲਾ ਵੀ ਲੈਂਦਾ। ਪਰ ਜਿਹੜਾ ਇੱਕ ਵਾਰੀ ਸੱਚਖੰਡ ਵਿੱਚ ਚਲਿਆ ਜਾਂਦਾ ਉਹ ਮੁੜ ਕੇ ਦੁਬਾਰਾ ਨਹੀਂ ਆ ਸਕਦਾ। ਕਿਉਂ? ਜਿਉਂ ਜਲ ਮੈਂ ਜਲ ਜਾਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨ। ਜਦੋਂ ਕੋਈ ਨਦੀ ਸਾਗਰ ਵਿੱਚ ਰਲ ਗਈ, ਮੁੜ ਕੇ ਵੱਖ ਹੋ ਹੀ ਨਹੀਂ ਸਕਦੀ। ਭਗਤ ਕਬੀਰ ਜੀ ਨੇ ਵੀ ਇਹ ਬਚਨ ਕਹਿ ਦਿੱਤੇ ਸਨ ਜਦੋਂ ਪ੍ਰੇਮੀਆਂ ਨੇ ਪੁੱਛਿਆ, ਭਗਤ ਜੀ ਕੀ ਦੁਬਾਰਾ ਮੁੜ ਕੇ ਆਓਗੇ? ਉਹਨਾਂ ਦਾ ਜਵਾਬ ਸੀ, ਬਾਹਰ ਹਮ ਕਾਹੇ ਆਵਹਿਗੇ, ਆਵਨ ਜਾਣਾ ਹੁਕਮ ਤਸੈਕਾ। ਇਹ ਹੁਕਮ ਹੋਇਆ ਸੀ ਮੈਨੂੰ ਦੁਨੀਆਂ ਵਿੱਚ ਆਉਣ ਦਾ, ਵਹਿਮਾਂ ਭਰਮਾਂ ਨੂੰ ਦੂਰ ਕਰਨ ਦਾ। ਹੁਣ ਅਸੀਂ ਦੁਬਾਰਾ ਮੁੜ ਕੇ ਨਹੀਂ ਆਵਾਂਗੇ, ਹੁਕਮ ਹੈ ਬੁੱਝ ਸਮਾਵਾਂਗੇ। ਹੁਣ ਵਾਹਿਗੁਰੂ ਦੇ ਹੁਕਮ ਨੂੰ ਬੁੱਝ ਕੇ ਅਤੇ ਅਸੀਂ ਉਹਦੇ ਚਰਨਾਂ ਦੇ ਵਿੱਚ ਜਾ ਕੇ ਹਮੇਸ਼ਾ ਲਈ ਸਮਾ ਜਾਵਾਂਗੇ, ਅਤੇ ਅਸੀਂ ਮੁੜ ਕੇ ਦੁਬਾਰਾ ਨਹੀਂ ਆ ਸਕਦੇ। ਅਤੇ ਇਹਨਾਂ ਵਿਚਾਰਾਂ ਨੂੰ ਸੰਗਤਾਂ ਦੀ, ਵਿਦਿਆਰਥੀਆਂ ਦੀ ਜਾਣਕਾਰੀ ਹਿੱਤ ਬੇਨਤੀ ਕੀਤੀ ਗਈ ਹੈ। ਇਤਿਹਾਸਿਕ ਪੱਖ ਵੀ ਹੈ ਅਤੇ ਅਧਿਆਤਮਿਕ ਪੱਖ ਵੀ ਹੈ ਵੀ ਇਹਨਾਂ ਭਗਤਾਂ ਨੂੰ, ਕਿਉਂਕਿ ਰੱਬ ਦੇ ਪਿਆਰੇ ਕਦੀ ਮਰਦੇ ਤਾਂ ਹੁੰਦੇ ਹੀ ਨਹੀਂ, ਜੀਵਤ ਪੇਖੇ ਜਿਨੀ ਹਰ ਹਰ ਤੇ ਆਇਆ, ਸਾਧ ਸੰਗਤ ਨੇ ਦਰਸ਼ਨ ਪਾਇਆ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਾਧ ਜੀਵ ਹੈ ਨਹੀਂ ਮਰਦਾ। ਭਗਤ ਉਸ ਅਵਸਥਾ ਦੇ ਵਿੱਚ ਬਿਰਾਜਮਾਨ ਹੁੰਦੇ ਨੇ, ਅਤੇ ਇਸ ਲਈ ਹੁਣ ਭਗਤ ਬਾਣੀ ਅੱਗੇ ਵੀ ਰਾਗਾਂ ਦੇ ਅਖੀਰ 'ਤੇ ਆਉਣੀ ਹੈ। ਦਾਸ ਦੇ ਮਨ ਦੇ ਵਿੱਚ ਖਿਆਲ ਸੀ ਵੀ ਇੱਕ ਵਾਰੀ ਵਿਚਾਰ ਸਾਂਝੀ ਕਰ ਹੀ ਦਿੱਤੀ ਜਾਵੇ ਤਾਂ ਕਿ ਸੰਗਤਾਂ ਦੇ ਮਨ ਦੇ ਵਿੱਚ ਕੋਈ ਸ਼ੰਕਾ, ਕੋਈ ਵਹਿਮ ਭਰਮ ਨਾ ਰਹਿ ਜਾਵੇ। ਇਸ ਲਈ ਬੇਨਤੀ ਨੂੰ ਪ੍ਰਵਾਨ ਕਰਨਾ, ਅਤੇ ਹੁਣ ਆਪਾਂ ਅੱਗੇ ਪਾਠ ਨਾਲ ਜੁੜਦੇ ਹਾਂ।

0: ਹੋਵੇ ਗੱਡ ਲੇ ਕੰਚਨ ਭਾਰੀ ਵੇਦ ਪੜੇ ਪੜ ਪੰਡਿਤ ਮੂਏ ਰੂਪ ਦੇਖ ਦੇਖ ਨਾਰੀ ਰਾਮ ਨਾਮ ਬਿਨ ਸਭੈ ਬਗੂਤੇ ਦੇਖੋ ਨਿਰਖ ਸਰੀਰਾ ਹਰ ਕੇ ਨਾਮ ਬਿਨ ਕਿਨ ਗਤ ਪਾਈ ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹਿ ਉਪਦੇਸ਼ ਕਬੀਰਾ।
1: ਹਾਂਜੀ, ਜਿਹੜਾ ਸਵਾਲ ਸੀ ਵੀ ਵਿਸ਼ਰਾਮ ਕਿੱਥੇ ਲਾਉਣਾ, ਜਿੱਥੇ ਗੁਰੂ ਸਾਹਿਬ ਦੇ ਸ਼ਬਦ ਨੇ ਉਹ ਤਾਂ ਮਹੱਲਾ ਸਿਰਲੇਖ ਤੋਂ ਸਾਨੂੰ ਸਮਝ ਆ ਜਾਂਦਾ, ਮਹੱਲਾ ਪਹਿਲਾ ਦੂਜਾ, ਪਰ ਭਗਤ ਬਾਣੀ

0: ਦੇ ਵਿੱਚ ਇਹ ਚੀਜ਼ ਸਮਝਣੀ ਥੋੜ੍ਹੀ ਜਿਹੀ ਉਹਦੇ ਮੁਕਾਬਲੇ ਸਾਨੂੰ ਮੁਸ਼ਕਲ ਲੱਗਦੀ ਹੈ। ਅਤੇ ਆਹ ਸ਼ਬਦ ਪੂਰਾ ਹੋਇਆ, ਇਹਦੇ ਚਾਰ ਪਦੇ ਪੂਰੇ ਹੋਏ ਨੇ, ਅੰਕਾਂ ਵੱਲ ਦੇਖਣਾ, ਅਤੇ ਚਾਰ ਤੋਂ ਬਾਅਦ ਇੱਕ ਅੰਕ ਲਿਖਿਆ ਹੋਇਆ, ਇਹਦਾ ਮਤਲਬ ਇੱਥੇ ਇੱਕ ਸ਼ਬਦ ਪੂਰਾ ਹੋ ਗਿਆ। ਇਸੇ ਤਰ੍ਹਾਂ ਸਾਰੀ ਤਰਤੀਬ ਅੱਗੇ ਚੱਲਣੀ ਹੈ। ਜੇ ਇਹਨੂੰ ਹੋਰ ਸੌਖਾ ਸਮਝਣਾ, ਫਿਰ ਸਮਝ ਲਓ ਬਈ ਡੰਡੀਆਂ ਵਿਚਕਾਰ ਹੋਣ, ਅੰਕ ਇੱਕ ਤੋਂ ਜ਼ਿਆਦਾ ਹੋਣ, ਚੌਕਾ ਵੱਖਰਾ ਏਕਾ ਵੱਖਰਾ ਨਾ ਇੱਥੇ, ਇਸੇ ਤਰ੍ਹਾਂ ਵਿਚਕਾਰ ਡੰਡੀਆਂ ਦੇ ਨਾਲ ਅੰਕ ਅਲੱਗ ਅਲੱਗ ਲਿਖੇ ਹੋਣ, ਇਹ ਵੀ ਇੱਕ ਪਛਾਣ ਹੈ ਵੀ ਇੱਥੇ ਸ਼ਬਦ ਸੰਪੂਰਨ ਹੋ ਗਿਆ। ਭਗਤ ਬਾਣੀ ਦੇ ਵਿੱਚ ਤੀਜੀ ਪਛਾਣ ਭਗਤ ਜੀ ਦੇ ਨਾਮ ਤੋਂ ਵੀ ਹੁੰਦੀ ਹੈ, ਪਰ ਉੱਥੇ ਫਿਰ ਵੀ ਭੁਲੇਖਾ ਕਿਸੇ ਨੂੰ ਪੈ ਸਕਦਾ। ਇਹ ਅੰਕਾਂ ਦੀ ਪਹਿਚਾਣ ਬੜੀ ਠੋਸ ਪਹਿਚਾਣ ਹੈ। ਜਦੋਂ ਡੰਡੀਆਂ ਦੇ ਦੋ ਅੰਕਾਂ ਦੇ ਵਿਚਕਾਰ ਜਾਂ ਵੱਧ ਅੰਕਾਂ ਦੇ ਵਿਚਕਾਰ ਡੰਡੀਆਂ ਆਉਣਗੀਆਂ, ਉੱਥੇ ਸ਼ਬਦ ਦੀ ਸੰਪੂਰਨਤਾ ਹੈ ਜੀ। ਚਲੋ ਜੀ।
1: ਜਬ ਜਰੀਏ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਯਾ ਤਨ ਕੀ ਇਹ ਬੜਾਈ, ਕਾਹੇ ਭਈਆ ਫਿਰਤਾਓ ਫੂਲਿਆ ਫੂਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੂਲਿਆ ਰਹਾਓ, ਜੋ ਮਦ ਮਾਖੀ ਤਿਉ ਸਠੋਰ ਰਸ, ਜੋਰ ਜੋਰ ਧਨ ਕੀਆ ਮਰਤੀ ਬਾਰ, ਲੇਹੋ ਕਰੀਏ ਭੂਤ ਰਹਿਣ ਕਿਉ ਦੀਆ, ਦੇਹੁਰੀ ਲਓ ਬਰੀ ਨਾਰ ਸੰਗ ਭਈ, ਦੇਹੁਰੀ ਲਓ ਬਰੀ ਨਾਰ ਸੰਗ ਭਈ, ਆਗੈ ਸੱਜਣ ਸੁਹੇਲਾ ਮਰ ਘੱਟ ਲਓ, ਸਭ ਲੋਕ ਕੁਟੰਬ ਭਇਓ, ਆਗੈ ਹੰਸ ਅਕੇਲਾ, ਕਹਿਤ ਕਬੀਰ ਸੁਣਹੋ ਰੇ ਪ੍ਰਾਣੀ, ਪਰੇ ਕਾਲ ਗ੍ਰਸ ਕੂਆ, ਝੂਠੀ ਮਾਇਆ ਆਪ ਬੰਧਾਇਆ, ਜੋ ਨਲਣੀ ਭ੍ਰਮ ਸੂਆ।
0: ਹਾਂਜੀ, ਸ਼ਬਦ ਆਇਆ ਮਰ ਘੱਟ। ਇਹ ਘੱਗੇ ਦੀ ਤਰਤੀਬ ਤਾਂ ਕਹਿੰਦੀ ਇਹਨੂੰ ਮਰ ਘੱਟ ਬੋਲਣਾ ਚਾਹੀਦਾ ਸੀ, ਪਰ ਮਰ ਘੱਟ ਕਿਉਂ ਬੋਲਿਆ ਗਿਆ? ਇਹ ਅਸਲ ਵਿੱਚ ਦੋ ਸ਼ਬਦਾਂ ਦਾ ਸੰਯੋਗ ਹੈ, ਅਤੇ ਇਹਨੂੰ ਕਹਾਂਗੇ ਮਰਨ ਘਾਟ, ਜਿਹਨੂੰ ਆਪਾਂ ਆਪਣੀ ਬੋਲੀ ਵਿੱਚ ਮੜੀਆਂ ਕਹਿੰਦੇ ਹਾਂ, ਸ਼ਮਸ਼ਾਨ ਘਾਟ ਕਹਿੰਦੇ ਹਾਂ ਨਾ। ਇਹ ਅਰਥ ਇਸ ਪੱਖ ਤੋਂ ਰੱਖਦਾ, ਮਰ ਘੱਟ ਇਕੱਠਾ ਨਹੀਂ, ਇਹ ਮਰ ਘੱਟ ਹੀ ਪਾਠ ਸ਼ੁੱਧ ਹੈ ਜੀ।
1: ਵੇਦ ਪੁਰਾਣ ਸਭੈ ਮਤ ਸੁਣ ਕੈ, ਕਰੀ ਕਰਮ ਕੀ ਆਸਾ, ਕਾਲ ਗ੍ਰਸਤ ਸਭ ਲੋਕ ਸਿਆਣੇ, ਉੱਠ ਪੰਡਤ ਪੈ ਚੱਲੇ ਨਿਰਾਸਾ, ਮਨ ਰੇ ਸਰਿਓ ਨਾ ਏਕੈ ਕਾਜਾ, ਭਜਿਓ ਨਾ ਰਘੁਪਤ ਰਾਜਾ ਰਹਾਓ, ਬਨ ਖੰਡ ਜਾਏ।

ਦਿੰਬ ਹੋਏ ਬੈਠਾ ਓਨ ਹਰ ਪਹਿ ਕਿਆ ਲੀਨਾ ਪਰਿਓ ਕਾਲ ਸਭੈ ਜਗ ਉਪਰ ਮਾਹੇ ਲਿਖੇ ਭ੍ਰਮ ਗਿਆਨੀ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜੇਹ ਜਾਨੀ ਕਰ ਦੂਜਾ ਦੁਏ ਦੁਏ ਲੋਚਨ ਪੇਖਾ ਹਾਉ ਹਰ ਬਿਨ ਔਰ ਨਾ ਦੇਖਾ ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਨ ਨਾ ਜਾਈ ਹਮਰਾ ਭਰਮ ਗਇਆ ਪਉ ਭਾਗਾ ਜਬ ਰਾਮ ਨਾਮ ਚਿਤ ਲਾਗਾ ਰਹਾਉ ਬਾਜੀਗਰ ਡੰਕ ਬਜਾਈ ਸਭ ਖਲਕ ਤਮਾਸੇ ਆਈ ਬਾਜੀਗਰ ਸੁਆਂਗ ਸਕੇਲਾ ਆਪਣੇ ਰੰਗ ਰਵੈ ਅਕੇਲਾ ਕਥਨੀ ਕਹੈ ਭਰਮ ਨਾ ਜਾਈ ਸਭ ਕਥ ਕਥ ਰਹੀ ਲੁਕਾਈ ਜਾ ਕਉ ਗੁਰਮੁਖ ਆਪ ਬੁਝਾਈ ਤਾ ਕੇ ਹਿਰਦੈ ਰਹਿ ਅਸਮਾਈ ਗੁਰ ਕਿੰਚਤ ਕਿਰਪਾ ਕੀਨੀ ਸਭ ਤਨ ਮਨ ਦੇਹ ਹਰ ਲੀਨੀ ਗੁਰ ਕਿੰਚਤ ਕਿਰਪਾ ਕੀਨੀ ਸਭ ਤਨ ਮਨ ਦੇਹ ਹਰ ਲੀਨੀ ਕਹਿ ਕਬੀਰ ਰੰਗ ਰਾਤਾ ਮਿਲਿਓ ਜਗ ਜੀਵਨ ਦਾਤਾ ਜਾ ਕੇ ਨਿਗਮ ਦੂਧ ਕੇ ਠਾਟਾ ਸਮੁੰਦ ਬਿਲੋਵਨ ਕਉ ਮਾਟਾ ਤਾ ਕੀ ਹੋ ਬਿਲੋਵਨ ਹਾਰੀ ਕਉ ਮੇਟੈ ਗੋ ਛਾਸ਼ ਤੁਹਾਰੀ ਚੇਰੀ ਤੂੰ ਰਾਮ ਨਾ ਕਰਸ ਪਧਾਰਾ ਜਗ ਜੀਵਨ ਪ੍ਰਾਣ ਅਧਾਰਾ ਰਹਾਉ ਤੇਰੇ ਗਲਹਿ ਤੌਕ ਪੱਗ ਬੇਰੀ ਤੂੰ ਘਰ ਘਰ ਰਮਈਐ ਫੇਰੀ ਤੂੰ ਅਜਹੋ ਨਾ ਚੇਤਸ ਚੇਰੀ ਤੂੰ ਜਮ ਬਪੁਰੀ ਹੈ ਹੇਰੀ ਪ੍ਰਭ ਕਰਨ ਕਰਾਵਣ ਹਾਰੀ ਕਿਆ ਚੇਰੀ ਹਾਥ ਵਿਚਾਰੀ ਸੋਈ ਸੋਈ ਜਾਗੀ ਜਿਤ ਲਾਈ ਤਿਤ ਲਾਗੀ ਚੇਰੀ ਤੈ ਸੁਮਤ ਕਹਾਂ ਤੇ ਪਾਈ ਜਾ ਤੇ ਭ੍ਰਮ ਕੀ ਲੀਕ ਮਿਟਾਈ ਸੋ ਰਸ ਕਬੀਰੈ ਜਾਣਿਆ ਮੇਰੋ ਗੁਰਪ੍ਰਸਾਦ ਮਨ ਮਾਨਿਆ ਜਿਹ ਬਾਜ ਨਾ ਜੀਆ ਜਾਈ ਜੋ ਮਿਲੈ ਤਾ ਘਾਲ ਅਘਾਈ ਸਦ ਜੀਵਨ ਭਲੋ ਕਹਾਂ ਹੀ ਮੂਏ ਬਿਨ ਜੀਵਨ ਨਾਹੀ ਅਬ ਕਿਆ ਕਥੀਐ ਗਿਆਨ ਵਿਚਾਰਾ ਨਿਜ ਨਿਰਖਤ ਗਤ ਵਿਵਹਾਰਾ ਰਹਾਉ ਕਸ ਕੁੰਕਮ ਚੰਦਨ ਗਾਰਿਆ ਬਿਨ ਨੈਨਹੋ ਜਗਤ ਨਿਹਾਰਿਆ ਪੂਤ ਪਿਤਾ ਇਕ ਜਾਇਆ ਬਿਨ ਠਾਹਰ ਨਗਰ ਬਸਾਇਆ ਜਾਚਕ ਜਨ ਦਾਤਾ ਪਾਇਆ ਸੋ ਦੀਆ ਨਾ ਜਾਈ ਖਾਇਆ ਛੋਡਿਆ ਜਾਏ ਨਾ ਮੂਕਾ ਔਰ ਨ ਪਹਿ ਜਾਨਾ ਚੂਕਾ ਜੋ ਜੀਵਨ ਮਰਨਾ ਜਾਣੈ ਸੋ ਪੰਚ ਸੈਲ ਸੁਖ ਮਾਨੈ ਕਬੀਰੈ ਸੋ ਧਨ ਪਾਇਆ ਹਰ ਭੇਟਤ ਆਪ ਮਿਟਾਇਆ ਕਿਆ ਪੜ੍ਹੀਐ ਕਿਆ ਗੁਣੀਐ ਕਿਆ ਵੇਦ ਪੁਰਾਣਾ ਸੁਣੀਐ ਪੜ੍ਹੇ ਸੁਣੇ ਕਿਆ ਹੋਈ ਜਾਓ ਸਹਿਜ ਨਾ ਮਿਲਿਓ ਸੋਈ ਹਰ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚਾ ਹੈ ਬਾਰੰਬਾਰਾ ਰਹਾਓ ਅੰਧਿਆਰੇ ਦੀਪਕ ਚਾਹੀਐ ਇੱਕ ਬਸਤ ਅਗੋਚਰ ਲਹੀਐ ਬਸਤ ਅਗੋਚਰ ਪਾਈ ਘਟ ਦੀਪਕ ਰਹਿ ਆਸਮਾਈ ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮਾਨਿਆ ਮਨ ਮਾਨੇ ਲੋਕ ਨਾ ਭਤੀਜੈ ਤਉ ਕਿਆ ਕੀਜੈ ਹਿਰਦੈ ਕਪਟ ਮੁਖ ਗਿਆਨੀ ਝੂਠੇ ਕਹਾ ਬਿਲੋਵਸ ਪਾਨੀ ਕਾਇਆ ਮਾਜਸ ਕੌਣ ਗੁਣਾ ਜਾਓ ਘਟ ਭੀਤਰ ਹੈ ਮਲਣਾ ਰਹਾਓ ਲੌਕੀ ਅੱਠ ਸੱਠ ਤੀਰਥ ਨਹਾਈ ਕੌਰਾਪਨ ਤਉ ਨਾ ਜਾਈ ਕਹਿ ਕਬੀਰ ਵਿਚਾਰੀ ਭਵ ਸਾਗਰ ਤਾਰ ਮੁਰਾਰੀ ਸੋਰਠ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ ਸੁਤ ਦਾਰਾ ਪਹਿ ਆਨ ਲੁਟਾਵੈ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਿਬੇਰਾ ਤੇਰੇ ਜੀ ਪਹਿ ਲੀਜੈ ਰਹਾਉ ਛਿਨ ਛਿਨ ਤਨ ਛੀਜੈ ਜਰਾ ਜਨਾਵੈ ਤਬ ਤੇਰੀ ਓਕ ਕੋਈ ਪਾਨੀਓ ਨਾ ਪਾਵੈ ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੈ ਰਾਮ ਕੀ ਨਾ ਜਪਹਿ ਸਵੇਰਾ ਹਿਰਦੈ ਰਾਮ ਕੀ ਨਾ ਜਪਹਿ ਸਵੇਰਾ ਸੰਤਹੁ ਮਨ ਪਵਣੈ ਸੁਖ ਬਣਿਆ ਕਿਛ ਜੋਗ ਪ੍ਰਾਪਤ ਗਣਿਆ ਰਹਾਉ ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੂੰਦ ਲੀਏ ਦਰਵਾਜੇ ਬਾਜੀ ਵਾਲੇ ਅਨਹਦ ਬਾਜੇ ਕੁੰਭ ਕਮਲ ਜਲ ਭਰਿਆ ਜਲ ਮੇਟਿਆ ਉਬਾ ਕਰਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤੋ ਮਨ ਮਾਨਿਆ ਰਾਗ ਸੋਰਠ ਭੂਖੇ ਭਗਤ ਨਾ ਕੀਜੈ ਯਹ

0: ਰੀ ਬਾਈ ਬੇਡੀ ਦੇਨ ਨਾ ਜਾਈ ਦੇਖ ਬੇਡੀ ਰਹਿਓ ਸਮਾਈ ਹਮਾਰੇ ਬੇਡੀ ਪ੍ਰਾਣ ਅਧਾਰਾ ਰਹਾਓ ਬੇਡੀ ਪ੍ਰੀਤ ਬਜੂਰੀ ਮੰਗੈ ਜਾਉ ਕਉ ਸ਼ਾਨ ਸ਼ਵਾਵੈ ਹੋ ਲੋਕ ਕੁਟੰਬ ਸਭੁ ਤੇ ਤੋਰੈ ਤਉ ਆਪਣ ਬੇਡੀ ਆਵੈ ਹੋ ਐਸੋ ਬੇਡੀ ਵਰਨ ਨਾ ਸਾਕਉ ਸਭ ਅੰਤਰ ਸਭ ਠਾਈ ਹੋ ਗੂੰਗੈ ਮਹਾ ਅੰਮ੍ਰਿਤ ਰਸ ਚਾਖਿਆ ਪੁੱਛੇ ਕਹਿਨ ਨਾ ਜਾਈ ਹੋ ਬੇਡੀ ਕੇ ਗੁਣ ਸੋਨਰੀ ਬਾਈ ਜਲਦ ਬਾਂਧ ਧਰੂ ਥਾਪਿਓ ਹੋ ਨਾਮੇ ਕੇ ਸੁਆਮੀ ਸੀ ਬਹੋਰੀ ਲੰਖ ਲੰਕ ਬਭੀਖਣ ਆਪਿਓ ਹੋ ਨਾਮੇ ਕੇ ਸੁਆਮੀ ਸੀ ਬਹੋਰੀ ਲੰਕ ਬਭੀਖਣ ਆਪਿਓ ਹੋ।
1: ਇਸ ਸ਼ਬਦ ਵਿੱਚ ਬੇਡੀ ਸ਼ਬਦ ਰਿਪੀਟ ਹੋਇਆ, ਕਈ ਵਾਰੀ ਆਇਆ ਤੇ ਇਹਦੀ ਇਤਿਹਾਸਕ ਸਾਖੀ ਵੀ ਹੈ, ਪਰ ਮੈਂ ਕੇਵਲ ਸ਼ਬਦ ਤੱਕ ਜਾਂ ਅੱਖਰਾਂ ਤੱਕ ਜੀ। ਤੇ ਉਹ ਇਹ ਬੇਡੀ ਤੇ ਬਾਢੀ ਦੋ ਸ਼ਬਦ ਨੇ, ਅਰਥ ਇੱਕ ਹੀ ਹੈ। ਜੇ ਮਹਾਰਾਸ਼ਟਰ ਵੱਲ ਚਲੇ ਜਾਈਏ ਬੇਡੀ ਕਿਹਾ ਜਾਂਦਾ, ਜੇ ਥੋੜਾ ਜਿਹਾ ਆਪਣੇ ਪਹਾੜ ਵੱਲ ਨੂੰ, ਬਿਹਾਰ ਵੱਲ ਨੂੰ, ਯੂਪੀ ਵੱਲ ਨੂੰ ਆ ਜਾਈਏ, ਸੋ ਇਸ ਪਾਸੇ ਵਾਢੀ ਸ਼ਬਦ ਵਰਤਿਆ ਜਾਂਦਾ। ਵਾਢੀ ਦਾ ਅਰਥ ਹੁੰਦਾ ਤਰਖਾਣ, ਲੱਕੜਾਂ ਕੱਟਣ ਵਾਲਾ, ਲੱਕੜਹਾਰਾ ਵੀ ਸ਼ਬਦ ਵਰਤ ਸਕਦੇ ਹਾਂ। ਵੈਸੇ ਜੋ ਕਾਰੀਗਰ ਹੁੰਦੇ ਨੇ ਲੱਕੜਾਂ ਦੇ, ਉਹਨਾਂ ਨੂੰ ਵਾਢੀ ਕਿਹਾ ਜਾਂਦਾ, ਜਿਵੇਂ ਝੰਡਾ ਵਾਢੀ ਇੱਕ ਸਿੱਖ ਹੋਇਆ ਗੁਰੂ ਸਾਹਿਬ ਦਾ। ਸੋ ਇੱਥੇ ਉਹ ਗੁਆਂਢਣ ਨਾਲ ਗੱਲ ਚੱਲ ਰਹੀ ਹੈ ਭਗਤ ਨਾਮਦੇਵ ਜੀ ਦੀ ਵੀ, ਤੇਰੀ ਛੱਪਰੀ ਕਿਹਨੇ ਬਣਾਈ ਹੈ ਜੋ ਸੜ ਗਈ ਸੀ ਪਹਿਲਾਂ, ਤੇ ਉਹ ਦੱਸਦੇ ਨੇ ਵੀ ਮੇਰਾ ਬੇਟੀ ਜਾਣੀ ਕਿ ਮੇਰਾ ਕਾਰੀਗਰ ਕਿਹਾ ਜਾ, ਕਹਿੰਦੇ ਮੇਰਾ ਵਾਹਿਗੁਰੂ ਕਾਰੀਗਰ ਹੈ, ਉਹਨੇ ਬਣਾ ਦਿੱਤੀ ਇੰਨੀ ਸੋਹਣੀ। ਇਸ ਕਰਕੇ ਇਹ ਬੇਟੀ ਦਾ ਅਰਥ ਥੋੜਾ ਜਿਹਾ ਧਿਆਨ ਵਿੱਚ ਰੱਖ ਲੈਣਾ, ਫਿਰ ਸੌਖਾ ਯਾਦ ਰਹਿ ਜਾਵੇਗਾ ਜੀ।
0: ਬੇਟੀ ਕੇ ਗੁਣ ਸੋਨਰੀ ਬਾਈ ਜਲਦ ਬਾਂਧ ਧਰੂ ਥਾਪਿਓ ਹੋ ਨਾਮੇ ਕੇ ਸੁਆਮੀ ਸੀ ਬਹੋਰੀ ਲੰਖ ਲੰਕ ਭਭੀਖਣ ਆਪਿਓ ਹੋ ਸੋਰਠ
1: ਭਭੀਖਣ ਬਣਨਾ। ਇਹ ਦੋ ਭੱਬੇ ਨੇ ਉਸੇ ਤਰ੍ਹਾਂ ਜਿਵੇਂ ਢੱਡੇ ਆਏ ਸੀਗੇ, ਪਹਿਲੇ ਭੱਬੇ ਦੀ ਸ਼ੁੱਧ ਬਾਜ, ਦੂਸਰੇ ਭੱਬੇ ਵਿੱਚ ਬੱਬਾ ਮਿਲੇਗਾ ਭਭੀਖਣ।
0: ਨਾਮੇ ਕੇ ਸੁਆਮੀ ਸੀ ਬਹੋਰੀ ਲੰਕ ਭਭੀਖਣ ਆਪਿਓ ਹੋ ਸੋਰਠ ਘਰ ਤੀਜਾ ਅਣ ਮੜਿਆ ਮੰਦਲ ਬਾਜੈ ਬਿਨ ਸਾਵਣ ਘਨ ਹਰ ਗਾਜੈ ਬਾਦਲ ਬਿਨ ਵਰਖਾ ਹੋਈ ਜਾਓ ਤਤ ਵਿਚਾਰੈ ਕੋਈ ਮੋਹ ਕਉ ਮਿਲਿਓ ਰਾਮ ਸੁਨੇਹੀ ਜਿਹ ਮਿਲਿਆ ਦੇਹ ਸੁਦੇਹੀ ਰਹਾਉ ਮਿਲ ਪਾਰਸ ਕੰਚਨ ਹੋਇਆ ਮੁਖ ਮਨਸਾ ਰਤਨ ਪਰੋਇਆ ਨਿਜ ਭਾਉ ਭਇਆ ਭਰਮ ਭਾਗਾ ਗੁਰ ਪੁੱਛੇ ਮਨ ਪਤਿਆਗਾ ਜਲ ਭੀਤਰ ਕੁੰਭ ਸਮਾਨਿਆ ਸਭ ਰਾਮ ਏਕ ਕਰ ਜਾਣਿਆ ਗੁਰ ਚੇਲੇ ਹੈ ਮਨ ਮਾਨਿਆ ਜਨ ਨਾਮੈ ਤਤ ਪਛਾਣਿਆ।
2: ਇੱਥੇ ਹੁਣ ਆਪਾਂ ਬ੍ਰੇਕ ਕਰ ਲੈਂਦੇ ਹਾਂ, ਜਲ ਪਾਣੀ ਆਪ ਜੀ ਵਰਤ ਕੇ ਫਿਰ ਹਾਜ਼ਰ ਹੋ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੱਲ ਦੇ ਪਾਠ ਦੇ ਵਿੱਚ ਇੱਕ ਪਾਠ ਆਇਆ ਸੀ, ਅਚਰਜ ਤੇ ਉਹਨੂੰ ਅਚਾਰਜ ਪੜਿਆ ਗਿਆ ਸੀ। ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ, ਉਸਦੇ ਬਾਰੇ ਕੱਲ ਵੀ ਦਾਸ ਨੇ ਬੇਨਤੀ ਕੀਤੀ ਸੀ, ਫਿਰ ਦੁਬਾਰਾ ਉਹਦੇ ਬਾਰੇ ਇਹ ਵਿਚਾਰ ਆਈ ਹੈ ਵੀ ਅਚਰਜ ਤੇ ਅਚਰਜ ਦੋ ਕਿਸਮ ਦਾ ਪਾਠ ਕਿਉਂ ਕੀਤਾ ਜਾਂਦਾ। ਇਹਦੇ ਬਾਰੇ ਦਾਸ ਨੇ ਕੱਲ ਵੀ ਬੇਨਤੀ ਕਰ ਦਿੱਤੀ, ਸ਼ਾਇਦ ਤੁਹਾਡਾ ਧਿਆਨ ਨਹੀਂ ਉਸ ਪਾਸੇ ਗਿਆ ਹੋਣਾ। ਇਹ ਚਾਲ ਦੇ ਅਨੁਸਾਰ ਉਚਾਰਨ ਬਦਲ ਜਾਂਦਾ। ਦੂਸਰਾ, ਦਾਸ ਨੇ ਇਹ ਵੀ ਬੇਨਤੀ ਕੀਤੀ ਸੀ ਜਦੋਂ ਆਪਾਂ ਅਚਰਜ ਪੜ੍ਹਦੇ ਹਾਂ ਸਾਰੇ ਲਘੂ ਮਾਤਰਾ ਦੇ ਵਿੱਚ ਅੱਖਰ ਉਚਾਰਨ ਕੀਤੇ ਜਾਂਦੇ ਨੇ, ਜਦੋਂ ਆਪਾਂ ਅਚਰਜ ਅਧਕ ਦੇ ਨਾਲ ਉਚਾਰਨ ਕਰਦੇ ਹਾਂ ਅਧਕ ਨੂੰ ਦੀਰਘ ਮਾਤਰਾ ਮੰਨਿਆ ਜਾਂਦਾ, ਉਹਦੇ ਨਾਲ ਲਘੂ ਤੋਂ ਦੀਰਘ ਮਾਤਰਾ ਬਣ ਜਾਂਦੀ ਹੈ। ਇਸ ਵਾਸਤੇ ਵੀ ਇਹ ਚਾਲ ਦੇ ਹਿਸਾਬ ਨਾਲ ਲਘੂ ਮਾਤਰਾ ਦੇ ਨਾਲ ਵੀ ਅਤੇ ਦੀਰਘ ਮਾਤਰਾ ਦੇ ਨਾਲ ਵੀ ਦੋਵੇਂ ਪਾਠ ਹੀ ਉਚਾਰਨ ਕੀਤੇ ਜਾ ਸਕਦੇ ਨੇ, ਪਰ ਮੁੱਖ ਚਾਲ ਨੂੰ ਰੱਖਿਆ ਜਾਂਦਾ ਹੈ ਕਿਉਂਕਿ ਗੁਰਬਾਣੀ ਦਾ ਰਾਗ ਅਤੇ ਕਾਵਿ ਦੇ ਨਾਲ ਗੂੜਾ ਸੰਬੰਧ ਹੈ। ਮੈਨੂੰ ਪਤਾ ਹੈ ਜਿਹੜੇ ਨਵੇਂ ਪਾਠੀ ਨੇ ਵੀ ਉਹ ਅਚਰਜ ਪਾਠ ਉਹਨਾਂ ਨੂੰ ਪੜ੍ਹਾਇਆ ਗਿਆ ਅਤੇ ਉਹ ਅਚਰਜ ਹੀ ਪਾਠ ਕਰਦੇ ਨੇ, ਪਰ ਟਕਸਾਲ ਦੇ ਵਿੱਚ ਅਤੇ ਜਿਹੜੀਆਂ ਹੋਰ ਵੀ ਪੁਰਾਣੀਆਂ ਵਿੱਦਿਅਕ ਸੰਪਰਦਾਵਾਂ ਸੰਸਥਾਵਾਂ ਹਨ ਉਹਦੇ ਵਿੱਚ ਚਾਲ ਦੇ ਅਨੁਸਾਰ ਅਚਰਜ ਵੀ ਅਤੇ ਅਚਰਜ ਦੋਨੇ ਪਾਠ ਕਰਵਾਏ ਜਾਂਦੇ ਹਨ। ਅਰਥ ਦੋਹਾਂ ਦਾ ਇੱਕੋ ਹੀ ਹੈ ਪਰ ਮਾਤਰਾ ਦੇ ਵਿੱਚ ਫਰਕ ਪੈ ਜਾਂਦਾ, ਇਹ ਖਿਆਲ ਰੱਖਣਾ। ਅਤੇ ਚਾਲ ਦੇ ਹਿਸਾਬ ਦੇ ਨਾਲ ਤੁਹਾਨੂੰ ਮੈਂ ਬੇਨਤੀ ਕੀਤੀ ਸੀ ਵੀ ਇਹਨਾਂ ਨੇ ਅਚਰਜ ਪਾਠ ਕੀਤਾ ਸੀ, ਭਾਈ ਇਕਬਾਲ ਸਿੰਘ ਜੀ ਨੇ, ਅਤੇ ਇਹਨਾਂ ਨੇ ਦੱਸਿਆ ਵੀ ਸੀ ਵੀ ਸਾਡੇ ਉਸਤਾਦ ਜੀ ਨੇ ਸਾਨੂੰ ਵੀ ਇੱਥੇ ਅਚਰਜ ਪਾਠ ਕਰਨਾ ਦੱਸਿਆ ਸੀ। ਅਤੇ ਇਸ ਵਾਸਤੇ ਫਿਰ ਬਾਅਦ ਵਿੱਚ ਉਹਦੇ ਬਾਰੇ ਬੇਨਤੀ ਕਰ ਵੀ ਦਿੱਤੀ ਗਈ ਸੀ ਅਤੇ ਥੋੜ੍ਹਾ ਜਿਹਾ ਜਦੋਂ ਗੱਲ ਕਹਿੰਦੇ ਧਿਆਨ ਨਾਲ ਸੁਣ ਲਿਆ ਕਰੋ, ਜਵਾਬ ਕੱਲ੍ਹ ਵੀ ਦਿੱਤਾ ਗਿਆ ਸੀ ਪਰ ਤੁਹਾਡੇ ਧਿਆਨ ਦੇ ਵਿੱਚ ਨਹੀਂ ਰਿਹਾ ਜਿਨ੍ਹਾਂ ਨੇ ਸਵਾਲ ਕੀਤਾ। ਇਹ ਚਾਲ ਦੇ ਹਿਸਾਬ ਨਾਲ ਹੀ ਬਦਲਦਾ ਸਾਰਾ ਕੁਛ।
0: ਹਾਂਜੀ, ਇੱਕ ਬੇਨਤੀ ਨਾਲ ਹੀ ਇੱਥੇ ਇੱਕ ਗੱਲ ਕਹਿ ਦਿਆਂ, ਗੁਰਬਾਣੀ ਉੱਪਰ ਕਈ ਨਿਯਮ ਲਾਗੂ ਹੁੰਦੇ ਨੇ ਅਤੇ ਕਈ ਨਹੀਂ ਵੀ ਹੁੰਦੇ। ਕੱਲ੍ਹ ਹੀ ਇਹ ਭੈਣ ਜੀ ਨਾਲ ਵਿਚਾਰ ਹੋਈ ਸੀ ਅਤੇ ਕਈ ਨਿਯਮ ਇਹੋ ਜਿਹੇ ਨੇ ਗੁਰਬਾਣੀ ਦੇ ਜਿਹੜੇ ਕਿਤੇ ਲਾਗੂ ਨਹੀਂ ਹੁੰਦੇ ਕਿਸੇ ਭਾਸ਼ਾ ਵਿੱਚ। ਇਹ ਨਾ ਜਾਣੋ, ਇਹ ਨਾ ਸਮਝੋ ਵੀ ਜੋ ਕੁਝ ਪੰਜਾਬੀ ਬੋਲੀ ਦੇ ਮੁਤਾਬਕ ਬੋਲਿਆ ਜਾਂਦਾ ਉਹੀ ਸਹੀ ਹੈ, ਉਹੀ ਹਰ ਥਾਂ 'ਤੇ ਗੁਰਬਾਣੀ ਵਿੱਚ ਬੋਲਿਆ ਜਾਏਗਾ। ਗੁਰਬਾਣੀ ਵਿੱਚ ਹੁਣ ਕਿਰਪਾ ਕਹਿੰਦੇ ਹਾਂ ਅਸੀਂ, ਫਿਰ ਕਿਰਪਾ ਕਹਿਣ ਦੀ ਕੀ ਲੋੜ ਹੈ ਜਦੋਂ ਕਿਰਪਾ ਨਾਲ ਅਰਥ ਸਪੱਸ਼ਟ ਹੋ ਰਹੇ ਨੇ? ਫਿਰ ਬਿਰਥਾ ਕਹਿਣ ਦੀ ਕੀ ਲੋੜ ਹੈ ਜਦੋਂ ਬਿਰਥਾ ਨਾਲ ਅਰਥ ਨਹੀਂ ਬਦਲ ਰਹੇ, ਸਪੱਸ਼ਟ ਹੋ ਰਹੇ ਨੇ? ਜਿਵੇਂ ਬਾਈ ਜੀ ਨੇ ਕਿਹਾ ਹੈ ਵੀ ਅਚਰਜ ਤੇ ਅਚਰਜ ਚਾਲ ਦੇ ਨਾਲ ਫਰਕ ਪੈਂਦਾ, ਅਰਥਾਂ ਨਾਲ ਨਹੀਂ ਫਰਕ ਪੈਂਦਾ। ਇੱਕ ਗੱਲ ਸਦਾ ਵਾਸਤੇ ਮਨ ਵਿੱਚ ਵਸਾ ਕੇ ਰੱਖੋ, ਲੋਕ ਜਾਣੈ ਇਹੋ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ। ਦੁਨੀਆਂ ਭਾਣੇ ਇਹ ਕੋਈ ਰਾਇਮਿੰਗ ਹੋਏਗੀ ਜਾਂ ਕੋਈ ਕਵਿਤਾ ਹੋਏਗੀ ਜਾਂ ਕੁਝ ਵੀ ਹੋਏਗਾ, ਪਰ ਇੱਕ ਗੱਲ ਨੂੰ ਇਹਨੂੰ ਮਨ ਵਿੱਚ ਪੱਕਾ ਵਸਾ ਲਓ ਕਿ ਇਹ ਬ੍ਰਹਮ ਦੀ ਵਿਚਾਰ ਹੈ। ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਚਿੰਤਾਵਾਂ ਮਿਟਾਉਣ ਵਾਲੀ ਹੈ ਬਾਣੀ, ਚਿੰਤਾਵਾਂ ਬਣਾਉਣ ਵਾਲੀ ਨਹੀਂ। ਪਰ ਅੱਜ ਕੱਲ੍ਹ ਦੇ ਸਮੇਂ ਵਿੱਚ ਬੜੇ ਦੁੱਖ ਨਾਲ ਇਹ ਕਹਿਣਾ ਪੈਂਦਾ ਹੈ, ਸਾਨੂੰ ਗੁਰਬਾਣੀ ਦਾ ਪਾਠ ਕਰਨ ਦੀ ਚਿੰਤਾ ਲੱਗੀ ਹੋਈ। ਉਹ ਕਹਿੰਦੇ ਜੀ ਆਹ ਪਾਠ ਨਹੀਂ ਆਹ ਪਾਠ ਕਰੋ, ਉਹ ਕਹਿੰਦੇ ਆਹ ਪਾਠ ਨਹੀਂ ਆਹ ਪਾਠ ਕਰੋ, ਸਾਰੇ ਆਪਣੀ ਆਪਣੀ ਅਸੀਂ ਜਦੋਂ ਚੱਕ ਕੇ ਚੀਜ਼ ਨੂੰ ਵਜਾਉਂਦੇ ਹਾਂ ਨਾ, ਫਿਰ ਉਹਦੇ ਨਾਲ ਮੈਨੂੰ ਖਿਮਾ ਬਖਸ਼ ਹੋਏ ਸ਼ਬਦ ਕਹਿਣ ਲੱਗਿਆਂ, ਫਿਰ ਉਹਦੇ ਨਾਲ ਵਖੇੜਾ ਪੈਂਦਾ। ਜਦੋਂ ਦੀ ਬਾਣੀ ਲੜੀ ਵਾਰ ਤੋਂ ਪਦਛੇਦ ਹੋਈ ਹੈ, ਇਹ ਗੱਲ ਨੂੰ ਯਾਦ ਮਨ ਵਿੱਚ ਸਦਾ ਵਾਸਤੇ ਵਸਾ ਕੇ ਰੱਖਿਓ, ਉਦੋਂ ਦੇ ਹੀ ਅਸੀਂ ਪਦਛੇਦ ਹੋਏ ਹਾਂ। ਅਸਲ ਵਿੱਚ ਜਿੰਨਾ ਚਿਰ ਗੁਰਬਾਣੀ ਲੜੀ ਵਾਰ ਸੀ ਤੇ ਇੱਕ ਰੂਪ ਵਿੱਚ ਸੀ ਗੁਰਬਾਣੀ, ਉਨਾ ਚਿਰ ਤੁਸੀਂ ਪਿਛਲੇ ਅੱਜ ਤੋਂ 100 ਸਾਲ ਪਹਿਲਾਂ ਨਿਗਾਹ ਮਾਰ ਕੇ ਵੇਖੋ, ਪੰਥ ਵਿੱਚ ਇੰਨੀਆਂ ਵੰਡੀਆਂ ਨਹੀਂ ਸੀ ਜਿੰਨੀਆਂ ਅੱਜ ਪਈਆਂ। ਜਦੋਂ ਇਹ ਸਾਡੇ ਵਰਗੇ ਬੁੱਧੀਜੀਵੀ ਆਪਣੇ ਆਪ ਨੂੰ ਵੱਡੇ ਅਸੀਂ ਸਮਝਣ ਕਰਕੇ ਲੜੀ ਵਾਰ ਤੋਂ ਪਦਛੇਦ ਕਰ ਲਈ ਗੁਰਬਾਣੀ, ਵੀ ਸੌਖਾ ਹੋ ਜਾਏਗਾ ਪੜ੍ਹਨ ਵਾਲਿਆਂ ਨੂੰ, ਤੇ ਉਦੋਂ ਤੋਂ ਫਿਰ ਅਸੀਂ ਵੀ ਪਦਛੇਦ ਹੋ ਗਏ। ਹੁਣ ਸਾਰਿਆਂ ਦੇ ਆਪਣੇ ਆਪਣੇ ਸਾਜ ਚੱਕੇ ਆ ਤੇ ਅਸੀਂ ਆਪਣੇ ਆਪਣੇ ਵਜਾਉਂਦੇ ਹਾਂ, ਤੇ ਅਸੀਂ ਕਹਿੰਦੇ ਹਾਂ ਟਕਸਾਲ ਹੀ ਸਭ ਤੋਂ ਸਰਵੋਤਮ ਆ। ਹੋਰ ਕੋਈ ਜਥੇਬੰਦੀਆਂ ਕਹਿੰਦੀਆਂ, ਉਹ ਕਹਿੰਦੀਆਂ ਅਸੀਂ ਸਾਰਿਆਂ ਤੋਂ ਵੱਡੇ ਹਾਂ। ਗੁਰੂ ਦਾ ਸਿੱਖ ਤੇ ਕੋਈ ਵੀ ਨਹੀਂ ਬਣਨ ਨੂੰ ਤਿਆਰ। ਅਸੀਂ ਗੁਰੂ ਦੇ ਸਿੱਖ ਬਣਨਾ, ਸਤਿਗੁਰਾਂ ਦੀ ਸਿੱਖੀ ਵੱਡੀ ਹੈ, ਸਾਡੀ ਆਪਣੀ ਬੁੱਧ ਨਹੀਂ ਵੱਡੀ। ਸੋ ਇਸ ਕਰਕੇ ਮੈਂ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰਨੀ ਹੁਣ ਯੋਗ ਹੀ ਸਮਝੀ ਜਦੋਂ ਬਾਈ ਜੀ ਨੇ ਇਹ ਗੱਲ ਕਹੀ ਕਿ ਇਹ ਬ੍ਰਹਮ ਦੀ ਵਿਚਾਰ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨਿਸਤਾਰੇ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਦੇਵੜ ਅਵਰ ਨਾ ਕੋਏ। ਇਸ ਕਰਕੇ ਆਪਣੇ ਮਨ ਦੀਆਂ ਵਿਆਕਰਨਾਂ, ਆਪਣੀ ਬੁੱਧੀ ਜੋ ਅਸੀਂ ਭਾਸ਼ਾ ਦਾ ਜਾਂ ਬੋਲੀ ਦਾ ਜਾਂ ਪਾਠਾਂ ਦਾ ਜੋ ਅਸੀਂ ਗਿਆਨ ਜਾਣਦੇ ਹਾਂ, ਸਾਡੀ ਸੋਚੀ ਹੋਈ ਤੇ ਸਾਡੀ ਕਹੀ ਹੋਈ ਹਰ ਇੱਕ ਚੀਜ਼ ਗੁਰਬਾਣੀ ਤੇ ਲਾਗੂ ਨਹੀਂ ਹੋ ਸਕਦੀ। ਤੇ ਦੂਜੀ ਗੱਲ, ਸਦਾ ਵਾਸਤੇ ਇੱਕ ਮਨ ਵਿੱਚ ਇਹ ਵੀ ਵਸਾ ਕੇ ਰੱਖਣੀ ਹੈ, ਜਿਹੜੀ ਚੀਜ਼ ਸਾਡੀ ਸਮਝ ਵਿੱਚ ਨਾ ਆਵੇ, ਜਿਹੜੀ ਚੀਜ਼ ਸਾਡੀ ਪਕੜ ਵਿੱਚ ਨਾ ਆਵੇ, ਇਹਦਾ ਮਤਲਬ ਇਹ ਵੀ ਨਹੀਂ ਹੁੰਦਾ ਵੀ ਉਹ ਚੀਜ਼ ਹੀ ਹੈ ਨਹੀਂ। ਇਹ ਵੱਖਰੀ ਗੱਲ ਹੈ ਕਿ ਉਹਦੀ ਸਾਨੂੰ ਸਮਝ ਨਹੀਂ ਜਾਂ ਉਹ ਸਾਨੂੰ ਉਸ ਚੀਜ਼ ਦਾ ਇਲਮ ਨਹੀਂ। ਹਾਂ, ਉੱਥੇ ਇਹ ਨਹੀਂ ਫਿਰ ਕਿਹਾ ਜਾ ਸਕਦਾ ਵੀ ਇਹ ਗੱਲ ਹੀ ਰੱਦ ਕਰ ਦਿਓ ਜੀ, ਮੈਨੂੰ ਤੇ ਸਮਝ ਨਹੀਂ ਲੱਗੀ, ਇਹ ਹੋ ਹੀ ਨਹੀਂ ਸਕਦਾ। ਇੱਕ ਸੱਚਾਈ ਇਹ ਵੀ ਹੈ ਕਿ ਇਸ ਛੱਤ ਤੋਂ ਉੱਪਰ ਅਸਮਾਨ ਨਹੀਂ ਕਿਉਂਕਿ ਸਾਨੂੰ ਦਿਸ ਨਹੀਂ ਰਿਹਾ, ਪਰ ਇੱਕ ਸੱਚਾਈ ਬਾਹਰ ਦੇਖਣ ਵਾਲਿਆਂ ਨੂੰ ਇਹ ਵੀ ਪਤਾ ਹੈ ਵੀ ਇਹਦੇ ਤੋਂ ਉੱਪਰ ਅਸਮਾਨ ਹੈ। ਸੱਚਾਈਆਂ ਦੋਨੋਂ ਹੀ ਨੇ। ਇੱਕ ਸੱਚਾਈ ਇਹ ਹੈ ਵੀ ਇਹ ਛੱਤ ਹੈ ਜੀ, ਅੱਗੇ ਤਾਂ ਸਾਨੂੰ ਅਸਮਾਨ ਹੈ ਨਹੀਂ ਕਿਉਂਕਿ ਸਾਨੂੰ ਦਿਸ ਨਹੀਂ ਰਿਹਾ, ਪਰ ਇੱਕ ਸੱਚਾਈ ਇਹ ਵੀ ਹੈ ਵੀ ਛੱਤ ਤੋਂ ਪਾਰ ਅਸਮਾਨ ਹੈ, ਪਰ ਉਹ ਵੱਖਰੀ ਗੱਲ ਹੈ, ਸਾਨੂੰ ਦਿਸ ਨਹੀਂ ਰਿਹਾ। ਸੋ ਇਸ ਕਰਕੇ ਇਹ ਜ਼ਰੂਰੀ ਬੇਨਤੀ ਹੈ, ਆਪਣੀਆਂ ਚੀਜ਼ਾਂ ਗੁਰਬਾਣੀ ਤੇ ਅਸੀਂ ਆਮ ਕਰਕੇ ਸ਼ਬਦ ਅਚਰਜ ਬੋਲਦੇ ਹਾਂ, ਦਾ ਮਤਲਬ ਇਹ ਨਹੀਂ ਵੀ ਅਚਰਜ ਸਾਡਾ ਕਿਹਾ ਹੋਇਆ ਠੀਕ ਲੱਗੇਗਾ। 62 ਤੋਂ 70 ਭਾਸ਼ਾਵਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਵਿੱਚ। ਅੱਖਰ ਅੱਖਰ ਦੀ ਸਮਝ ਕਿਵੇਂ ਰੱਖ ਲਓਗੇ? ਅਸੀਂ ਵੱਧ ਤੋਂ ਵੱਧ ਹਿੰਦੀ ਜਾਣਦੇ, ਪੰਜਾਬੀ ਅੰਗਰੇਜ਼ੀ ਜਾਣਦੇ ਆ, ਜਾਂ ਫਰੈਂਚ ਇੱਥੇ ਬੋਲਣ ਵਾਲੇ ਜਾਣਦੇ ਆ, ਪਰ ਸਾਰੀਆਂ ਭਾਸ਼ਾਵਾਂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਅਸੀਂ ਨਹੀਂ ਨਾ ਜਾਣਦੇ। ਸੋ ਇਸ ਕਰਕੇ ਇਸ ਗੱਲ ਦਾ ਆਪ ਜੀ ਨੇ ਖਿਆਲ ਰੱਖਣਾ। ਜਾਪ ਸਾਹਿਬ ਦੀ ਬਾਣੀ ਵਿੱਚ 10 ਭਾਸ਼ਾਵਾਂ ਨੇ ਤੇ ਸਾਨੂੰ ਸਭ ਤੋਂ ਮਹਿੰਗੀ ਲੱਗਦੀ ਹੈ ਜਾਪ ਸਾਹਿਬ ਦੀ ਬਾਣੀ, ਤੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਵਿੱਚ 62 ਤੋਂ 70 ਭਾਸ਼ਾਵਾਂ ਨੇ, ਉੱਥੇ ਅਸੀਂ ਕਿੱਥਾਂ ਕਹਿ ਦਿਆਂਗੇ ਵੀ ਸਾਨੂੰ ਇੱਕ ਇੱਕ ਅੱਖਰ ਦੀ ਸਮਝ ਲੱਗ ਗਈ? ਸੋ ਇਸ ਕਰਕੇ ਸ਼ਰਧਾ ਭਾਵਨਾ ਨਾਲ ਥੋੜੀ ਕਥਾ ਸੁਣਨ ਦੀ ਆਦਤ ਪਾਓ। ਬਾਈ ਜੀ ਨੇ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕੀਤੀ ਹੈ, ਸਾਰੀ ਯੂਟਿਊਬ ਤੇ ਅਵੇਲੇਬਲ ਹੈ। ਵੱਡੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਸਾਰੀ ਕਥਾ ਇੰਟਰਨੈਟ ਤੇ ਅਵੇਲੇਬਲ ਹੈ। ਜ਼ਿੰਦਗੀ ਵਿੱਚ ਕੋਸ਼ਿਸ਼ ਕਰੋ, ਘੱਟੋ ਘੱਟ ਇੱਕ ਵਾਰ ਸੰਥਿਆ ਜ਼ਰੂਰ ਹੋ ਜਾਵੇ। ਹੁਣੇ ਤੁਹਾਨੂੰ ਸੁਭਾਗ ਮਿਲ ਗਿਆ, ਇੰਨੇ ਥੋੜੇ ਦਿਨਾਂ ਵਿੱਚ ਤੁਹਾਡੀ ਸੰਥਿਆ ਹੋ ਗਈ, ਬਾਅਦ ਵਿੱਚ ਵੀ ਇਹੀ ਹੋਣਾ ਹੈ। ਜੇ ਲੰਬੀ ਸੰਥਿਆ ਚੱਲਦੀ ਹੈ ਸਾਲਾਂ ਦੇ ਸਾਲ, ਯਾਦ ਉਦੋਂ ਵੀ ਤੁਸੀਂ ਰੱਖਣਾ ਹੈ। ਇਹ ਨਹੀਂ ਕਿ ਉਦੋਂ 2 ਸਾਲ ਤੁਸੀਂ ਸੰਥਿਆ ਕੀਤੀ ਹੈ ਤੇ ਉਸਤਾਦ ਨੇ 2 ਸਾਲਾਂ ਵਿੱਚ ਤੁਹਾਨੂੰ ਆਪਦੇ ਕੋਲੋਂ ਕੁਝ ਦੇ ਦੇਣਾ, ਯਾਦ ਉਦੋਂ ਵੀ ਤੁਸੀਂ ਰੱਖਣਾ ਹੈ ਤੇ ਯਾਦ ਇਹਨਾਂ 42 ਦਿਨਾਂ ਵਿੱਚ ਵੀ ਤੁਸੀਂ ਆਪ ਰੱਖਣਾ। ਜ਼ਿੰਦਗੀ ਵਿੱਚ ਘੱਟੋ ਘੱਟ ਇੱਕ ਵਾਰ ਸੰਥਿਆ ਹੋ ਜਾਣੀ ਅਤੀ ਲਾਜ਼ਮੀ ਹੈ, ਤੇ ਜ਼ਿੰਦਗੀ ਵਿੱਚ ਘੱਟੋ ਘੱਟ ਇੱਕ ਵਾਰ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣ ਲੈਣੀ ਵੀ ਅਤੀ ਲਾਜ਼ਮੀ ਹੈ। ਸੋ ਇਹ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਕੋਸ਼ਿਸ਼ ਕਰੋ। ਕਥਾਵਾਂ ਸਾਰੀਆਂ ਉਹ ਯੂਟਿਊਬ ਦੇ ਉੱਪਰ ਆਨਲਾਈਨ ਰਿਕਾਰਡ ਨੇ, ਗੁਰਮਤਵਿਚਾਰ.com ਦੇ ਉੱਪਰ ਵੀ ਵੱਡੇ ਮਹਾਂਪੁਰਖਾਂ ਦੀ ਕਥਾ, ਬਾਈ ਜੀ ਦੀ ਵੀ, ਉਹ ਸਾਰੀ ਪਈ ਹੈ। ਇੰਨੀ ਮਿਹਨਤ ਮੁਸ਼ਕਤ ਨਾਲ ਉਹ ਰਿਕਾਰਡ ਹੋਈਆਂ ਨੇ, ਕੋਸ਼ਿਸ਼ ਕਰੋ ਉਹਨਾਂ ਨੂੰ ਸੁਣੋ। ਕੋਈ ਹੋਰ ਤੁਹਾਨੂੰ ਪ੍ਰਚਾਰਕ ਚੰਗਾ ਲੱਗਦਾ ਹੈ ਉਹ ਸੁਣ ਲਓ, ਪਰ ਘੱਟੋ ਘੱਟ ਇੱਕ ਵਾਰ ਜ਼ਰੂਰ ਸੁਣੋ ਕਿ ਮਹਾਰਾਜ ਜੀ ਕਹਿੰਦੇ ਕੀ। ਖਿਮਾ ਬਖਸ਼ੋ, 2-4 ਮਿੰਟ ਵੱਧ ਲੱਗ ਗਏ। ਆਓ ਹੁਣ ਆਪਾਂ ਪਾਠ ਸਰਵਣ।
2: ਹਾਂਜੀ, ਸਮੇਂ ਦੀ ਸਾਡੇ ਕੋਲ ਘਾਟ ਹੈ ਤੇ ਘਾਟ ਹੀ ਰਹਿੰਦੀ ਹੈ, ਕੁਦਰਤੀ ਗੱਲ ਹੈ, ਪਰ ਕੁਛ ਗੱਲਾਂ ਬੜੀਆਂ ਜ਼ਰੂਰੀ ਹੋ ਜਾਂਦੀਆਂ ਨੇ। ਹੁਣ ਚੱਲਦੀ ਵਿਚਾਰ ਵਿੱਚੋਂ ਸਤਿਗੁਰਾਂ ਨੇ ਫੁਰਨਾ ਬਖਸ਼ਿਆ, ਉਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਜ਼ਰੂਰੀ ਸਮਝਦਾ। ਇੱਕ ਤਾਂ ਗੱਲ ਇਹਨਾਂ ਨੇ ਕਹੀ ਆ, ਆਪਣੀ ਆਪਣੀ ਡਫਲੀ, ਆਪਣਾ ਆਪਣਾ ਰਾਗ, ਸ਼ਬਦ ਨਹੀਂ ਇਹ ਵਰਤੇ ਪਰ ਗੱਲ ਇਹੀ ਕਹੀ ਹੈ, ਉਹ ਅਸੀਂ ਵਜਾ ਹੀ ਰਹੇ ਹਾਂ। ਇਹਦੇ ਪਿੱਛੇ ਕਾਰਨ ਵੀ ਦੱਸਿਆ, ਉਹਨੂੰ ਮੈਂ ਥੋੜ੍ਹੇ ਅੱਖਰਾਂ ਵਿੱਚ ਕਹਾਂਗਾ ਵੀ ਸਤਿਗੁਰੂ ਕਹਿੰਦੇ ਸਾਡੀ ਆਤਮਾ ਗ੍ਰੰਥ ਵਿੱਚ ਅਤੇ ਸਰੀਰ ਸਾਡਾ ਪੰਥ ਵਿੱਚ। ਆਤਮਾ ਰੋਗੀ ਹੋ ਗਈ, ਨਖੇੜ ਦਿੱਤੀ, ਟੁਕੜੇ ਟੁਕੜੇ ਕਰ ਦਿੱਤੀ ਅਸੀਂ ਸੰਧੀ ਛੇਦ ਕਰਕੇ, ਤੇ ਹੁਣ ਪੰਥ ਇਕੱਠਾ ਰਹਿ ਸਕਦਾ? ਸਰੀਰ ਨੇ ਤੇ ਰੋਗੀ ਹੋਣਾ ਨਾ, ਬਸ ਇਹ ਇੱਕ ਕਾਰਨ ਹੈ। ਹੁਣ ਮੈਂ ਭਾਸ਼ਾ ਤੇ ਆਵਾਂ, ਜਦੋਂ ਸ਼ਬਦਾਂ ਦੀ ਗੱਲ ਚੱਲੀ ਹੈ, ਭਾਸ਼ਾ ਜਦੋਂ ਯਾਤਰਾ ਕਰਦੀ ਹੈ, ਦੋ ਤਰ੍ਹਾਂ ਦੀ ਯਾਤਰਾ ਹੈ ਭਾਸ਼ਾ ਦੀ, ਇੱਕ ਭੂਗੋਲਿਕ ਯਾਤਰਾ ਹੈ, ਇੱਕ ਸਮੇਂ ਦੀ ਯਾਤਰਾ ਹੈ। ਦੋਵੇਂ ਯਾਤਰਾ ਦੇ ਨਾਲ ਭਾਸ਼ਾ ਤਬਦੀਲ ਜ਼ਰੂਰ ਹੁੰਦੀ ਹੈ। ਦੁਨੀਆਂ ਦੀ ਜਿਹੜੀ ਕੇਂਦਰੀ ਸਭਿਅਤਾ ਨਾ, ਉਹ ਈਰਾਨ ਮੰਨਿਆ ਜਾਂਦਾ, ਜੋ ਖੋਜਕਾਰਾਂ ਨੇ ਅੱਜ ਤੱਕ ਸਾਹਮਣੇ ਲਿਆਂਦੀ ਹੈ ਖੋਜ। ਅਤੇ ਜਦੋਂ ਈਰਾਨ ਦੀ ਬੋਲੀ ਆਪਾਂ ਵੇਖਦੇ ਹਾਂ ਨਾ, ਅਤੇ ਇੱਧਰ ਆਪਾਂ ਪੱਛਮੀ ਯੂਰਪ ਦੀ ਬੋਲੀ ਕਹਿ ਲਈਏ, ਥੋੜ੍ਹਾ ਜਿਹਾ ਪੱਛਮ ਵੱਲ ਨੂੰ ਭਾਸ਼ਾ ਆਈ, ਥੋੜ੍ਹੀ ਜਿਹੀ ਸ਼ਬਦਾਂ ਵਿੱਚ ਤਬਦੀਲੀ ਆਈ। ਫਾਰਸੀ ਦੇ ਵਿੱਚ ਜਿਹੜਾ ਪਦਰ ਸ਼ਬਦ ਹੈ, ਪੱਪਾ ਦੱਦਾ ਰਾਰਾ ਬੋਲਿਆ ਜਾਂਦਾ, ਗੁਰਬਾਣੀ ਵਿੱਚ ਆਏ ਨੇ ਸ਼ਬਦ, ਅਤੇ ਉਹ ਪੱਛਮ ਤੱਕ ਆਉਂਦਿਆਂ ਆਉਂਦਿਆਂ ਫਾਦਰ ਬਣ ਗਿਆ। ਕਿੰਨਾ ਕੁ ਫਰਕ ਪਿਆ, ਅਰਥ ਉਹੀ ਨੇ, ਰਿਸ਼ਤਾ ਉਹੀ ਹੈ, ਪਰ ਬੋਲੀ ਥੋੜ੍ਹੀ ਜਿਹੀ ਬਦਲ ਗਈ। ਉੱਧਰ ਅੰਮੀ ਜਾਂ ਮਾਂ ਸ਼ਬਦ ਵਰਤਿਆ ਜਾਂਦਾ, ਇੱਧਰ ਮੋਮ ਕਿਹਾ ਜਾਂਦਾ। ਕਿੰਨਾ ਕੁ ਫਰਕ ਪਿਆ, ਅਰਥ ਉਹੀ ਨੇ, ਰਿਸ਼ਤਾ ਉਹੀ ਹੈ, ਪਰ ਭਾਸ਼ਾ ਥੋੜ੍ਹੀ ਜਿਹੀ ਤਬਦੀਲ ਹੋ ਗਈ। ਅਤੇ ਸਮੇਂ ਦੀ ਯਾਤਰਾ ਅਨੁਸਾਰ ਵੀ ਭਾਸ਼ਾ ਬਦਲਦੀ ਹੈ। ਵੀ ਅੱਜ ਤੋਂ 20 ਸਾਲ 50 ਸਾਲ ਪਹਿਲਾਂ ਜਿਹੜੇ ਸ਼ਬਦ ਬੋਲੇ ਜਾਂਦੇ ਸੀ, ਅੱਜ ਉਹ ਨਹੀਂ, ਜਾਂ ਉਹਨਾਂ ਦਾ ਥੋੜ੍ਹਾ ਬਹੁਤਾ ਰੂਪ ਬਦਲ ਜਾਂਦਾ। ਸੋ ਇਸੇ ਤਰ੍ਹਾਂ ਗੁਰਬਾਣੀ ਦੇ ਅੰਦਰ ਕਿਸ ਇਲਾਕੇ ਦੇ ਵਿੱਚ ਉਹ ਬਾਣੀ ਉਚਾਰੀ ਗਈ ਅਤੇ ਕਿੰਨਾ ਸਮਾਂ ਪਹਿਲਾਂ ਉਚਾਰੀ ਗਈ, ਦੋ ਤਰ੍ਹਾਂ ਦੀ ਯਾਤਰਾ ਹੋ ਗਈ ਨਾ ਸਾਡੇ ਪੰਜਾਬ ਤੱਕ ਆਉਂਦਿਆਂ। ਇੱਕ ਤਾਂ ਭੂਗੋਲਿਕ ਯਾਤਰਾ ਹੋ ਗਈ, ਦੂਸਰੀ ਗੁਰਮੁਖੋ ਸਮੇਂ ਦੀ ਯਾਤਰਾ ਹੋ ਗਈ, ਸਦੀਆਂ ਬੀਤ ਗਈਆਂ ਨੇ। ਇਸ ਲਈ ਉਹ ਥੋੜ੍ਹਾ ਬਹੁਤ ਅੱਜ ਦੀਆਂ ਬੋਲੀਆਂ ਨਾਲੋਂ ਫਰਕ ਤਾਂ ਰਹਿਣਾ ਕੁਦਰਤੀ ਗੱਲ ਹੈ। ਅਸੀਂ ਆਪਣੀ ਅੱਜ ਦੀ ਬੋਲੀ ਲਾਗੂ ਨਾ ਕਰੀਏ, ਬੋਲੀ ਉਹੀ ਅਪਣਾਈਏ ਜੋ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ। ਹਾਂ, ਕਥਾਕਾਰਾਂ ਦਾ ਇਹ ਕੰਮ ਹੈ, ਵਿਆਖਿਆਕਾਰਾਂ ਦਾ ਇਹ ਕੰਮ ਹੈ ਵੀ ਇਹਨਾਂ ਗੱਲਾਂ ਨੂੰ ਖੋਲ੍ਹ ਕੇ ਸਾਡੇ ਤੱਕ ਪਹੁੰਚਾਉਣਾ। ਸੋ ਇਸੇ ਕਰਕੇ ਜਿਵੇਂ ਗਿਆਨੀ ਜੀ ਨੇ ਕਿਹਾ ਵੀ ਕਥਾ ਸੁਣਨੀ ਵੀ ਬਹੁਤ ਜ਼ਰੂਰੀ ਹੈ, ਇਹ ਦੋਵੇਂ ਕੰਮ ਬੜੇ ਜ਼ਰੂਰੀ ਨੇ। ਮੈਂ ਕੇਵਲ 2 ਮਿੰਟ ਲਏ ਨੇ, ਦਿਲ ਨਹੀਂ ਕਰਦਾ ਹੁੰਦਾ, ਸਮੇਂ ਦੀ ਘਾਟ ਹੈ। ਆਓ ਅੱਗੇ ਹੁਣ ਪਾਠ ਨਾਲ ਜੁੜੀਏ ਜੀ।
3: ਰਾਗ ਸੋਰਠ ਬਾਣੀ ਭਗਤ ਰਵਿਦਾਸ।

0: ਰਵਿਦਾਸ ਭਗਤ ਇਕ ਬਾਡੀ ਅਬ ਇਹ ਅਬ ਇਹ ਕਾ ਸਿਓ ਕਹੀਐ ਕਹਿ ਰਵਿਦਾਸ ਭਗਤ ਇਕ ਬਾਡੀ ਅਬ ਇਹ ਕਾ ਸਿਓ ਕਹੀਐ ਜਾ ਕਾਰਨ ਹਮ ਤੁਮ ਆਰਾਧੇ ਸੋ ਦੁਖ ਅਜਹੂ ਸਹੀਐ ਦੁਲਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੇ ਰਾਜੇ ਇੰਦਰ ਸਮਸਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਕਹਿ ਲੇਖੇ ਰਾਜੇ ਇੰਦਰ ਸਮਸਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਕਹਿ ਲੇਖੈ
1: ਹਾਂਜੀ ਪਾਠ ਆਇਆ ਆੜਾ ਅੱਗੇ ਲੱਗਿਆ ਤੇ ਪਿੱਛੇ ਪਾਠ ਵਿਵੇਕੇ ਵਿਵੇਕ ਹੁੰਦਾ ਗਿਆਨ ਜਿਵੇਂ ਗਿਆਨ ਸ਼ਬਦ ਆ ਉਹਦੇ ਮੂਹਰੇ ਆੜਾ ਲੱਗਦਾ ਅਗਿਆਨ ਉਸੇ ਤਰ੍ਹਾਂ ਵਿਵੇਕ ਦੇ ਅੱਗੇ ਆੜਾ ਲੱਗਿਆ ਇਸੇ ਤਰ੍ਹਾਂ ਬੋਲਣ ਦੀ ਕੋਸ਼ਿਸ਼ ਕਰੀਏ ਅਵਿਵੇਕੈ ਅਵਿਵੇਕੈ ਨਹੀਂ ਕਹਿਣਾ ਅਵਿਵੇਕੈ ਏਦਾਂ ਸ਼ੁੱਧ ਪਾਠ ਹੀ ਬਣਦਾ ਇੱਥੇ ਲਾਣ ਵਾਲਾ ਅਵਿਵੇਕੇ

ਸ਼ਬਦ ਦੇ ਵਿੱਚ ਇੱਕ ਪਾਠ ਆਇਆ ਸੀ, ਮਾਧਵੇ ਤੁਮਨ ਤੋਂ ਰਹੋ। ਇਹ ਤੁਮਨ ਪਾਠ ਇਕੱਠਾ ਹੀ ਕਰਨਾ ਹੈ। ਕਈ ਪਾਠੀ ਸਿੰਘ ਪਾਤਸ਼ਾਹ ਤੋਂ ਪਾਠ ਕਰਦੇ ਹਨ ਅਤੇ ਉਹ ਨੰਨਾ ਵੱਖਰਾ ਵੀ ਆਇਆ ਹੋਇਆ। ਮਾਧਵੇ ਤੁਮ ਨਾ ਤੋਂ ਰਹੋ, ਇਉਂ ਵੀ ਕਈ ਪਾਠੀ ਪਾਠ ਕਰਦੇ ਹਨ, ਪਰ ਸੰਪਰਦਾਇ ਪਾਠ ਤੁਮਨ ਇਕੱਠਾ ਹੀ ਹੈ। ਜੇ ਆਪਾਂ ਨੰਨਾ ਵੱਖਰਾ ਕਰਕੇ ਅਰਥ ਕਰਾਂਗੇ, ਇਹਦਾ ਪਰਮੇਸ਼ੁਰ ਦੇ ਨਾਲ ਮੁਕਾਬਲਾ ਹੁੰਦਾ। ਜੇ ਤੁਸੀਂ ਨਹੀਂ ਤੋੜਦੇ ਤਾਂ ਫਿਰ ਮੈਂ ਵੀ ਨਹੀਂ ਤੋੜਦਾ, ਪਰ ਭਗਤ ਇਹ ਸਮਰਪਣ ਕਰਦੇ ਨੇ। ਜੇ ਤੁਸੀਂ ਤੋੜੋ ਵੀ ਮਾਧਵੇ ਤੁਮਨ ਤੋੜੋ, ਪਰ ਅਸੀਂ ਨਹੀਂ ਆਪਣੀ ਪ੍ਰੀਤੀ ਤੋੜਨੀ, ਤੁਸੀਂ ਚਾਹੇ ਧੱਕੇ ਮਾਰੋ ਕੁਛ ਕਰੋ, ਅਸੀਂ ਤੁਹਾਡਾ ਦਰ ਨਹੀਂ ਛੱਡਣਾ। ਇਹਦਾ ਇਹ ਅਰਥ ਬਣਦਾ, ਮਾਧਵੇ ਤੁਮਨ ਤੋੜੋ ਤੋ ਹਮ ਨਹੀਂ ਤੋੜੇ। ਹਾਂਜੀ।

0: ਜਿਹੜੇ ਸ਼ਬਦ ਦੇ ਅੰਤ ਦੇ ਸ਼ਬਦ ਵਿੱਚ ਜਿਹੜਾ ਪਾਠ ਆਇਆ ਸੀ ਨਾ, ਇਹਨੂੰ ਚਮਰਟਾ ਬੋਲਣਾ ਹੈ, ਚਮਰਟਾ ਨਹੀਂ ਬੋਲਣਾ, ਪਾਠ ਚਮਰਟਾ ਹੋ ਗਿਆ ਸੀ ਅੱਧਕ ਲਾ ਕੇ, ਪਰ ਇਹ ਪੋਲਾ ਹੀ ਬੋਲਣਾ ਹੈ, ਚਮਰਟਾ ਗਾਂਠ ਨਾ ਜਨਾਈ। ਹਾਂਜੀ, ਅੱਗੇ ਪਾਠ
1: ਰਾਗ ਸੋਰਠ ਬਾਣੀ ਭਗਤ ਭੀਖਣ ਕੀ।

0: ਰਾਗ ਤਨਾਸਰੀ ਹੁਣ ਪ੍ਰਾਰੰਭ ਹੋ ਰਿਹਾ ਹੈ। ਇਸ ਰਾਗ ਨੂੰ ਗਾਉਣ ਦਾ ਸਮਾਂ ਦੁਪਹਿਰ 12 ਵਜੇ ਤੋਂ ਲੈ ਕੇ 3 ਕੁ ਵਜੇ ਤੱਕ ਦਾ ਹੁੰਦਾ, ਦਿਨ ਦਾ ਜਿਹੜਾ ਤੀਜਾ ਪਹਿਰ ਮੰਨਦੇ ਆ। ਸੋ ਦੁਪਹਿਰੇ 12 ਵਜੇ ਜਦੋਂ ਆਫਟਰਨੂਨ ਹੋ ਜਾਂਦਾ, 12 ਤੋਂ 3 ਵਜੇ ਤੱਕ ਦਾ ਸਮਾਂ ਹੁੰਦਾ ਤਨਾਸਰੀ ਨੂੰ ਗਾਇਨ ਕਰਨ ਦਾ। ਹਾਂਜੀ
1: ਜੀ। ਓ

ਆਏ ਲੋਕ ਪਤੀਣੈ ਨਾ ਪਤ ਹੋਏ ਤਾ ਪਤ ਰਹਿ ਰਾਖੈ ਜਾ ਸੋਏ ਜਹਿ ਦੇਖਾ ਤਹਿ ਰਹਿਆ ਸਮਾਏ ਤੁਧ ਬਿਨ ਦੂਜੀ ਨਾਹੀ ਜਾਏ ਜੇ ਕੋ ਕਰੇ ਕੀਤਾ ਕਿਆ ਹੋਏ ਜਿਸ ਨੂੰ ਬਖਸੇ ਸਾਚਾ ਸੋਏ ਹੁਣ ਉੱਠ ਚਲਣਾ ਮੋਹਤ ਕੇ ਤਾਲ ਕਿਆ ਮੋਹ ਦੇਸਾ ਗੁਣ ਨਹੀਂ ਨਾਲ ਜੈਸੀ ਨਦਰ ਕਰੇ ਤੈਸਾ ਹੋਏ ਬਿਨ ਨਦਰੀ ਨਾਨਕ ਨਹੀਂ ਕੋਏ ਧਨਾਸਰੀ ਮਹੱਲਾ ਤੀਜਾ ਨਦਰ ਕਰੇ ਤਾ ਸਿਮਰਿਆ ਜਾਏ ਆਤਮਾ ਦਰਵੈ ਰਹਿ ਲਿਵਲਾਏ ਆਤਮਾ ਪਰਾਤਮਾ ਏਕੋ ਕਰੈ ਅੰਤਰ ਕੀ ਦੁਬਿਧਾ ਅੰਤਰ ਮਰੈ ਗੁਰ ਪ੍ਰਸਾਦੀ ਪਾਇਆ ਜਾਏ ਹਰ ਸਿਉ ਚਿਤ ਲਾਗੈ ਫਿਰ ਕਾਲ ਨਾ ਖਾਏ ਰਹਾਉ ਸੱਚ ਸਿਮਰਿਆ ਹੋਵੈ ਪ੍ਰਗਾਸ ਤਾ ਤੇ ਬਿਖਿਆ ਮਹਿ ਰਹਿ ਉਦਾਸ ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚੇ ਗਤ ਪਾਈ ਐਸੀ ਸੇਵਕ ਸੇਵਾ ਕਰੈ ਜਿਸ ਕਾ ਜੀਓ ਤਿਸ ਆਗੈ ਧਰੈ ਸਾਹਿਬ ਭਾਵੈ ਸੋ ਪ੍ਰਵਾਨ ਸੋ ਸੇਵਕ ਦਰਗਹ ਪਾਵੈ ਮਾਣ ਸਤਿਗੁਰ ਕੀ ਮੂਰਤ ਹਿਰਦੈ ਵਸਾਏ ਜੋ ਇੱਛੈ ਸੋਈ ਫਲ ਪਾਏ ਸਾਚਾ ਸਾਹਿਬ ਕਿਰਪਾ ਕਰੈ ਸੋ ਸੇਵਕ ਜਮ ਤੇ ਕੈਸਾ ਡਰੈ

ਆਪ ਸਭ ਏਹੋ ਸ਼ਬਦ ਹੈ ਸਾਰ ਧਨਾਸਰੀ ਮਹੱਲਾ ਪਹਿਲਾ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ।

ਹੋਰ ਨਹੀਂ ਥਾਉ। ਜੇ ਕੋ ਡੂਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾ ਤਾਰ। ਧਨਾਸਰੀ ਮਹੱਲਾ ਪਹਿਲਾ, ਚੋਰ ਸਲਾਹੇ ਚੀਤ ਨਾ ਭੀਜੈ, ਜੇ ਬਦੀ ਕਰੇ ਤਾ ਤਸੂ ਨਾ ਛੀਜੈ। ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉ ਹੋਏ। ਸੋਣ ਮਨ ਅੰਧੇ ਕੁੱਤੇ ਕੂੜਿਆਰ, ਬਿਨ ਬੋਲੇ ਬੂਝੀਐ ਸਚਿਆਰ। ਰਹਾਉ ਚੋਰ ਸਵਾਲਿਓ ਚੋਰ ਸਿਆਣਾ, ਖੋਟੇ ਕਾ ਮੁੱਲ ਏਕ ਦੁਗਾਣਾ। ਜੇ ਸਾਥ ਰਖੀਐ ਦੀਜੈ ਰਲਾਏ, ਜਾ ਪਰਖੀਐ ਖੋਟਾ ਹੋਏ ਜਾਏ। ਜੈਸਾ ਕਰੇ ਸੋ ਤੈਸਾ ਪਾਵੈ, ਆਪ ਬੀਜ ਆਪੇ ਹੀ ਖਾਵੈ। ਜੇ ਵਡਿਆਈਆ ਆਪੇ ਖਾਏ, ਜੇਹੀ ਸੁਰਤ ਤੇ ਹੈ ਰਾਹ ਜਾਏ। ਜੇ ਸੌ ਕੂੜੀਆ ਕੂੜ ਕਬਾੜ, ਭਾਵੈ ਸਭ ਆਖਾਉ ਸੰਸਾਰ। ਤੁਧ ਭਾਵੈ ਅੱਧੀ ਪਰਵਾਣ, ਨਾਨਕ ਜਾਣੈ ਜਾਣ ਸੁਜਾਣ। ਧਨਾਸਰੀ

0: ਬੋਲ ਬੋਲ ਮਲਕ ਕਾਦੀ ਕੂੜ ਬੋਲ ਮਲ ਖਾਏ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੈ ਜੀਆਂ ਘਾਏ ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਉਹ ਜਾਲੇ ਕਾ ਬੰਧ ਸੋ ਜੋਗੀ ਜੋ ਜੁਗਤ ਪਛਾਣੈ ਗੁਰ ਪ੍ਰਸਾਦੀ ਏਕੋ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੁਲ ਤਾਰੈ ਦਾਨਸ ਬੰਦ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲ ਖੋਵੈ ਪੜਿਆ ਬੂਝੈ ਸੋ ਪ੍ਰਵਾਨ ਜਿਸ ਸਿਰ ਦਰਗ ਹੈ ਕਾ ਨੀਸਾਨ
1: ਉੱਪਰ ਪਾਠ ਆਇਆ ਸੀ ਕਾਜੀ ਇਹ ਕਾਜੀ ਦਾ ਹੀ ਵਾਚਕ ਹੈ ਜਿਵੇਂ ਕਾਜੀ ਅਸੀਂ ਪੋਲਾ ਹੀ ਕਹਿੰਦੇ ਹਾਂ ਇਸੇ ਤਰ੍ਹਾਂ ਇੱਥੇ ਇਹਨੂੰ ਵੀ ਕਾਦੀ ਕੂੜ ਬੋਲ ਮਲ ਖਾਏ ਇਸੇ ਤਰ੍ਹਾਂ ਹੀ ਪਾਠ ਕਰਨਾ ਹੈ ਪਰ ਇਹ ਕਾਜੀ ਦਾ ਹੀ ਦੂਜਾ ਨਾਂ ਕਾਦੀ ਇੱਥੇ ਮਹਾਰਾਜ ਜੀ ਨੇ ਲਿਖਿਆ ਹੈ ਹਾਂਜੀ
0: ਧਨਾਸਰੀ

0: ਸੋ ਨਿਰਮਲ ਹੋਏ।
1: ਹਾਂਜੀ ਸਾਧ ਸੰਗਤ ਜੀ, ਮੇਰੇ ਨਜ਼ਰ ਵਿੱਚ ਆਇਆ ਕੁਝ ਸੱਜਣ ਹਜ਼ੂਰੀਏ ਦੀ ਵਰਤੋਂ ਨਹੀਂ ਸਹੀ ਕਰ ਰਹੇ, ਨੰਗਾ ਹੱਥ ਚਿਹਰੇ ਤੇ ਲਾ ਰਹੇ ਨੇ, ਧਿਆਨ ਰੱਖੋ ਸਾਰੇ ਜੀ।
0: ਨਿਰਮਲ ਨਾਮ ਹਉਮੈ ਮਲ ਧੋਏ, ਸਾਚੀ ਭਗਤ ਸਦਾ ਸੁਖ ਹੋਏ। ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਕ, ਤਿਸ ਸਦਾ ਹਰਖ ਨਾਹੀ ਕਦੇ ਸੋਗ। ਆਪ ਮੁਕਤ ਅਵਰਾ ਮੁਕਤ ਕਰਾਵੈ, ਹਰ ਨਾਮ ਜਪੈ ਹਰ ਤੇ ਸੁਖ ਪਾਵੈ। ਬਿਨ ਸਤਗੁਰ ਸਭ ਮੁਹਿ ਬਿਲ ਲਾਏ, ਅਨ ਦਿਨ ਦਾਜ ਹੈ ਸਾਤ ਨਾ ਪਾਏ। ਸਤਗੁਰ ਮਿਲੈ ਸਭ ਤ੍ਰਿਸ਼ਨ ਬੁਝਾਏ, ਨਾਨਕ ਨਾਮ ਸਾਂਤ ਸੁਖ ਪਾਏ। ਧਨਾਸਰੀ ਮਹੱਲਾ ਤੀਜਾ, ਸਦਾ ਧਨ ਅੰਤਰ ਨਾਮ ਸੰਭਾਲੇ, ਜੀਵ ਅਜੰਤ ਜਿਨ ਹੈ ਪ੍ਰਤਪਾਲੇ। ਮੁਕਤ ਪਦਾਰਥ ਤਿਨ ਕਉ ਪਾਏ, ਹਰ ਕੇ

ਵਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪ੍ਰਗਾਸ ਹਰ ਨਾਮ ਧਿਆਵੈ ਰਹਾਉ ਇਹੋ ਹਰ ਰੰਗ ਗੂੜਾ ਧਨ ਪਿਰ ਹੋਏ ਸਾਂਤ ਸੀਗਾਰ ਰਾਵੇ ਪ੍ਰਭ ਸੋਏ ਹਉਮੈ ਵਿੱਚ ਪ੍ਰਭ ਕੋਏ ਨਾ ਪਾਏ ਮੂਲਹ ਭੁੱਲਾ ਜਨਮ ਗਵਾਏ ਗੁਰ ਤੇ ਸਾਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ

ਖਾਏ ਆਪਣੀ ਪਤ ਹੋਈ ਗੁਰ ਸੇਵਾ ਤੇ ਜਨ ਨਿਰਮਲ ਹੋਏ ਅੰਤਰ ਨਾਮ ਵਸੈ ਪਤ ਉਤਮ ਹੋਏ ਅੰਤਰ ਨਾਮ ਵਸੈ ਪਤ ਉਤਮ ਹੋਏ ਰਹਾਉ ਗੁਰਮੁਖ ਉਭਰੇ ਹਰ ਸਰਨਾਈ ਰਾਮ ਨਾਮ ਰਾਤੇ ਭਗਤ ਦ੍ਰਿੜਾਈ ਭਗਤ ਕਰੇ ਜਨ ਵਡਿਆਈ ਪਾਏ ਸਾਚ ਰਤੇ ਸੁਖ ਸਹਿਜ ਸਮਾਏ ਸਾਚੇ ਕਾ ਗਾਹਕ ਵਿਰਲਾ ਕੋ ਜਾਣ ਗੁਰ ਕੈ ਸ਼ਬਦ ਆਪ ਪਛਾਣ ਸਾਚੀ ਰਾਸ ਸਾਚਾ ਵਾਹ ਪਾਰ ਸੋ ਧਨ ਪੁਰਖ ਜਿਸ ਨਾਮ ਪਿਆਰ ਤਿੰਨ ਪ੍ਰਭ ਸਾਚੈ ਇੱਕ ਸੱਚ ਲਾਏ ਉੱਤਮ ਬਾਣੀ ਸ਼ਬਦ ਸੁਣਾਏ ਪ੍ਰਭ ਸਾਚੇ ਕੀ ਸਾਚੀ ਕਾਰ ਪ੍ਰਭ ਸਾਚੇ

ਸਾਚੋ ਸਾਚ ਸੰਭਾਲਿਓ ਦੁੱਖ ਜਾਏ, ਸਾਚੈ ਸ਼ਬਦ ਵਸੈ ਮਨ ਆਏ, ਗੁਰਬਾਣੀ ਸੁਣ ਮੈਲ ਗਵਾਏ, ਸਹਿਜੇ ਹਰ ਨਾਮ ਮਨ ਵਸਾਏ, ਰਹਾਉ ਕੂੜ ਕੁਸਤ ਤਿਸਨਾ ਅਗਨ ਬੁਝਾਏ, ਅੰਤਰ ਸਾਂਤ ਸਹਿਜ ਸੁਖ ਪਾਏ, ਗੁਰ ਕੈ ਭਾਣੈ ਚੱਲੈ ਤਾਂ ਆਪ ਜਾਏ, ਸਾਚ ਮਹਿਲ ਪਾਏ ਹਰ ਗੁਣ ਗਾਏ, ਨਾ ਸ਼ਬਦ ਬੂਝੈ ਨਾ ਜਾਣੈ ਬਾਣੀ, ਮਨਮੁਖ ਅੰਧੇ ਦੁੱਖ ਬਿਹਾਣੀ, ਸਤਿਗੁਰ ਭੇਟੇ ਤਾਂ ਸੁਖ ਪਾਏ, ਹਉਮੈ ਵਿੱਚ ਹੋ ਠਾਕ ਰਹਾਏ, ਕਿਸ ਨੋ ਕਹੀਐ ਦਾਤਾ ਇੱਕ ਸੋਏ, ਕਿਰਪਾ ਕਰੇ ਸ਼ਬਦ ਮਿਲਾਵਾ ਹੋਏ, ਮਿਲ ਪ੍ਰੀਤਮ ਸਾਚੇ ਗੁਣ ਗਾਵਾ, ਨਾਨਕ ਸਾਚੇ ਸਾਚਾ ਭਾਵਾ, ਧਨਾਸਰੀ ਮਹੱਲਾ ਤੀਜਾ, ਮਨ ਮਰੈ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ, ਇਹੋ ਮਨ ਮਰੈ

ਮਾਵੈ ਤਾ ਇਸ ਮਨ ਕੀ ਸੋਝੀ ਪਾਵੈ ਮਨ ਮੈਂ ਮਤ ਮੈਗਲ ਮਿਕਦਾਰਾ ਗੁਰ ਅੰਕਸ ਮਾਰ ਜੀ ਵਾਲਨ ਹਾਰਾ ਮਨ ਅਸਾਧ ਸਾਧੈ ਜਨ ਕੋਈ ਅਚਰ ਚਰੈ ਤਾ ਨਿਰਮਲ ਹੋਈ ਗੁਰਮੁਖ ਇਹੋ ਮਨ ਲਇਆ ਸੁਵਾਰ ਹਉਮੈ ਵਿਚਹੋ ਤਜੈ ਵਿਕਾਰ ਜੋ ਧੁਰ ਰੱਖਿਅਨ ਮੇਲ ਮਿਲਾਏ ਕਦੇ ਨਾ ਵਿਛੁੜਹਿ ਸ਼ਬਦ ਸਮਾਏ ਕਦੇ ਨਾ ਵਿਛੁੜਹਿ ਸ਼ਬਦ ਸਮਾਏ ਆਪਣੀ ਕਲਾ ਆਪੇ ਪ੍ਰਭ ਜਾਣੈ ਨਾਨਕ ਗੁਰਮੁਖ ਨਾਮ ਪਛਾਣੈ ਧਨਾਸਰੀ ਮਹੱਲਾ ਤੀਜਾ ਕਾਚਾ ਧਨ ਸੰਚਹਿ ਮੂਰਖ ਗਾਵਾਰ ਮਨਮੁਖ ਭੂਲੇ ਅੰਧ ਗਾਵਾਰ ਵਿਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੁਨ ਆਵੈ ਜਾਏ ਰਹਾਉ ਮਨਮੁਖ ਭੂਲੇ ਸਭ ਮਰਹਿ ਗਵਾਰ ਭਵਜਲ ਡੂਬੇ ਨਾ ਉਰਵਾਰ ਨਾ ਪਾਰ ਸਤਿਗੁਰ ਭੇਟੇ ਪੂਰੇ ਭਾਗ ਸਾਚ ਰੱਤੇ ਅਹਿਨਸ ਬੈਰਾਗ ਚੌਹੋ ਜੁਗ ਮਹਿ ਅੰਮ੍ਰਿਤ ਸਾਚੀ ਬਾਣੀ ਪੂਰੇ ਭਾਗ ਹਰ ਨਾਮ ਸੁਮਾਣੀ ਸਿੱਧ ਸਾਧਿਕ ਤਰਸਹਿ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ ਸਭ ਕਿਛ ਸਾਚਾ ਸਾਚਾ ਹੈ ਸੋਏ ਉੱਤਮ ਬ੍ਰਹਮ ਪਛਾਣੈ ਕੋਏ ਸੱਚ ਸਾਚਾ।

0: ਲਿਵਲਾਏ ਗੁਰਮਤ ਸਾਚੀ ਸਾਚਾ ਵਿਚਾਰ ਆਪੇ ਬਖਸੇ ਦੇ ਵਿਚਾਰ ਹਰ ਨਾਮ ਅਚਰਜ ਪ੍ਰਭ ਆਪ ਸੁਣਾਏ ਕਲੀ ਕਾਲ ਵਿੱਚ ਗੁਰਮੁਖ ਪਾਏ ਰਹਾਓ ਹਮ ਮੂਰਖ ਮੂਰਖ ਮਨ ਮਾਹੇ ਹਉਮੈ ਵਿੱਚ ਸਭ ਕਾਰ ਕਮਾਹੇ ਗੁਰ ਪ੍ਰਸਾਦੀ ਹਉਮੈ ਜਾਏ ਆਪੇ ਬਖਸੇ ਲਏ ਮਿਲਾਏ ਵਿਖਿਆ ਕਾ ਧਨ ਬਹੁਤ ਅਭਿਮਾਨ ਅਹੰਕਾਰ ਡੂਬੈ ਨਾ ਪਾਵੈ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਾ ਲਾਹੀ ਗੁਰਮਤ ਸਾ ਲਾਹੀ ਸੱਚ ਸੋਈ ਆਪੇ ਸਾਜੇ ਕਰਤਾ ਸੋਏ ਤਿਸ ਬਿਨ ਦੂਜਾ ਅਵਰ ਨਾ ਕੋਏ ਜਿਸ ਸੱਚ ਲਾਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਰਾਗ ਧਨਾ ਸ੍ਰੀ ਮਹੱਲਾ ਤੀਜਾ ਰਾਗ ਧਨਾ ਸ੍ਰੀ ਮਹੱਲਾ ਤੀਜਾ
1: ਰਿਪੀਟ ਕੀਤਾ ਭਾਈ ਸਾਹਿਬ ਨੇ ਬੋਲ ਕੇ ਸੱਸੇ ਨੂੰ ਸਿਹਾਰੀ ਆਈ ਹੈ ਇੱਥੇ ਧਨਾਸਰੀ ਦੇ ਵਿੱਚ ਆਮ ਤੌਰ 'ਤੇ ਸੱਸੇ ਮੁਕਤੇ ਨਾਲ ਆ ਰਹੇ ਹਨ ਇਹ ਸਿਰਫ ਇਸ਼ਾਰਾ ਇੰਨਾ ਹੀ ਹੈ ਵੀ ਬਹੁਤ ਸਾਵਧਾਨੀ ਨਾਲ ਪਾਠ ਕਰਨਾ ਹੈ ਅਵੇਸਲੇ ਨਹੀਂ ਹੋਣਾ ਕਦੇ ਜੀ ਰਾਗ

0: ਏਕੋ ਆਵਰ ਨਾ ਦੂਜਾ ਕੋਈ ਰਹਾਉ। ਬਹੁਤੇ ਫੇਰ ਪਏ ਕਿਰਪਨ ਕਉ ਆਬ ਕਿਛ ਕਿਰਪਾ ਕੀਜੈ ਹੋ ਹੋ ਦਇਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰੀਜੈ ਭਨਤ ਨਾਨਕ ਭਰਮ ਪਟ ਖੂਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ ਧਨਾਸਰੀ ਮਹੱਲਾ ਚੌਥਾ ਘਰ ਪਹਿਲਾ ਚਾਉ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਹਰ ਸੇਵ ਹੈ ਸੰਤ ਭਗਤ ਤਿੰਨ ਕੇ ਸਭ ਪਾਪ ਨਿਵਾਰੀ ਹਮ ਉੱਪਰ ਕਿਰਪਾ ਕਰ ਸੁਆਮੀ ਰੱਖ ਸੰਗਤ ਤੁਮ ਜੋ ਪਿਆਰੀ ਹਰ ਗੁਣ ਕਹਿ ਨਾ ਸਕਾਉ ਬਨਵਾਰੀ ਹਮ ਪਾਪੀ ਪਾਥਰ ਨੀਰ ਡੁਬਤ ਕਰ ਕਿਰਪਾ ਪਾਖਣ ਹਮ ਤਾਰੀ ਹਮ ਪਾਪੀ ਪਾਥਰ ਨੀਰ ਡੁਬਤ ਕਰ ਕਿਰਪਾ ਪਾਖਣ ਹਮ ਤਾਰੀ ਰਹਾਉ ਜਨਮ ਜਨਮ ਕੇ ਲਾਗੇ ਬਿਖ ਮੂਰਚਾ ਲਗ ਸੰਗਤ ਸਾਧ ਸਵਾਰੀ ਜੋ ਕੰਚਨ ਬਹਿ ਸੰਤਰ ਤਾਇਓ ਮਲ ਕਾਟੀ ਕਟਤ ਉਤਾਰੀ ਹਰ ਹਰ ਜਪਨ ਜਪਾਓ ਦਿਨ ਰਾਤੀ ਜਪ ਹਰ ਹਰ ਹਰ ਓਰ ਧਾਰੀ ਹਰ ਹਰ ਹਰ ਔਖਦ ਜਗ ਪੂਰਾ ਹਰ ਹਰ ਹਰ ਔਖਦ ਜਗ ਪੂਰਾ ਜਪ ਹਰ ਹਰ ਹਉਮੈ ਮਾਰੀ ਹਰ ਹਰ ਅਗਮ ਅਗਾਧ ਬੋਧ ਅਪਰੰਪਰ ਪੁਰਖ ਅਪਾਰੀ ਜਨ ਕਉ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈਜ ਸਵਾਰੀ ਧਨਾਸਰੀ ਮਹੱਲਾ ਚੌਥਾ ਹਰ ਕੇ ਸੰਤ ਜਨਾ ਹਰ ਜਪਿਓ ਤਿਨ ਕਾ ਦੁਖ ਭਰਮ ਭਉ ਭਾਗੀ ਆਪਣੀ ਸੇਵਾ ਆਪ ਕਰਾਈ ਗੁਰਮਤ ਅੰਤਰ ਜਾਗੀ ਹਰ ਕੈ ਨਾਮ ਰਤਾ ਬਹਿ ਰਾਗੀ ਹਰ ਹਰ ਕਥਾ ਸੁਣੀ ਮਨ ਭਾਈ ਗੁਰਮਤ ਹਰ ਲਿਵ ਲਾਗੀ ਰਹਾਉ ਸੰਤ ਜਨਾ ਕੀ ਜਾਤ ਹਰ ਸੁਆਮੀ ਤੁਮ ਠਾਕੁਰ ਹਮ ਸਾਂਗੀ ਜੈਸੀ ਮਤ ਦੇਵਹੁ ਹਰ ਸੁਆਮੀ ਹਮ ਤੈਸੇ ਬੁਲਗ ਬੁਲਾਗੀ ਕਿਆ ਹਮ ਕਿਰਮ ਨਾਨ ਨਿਕ ਕੀਰੇ ਤੁਮ ਵੱਡ ਪੁਰਖ ਵਡਾਗੀ ਤੁਮਰੀ ਗਤ ਮਿਤ ਕਹਿ ਨਾ ਸਕਹਿ ਪ੍ਰਭ ਹਮ ਕਿਉ ਕਰ ਮਿਲਹਿ ਅਭਾਗੀ ਹਰ ਪ੍ਰਭ ਸੁਆਮੀ ਕਿਰਪਾ ਧਾਰਹੁ ਹਮ ਹਰ ਹਰ ਸੇਵਾ ਲਾਗੀ ਹਮ ਹਰ ਹਰ ਸੇਵਾ ਲਾਗੀ ਨਾਨਕ ਦਾਸਨ ਦਾਸ ਕਰਹੁ ਪ੍ਰਭ ਹਮ ਹਰ ਕਥਾ ਕਥਾਗੀ ਧਨਾਸਰੀ ਮਹੱਲਾ ਚੌਥਾ ਹਰ ਕਾ ਸੰਤ ਸਤਿਗੁਰ ਸਤਿਪੁਰਖਾ ਜੋ ਬੋਲੇ ਹਰ ਹਰ ਬਾਣੀ ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕਹਿ ਸਾਧ ਕੁਰਬਾਨੀ ਹਰ ਕੇ ਸੰਤ ਸੁਣਹੁ ਜਸ ਕਾਨੀ ਹਰ ਹਰ ਕਥਾ ਸੁਣਹੁ ਇਕ ਨਿਮਖ ਪਲ ਸਭ ਕਿਲ ਵਿਖ ਪਾਪ ਲਹਿ ਜਾਨੀ ਰਹਾਉ ਐਸਾ ਸੰਤ ਸਾਧ ਜਿਨ ਪਾਇਆ ਤੇ ਵੱਡ ਪੁਰਖ ਵਡਾਨੀ ਤਿਨ ਕੀ ਧੂਰ ਮੰਗਹਿ ਪ੍ਰਭ ਸੁਆਮੀ ਹਮ ਹਰ ਲੋਚ ਲੁਚਾਨੀ ਹਰ ਹਰ ਸਫਲਿਓ ਬਿਰਖ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਨੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸੇ ਸਭ ਲਾਥੀ ਭੂਖ ਭੁਖਾਨੀ ਜਿਨ ਕੇ ਵੱਡੇ ਭਾਗ ਵੱਡ ਉੱਚੇ ਤਿਨ ਹਰ ਜਪਿਓ ਜਪਾਨੀ ਤਿਨ ਹਰ ਸੰਗਤ ਮੇਲ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੀ ਧਨਾਸਰੀ ਮਹੱਲਾ ਚੌਥਾ ਹਮ ਅੰਦੁਲੇ ਅੰਧ ਬਿਖੈ ਬਿਖਰਾਤੇ ਕਿਉ ਚੱਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਣ ਪਾਲੀ ਗੁਰ ਸਿੱਖ ਮੀਤ ਚੱਲਹੁ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਾਨਹੁ ਹਰ ਹਰ ਕਥਾ ਨਿਰਾਲੀ ਰਹਾਉ ਹਰ ਕੇ ਸੰਤ ਸੁਣਹੁ ਜਨ ਭਾਈ ਗੁਰ ਸੇਵਿਹੁ ਬੇਗ ਬੇਗਾਲੀ ਸਤਿਗੁਰ ਸੇਵ ਖਰਚ ਹਰ ਵਾਧਉ ਮਤ ਜਾਣਹੁ ਆਜ ਕੇ ਕਾਲੀ ਹਰ ਕੇ ਸੰਤ ਜਪਹੁ ਹਰ ਜਪਣਾ ਹਰ ਸੰਤ ਚੱਲੈ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਹਰ ਹਰ ਜਪਣ
1: ਰੁਕਣਾ ਜੀ ਮਾੜਾ ਜਿਹਾ ਪਿੱਛੇ ਪੰਗਤੀ ਆਈ ਹੈ ਸਤਿਗੁਰ ਸੇਵ ਖਰਚ ਹਰ ਵਾਧਉ ਮਤ ਜਾਣਹੁ ਆਜ ਕੇ ਕਾਲੀ ਹਲੰਤ ਲੱਗਿਆ ਕਾਲੀ ਪਾਠ ਕਰਨਾ ਤੇ ਇਹਦਾ ਅਰਥ ਵੀ ਕੱਲ ਹੈ ਜਿਹੜਾ ਆਪਾਂ ਕਹਿੰਦੇ ਹਾਂ ਟੂਮਾਰੋ ਸੋ ਇਸ ਕਰਕੇ ਇਹ ਕਾਲੀ ਪਾਠ ਹੋ ਗਿਆ ਸੀ ਕਾਲੀ ਦੇ ਵਿੱਚ ਇਹ ਕਾਲੀ ਪਾਠ ਹੈ ਜੀ ਚਲੋ ਜੀ
0: ਹਰ ਹਰ ਜਪਣ ਜਪ ਲੋਚ ਲੋਚਾਨੀ ਹਰ ਹਰ ਜਪਣ ਜਪ ਲੋਚ ਲੋਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲਹੁ ਹਮ ਸਾਧ ਜਨਾ ਪਾਗ ਰਾਲੀ ਧਨਾਸਰੀ ਮਹੱਲਾ ਚੌਥਾ हर हर बूंद भय हर स्वामी हम चातरक बिलल बिललाती हर हर कृपा करहो प्रभ अपनी मुख देवहो हर निमखाती हर बिन रह ना सकाओ एक राती ज्यों बिन अमल अमली मर जाई है त्यो हर बिन हम मर जाती रहाओ तुम हर सरवर अत अगाह हम लह ना सक है अंत माती तू पर पर अपरंपर स्वामी मित जान हो अपन गाती हर के संत जना हर जप्यो गुर रंग चलूले राती हर हर भगत बनी अत सोभा हर जप्यो उत्तम पाती आपे ठाकुर आपे सेवक आप बनावे भाती नानक जन तुमरी सरनाई हर रख हो लाज पगाती तनासरी महला चौथा कल जोग का धर्म कहो तुम भाई केव छूट है हम छुटका की हर हर जप बेड़ी हर तुलहा हर जप्यो तरह तराकी हर जी लाज रखाओ हर जन की हर हर जपन जपावहो अपना हम मांगी भगत एकाकी रहाओ हर के सेवक से हर प्यारे जिन जप्यो हर बचनाकी लेखा चित्रगुप्त जो लिखिया लेखा चित्रगुप्त जो लिखिया सब छूटी जम की बाकी हर के संत जप्यो मन हर हर लग संगत साध जना की दिन यर सूर तिसना अगन बुझानी शिव चर्यो चंद तरा चंदाकी दिन यर सूर तिसना अगन बुझानी शिव चर्यो चंद चंदाकी
2: चर्यो पाठ करना रारे नु पारा कर
0: दिन यर सूर तिसना अगन बुझानी शिव चर्यो चंद चंदाकी दिन यर सूर तिसना अगन बुझानी शिव चर्यो चंद चंदाकी तुम वड पुरख वड अगम अगोचर तुम आपे आप अपाकी जन नानक कहो प्रभ कृपा कीजै कर दासन दास दसाकी
3: तनासरी महला चौथा घर पंजवा दो पदे एक ओंकार सत गुर प्रसाद उर धार विचार मुरार रमो राम मन मोहन नाम जपीने अदृष्ट अगोचर अपरंपर स्वामी गुरपुरै प्रगट कर दीने राम पारस चंदन हम कास्ट लोस्ट हर संगी हरि सत
2: संग
3: हर संग हरि सत संग भए हर कंचन चंदन कीने रहाव नाव छेय खाट बोल है मुख आगर मेरा हर प्रभ एव ना पतीने जन नानक हर हृदय सद त्याव हो एव हर प्रभ मेरा पीने तनासरी महला चौथा गुण कहो हर लहो कर सेवा सतगुर एव हर हर नाम त्याई हर दरग है भाव है फिर जन्म ना आव है हर हर हर जोत समाई जाप मन नाम हरि हो हे सर्ब सुखी हर जस ऊच सबना ते ऊपर हर हर हर सेव छड़ाई रहाओ हर कृपा निद कीनी गुर भगत हर दीनी तब हर स्यो प्रीत बन आई बहु चिंत विसारी हर नाम उर धारी नानक हर भए है सखाई तनासरी महला चौथा हर पढ़ हर लिख हर जप हर गाओ हर भौजल पार उतारी मन बचन हृदय त्याए हर हो हे संतुष्ट एव मन बचन हृदय त्याए हर होए संतुष्ट एव भण हर नाम मुरारी मन जपिय हर जगदीश मिल संगत साधु मीत सदा आनंद होवै दिन राती हर कीरत कर बनवारी रहाओ हर हर करी दृष्ट तब भयो मन उद्दम हर हर नाम जप्यो गत पई हमारी जन नानक की पात राख मेरे स्वामी हर आए पर्यो है शरण तुम्हारी।

ਜਿਨ ਕੋ ਲਿਲਾਟ ਲਿਖਿਆ ਧੁਰ ਪਾਉ ਜਪ ਮਨ ਗੁਰ ਪ੍ਰਸਾਦ ਕੋ ਵਿਰਲਾ ਪਾਵੈ ਜਿਓ ਜਿਨ ਕੋ ਲਿਲਾਟ ਲਿਖਿਆ ਧੁਰ ਪਾਉ ਜਪ ਮਨ ਰਾਮੈ ਨਾਮ ਹਰ ਜਸ ਊਤਮ ਕਾਮ ਜੋ ਗਾਵ ਹੈ ਸੁਣ ਹੈ ਤੇਰਾ ਜਸ ਸਵਾਮੀ ਹਉ ਤਿਨ ਕੈ ਸਦ ਬਲਿਹਾਰੈ ਜਾਉ ਰਹਾਉ ਸਰਣਾਗਤ ਪ੍ਰਤਿਪਾਲਕ ਹਰ ਸਵਾਮੀ।

ਤੀਜਾ ਚੌਥਾ ਸੇਵਕ ਸਿੱਖ ਪੂਜਣ ਸਭ ਆਵ ਹੈ ਸਭ ਗਾਵ ਹੈ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ ਬੋਲੋ ਭਾਈ ਹਰ ਕੀਰਤ ਹਰ

0: ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਾਵ ਖੰਡਨ ਦੁੱਖ ਭੰਜਨ ਸੁਆਮੀ ਭਗਤ ਵਛਲ ਨਿਰੰਕਾਰੇ ਭਾਵ ਖੰਡਨ ਦੁੱਖ ਭੰਜਨ ਸੁਆਮੀ ਭਗਤ ਵਛਲ ਨਿਰੰਕਾਰੇ ਕੋਟ ਪਰਾਧ ਮਿਟੇ ਖਿਨ ਭੀਤਰ ਜਾਂ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਾਗਾ ਹੈ ਰਾਮ ਪਿਆਰੇ ਦੀਨ ਦਇਆਲ ਕਰੀ ਪ੍ਰਭ ਕਿਰਪਾ ਵਸ ਕੀਨੇ ਪੰਚ ਦੂਤਾਰੇ ਧਨਾਸ ਰਹਾਓ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੁਹ ਹੈ ਦਰਬਾਰੇ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੁਹ ਹੈ ਦਰਬਾਰੇ ਸਰਬ ਜੀਆ ਕੇ ਦਾਤੇ ਸੁਆਮੀ ਕਰ ਕਿਰਪਾ ਲੇਹ ਉਬਾਰੇ ਤੇਰਾ ਵਰਨ ਨਾ ਜਾਪੈ ਰੂਪ ਨਾ ਲਖੀਐ ਤੇਰੀ ਕੁਦਰਤ ਕੌਣ ਵਿਚਾਰੇ ਜਲ ਥਲ ਮਹੀਅਲ ਰਵਿਆ ਸਰਬ ਥਾਈ ਜਲ ਥਲ ਮਹੀਅਲ ਰਵਿਆ ਸਰਬ ਠਾਈ ਜਲ ਥਲ ਮਹੀਅਲ ਰਵਿਆ ਸਰਬ ਠਾਈ ਅਗਮ ਰੂਪ ਗਿਰਧਾਰੇ ਕੀਰਤ ਕਰਹਿ ਸਗਲ ਜਨ ਤੇਰੀ ਤੂੰ ਅਭਿਨਾਸੀ ਪੁਰਖ ਮੁਰਾਰੇ ਜਿਉ ਭਾਵੈ ਤਿਉ ਰੱਖ ਹੋ ਸੁਆਮੀ ਜਨ ਨਾਨਕ ਸਰਨ ਦੁਆਰੇ
1: ਧਨਾਸਰੀ ਮਹੱਲਾ ਪੰਜਵਾ ਬਿਨ ਜਲ ਪ੍ਰਾਨ ਤਜੇ ਹੈ ਮੀਨਾ ਜਿਨ ਜਲ ਸਿਉ ਹੇ ਜਿਨ ਜਲ ਸਿਉ ਹੇਤ ਬਢਾਇਓ ਕਮਲ ਹੇਤ ਬਿਨਸਿਉ ਹੈ ਭਵਰਾ ਉਨ ਮਾਰਗ ਨਿਕਸਨਾ ਪਾਇਓ ਅਬ ਮਨ ਏਕਸ ਸਿਉ ਮੋਹ ਕੀਨਾ ਮਰੈ ਨਾ ਜਾਵੈ ਸਦ ਹੀ ਸੰਗੇ ਸਤ

0: ਸਾਰਾ ਦੇਖ ਕੁਟੰਬ ਲੋਭ ਮੋਹ ਹੋ ਪ੍ਰਾਣੀ ਮਾਇਆ ਕੌਲ ਪਟਾਨਾ ਅਤ ਰਚੋ ਕਰ ਲੀਨੋ ਆਪਣਾ ਓਨ ਛੋੜ ਸਰਾਪਰ ਜਾਨਾ ਬਿਨ ਗੋਬਿੰਦ ਅਵਰ ਸੰਗ ਨੇਹਾ ਉਹ ਜਾਣ ਹੋ ਸਦਾ ਦੁਹੇਲਾ
1: ਪਾਠ ਛੋੜ ਸਰਾਪਰ ਸਰਾਪਰ ਕਰਨਾ
0: ਅਤ ਰਚੋ ਕਰ ਲੀਨੋ ਆਪਣਾ ਓਨ ਛੋੜ ਸਰਾਪਰ ਜਾਨਾ ਅਤ ਰਚਿਓ ਕਰ ਲੀਨੋ ਆਪਣਾ ਉਨ ਛੋੜ ਸਰਾ ਪਰ ਜਾਨਾ
1: ਥੋੜਾ ਵੱਖਰਾ ਵੱਖਰਾ ਸਰਾ ਪਰ ਇਹਦਾ ਅਰਥ ਹੁੰਦਾ ਵੀ ਜ਼ਰੂਰ ਬਾਰ ਜ਼ਰੂਰ ਅਵਸ਼
0: ਅਤ ਰਚੋ ਕਰ ਲੀਨੋ ਆਪਣਾ ਉਨ ਛੋੜ ਸਰਾ ਪਰ ਜਾਨਾ ਅਤ ਰਚਿਓ ਕਰ ਲੀਨੋ ਆਪਣਾ ਉਨ ਛੋੜ ਸਰਾ ਪਰ ਜਾਨਾ ਬਿਨ ਗੋਬਿੰਦ ਅਵਰ ਸੰਗ ਨੇਹਾ ਉਹ ਜਾਣ ਹੋ ਸਦਾ ਦੁਹੇਲਾ ਕਹੋ ਨਾਨਕ ਗੁਰ ਇਹ ਬੁਝਾਇਓ ਪ੍ਰੀਤ ਪ੍ਰਭੂ ਸਾਧ ਕੇਲਾ ਧਨਾਸਰੀ ਮਹੱਲਾ ਪੰਜਵਾ ਕਰ ਕਿਰਪਾ ਦੀਓ ਮੋਹੇ ਨਾਮਾ ਬੰਧਨ ਤੇ ਛੁਟਕਾਏ ਮਨ ਤੇ ਬਿਸਰਿਓ ਸਗਲੋ ਧੰਦਾ ਗੁਰ ਕੀ ਚਰਣੀ ਲਾਏ ਸਾਧ ਸੰਗ ਚਿੰਤ ਬਿਰਾਨੀ ਛਾਡੀ ਅਹੰ ਬੁੱਧ ਮੋਹ ਮਨ ਬਾਸਨ ਦੇ ਕਰ ਗੱਡਹਾ ਗਾਡੀ ਰਹਾਓ ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸ ਕੇ ਬਹਿ ਰਾਈ ਬ੍ਰਹਮ ਪਸਾਰਿਓ ਭੀਤਰ ਸਤਿਗੁਰ ਤੇ ਸੋਝੀ ਪਾਈ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾ ਮੇਲ ਕੀ ਓ ਮੇਰਾ ਰਾਜਨ ਬਿਨਸਿਓ ਢੀਠਾ ਅੰਮ੍ਰਿਤ ਬੂਠਾ ਸ਼ਬਦ ਲੱਗੋ ਗੁਰ ਮੀਠਾ ਜਲ ਥਲ ਮਹੀਅਲ ਸਰਬ ਨਿਵਾਸੀ ਨਾਨਕ ਰਮਈਆ ਡੀਠਾ ਧਨਾਸਰੀ ਮਹੱਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਓਏ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਧਾਤਾ ਪਾਏ ਅਬ ਮੋਹਿ ਰਾਮ ਜਸੋ ਮਨ ਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮਹਿ ਸਤਿਗੁਰ ਪੂਰਾ ਪਾਇਓ ਰਹਾਓ ਗੁਣ ਨਿਧਾਨ ਰਿਦ ਭੀਤਰ ਵਸਿਆ ਤਾ ਦੁਖ ਭਰਮ ਭਉ ਭਾਗਾ ਭਈ ਪ੍ਰਾਪਤ ਵਸਤਾ ਗੋਚਰ ਰਾਮ ਨਾਮ ਰੰਗ ਲਾਗਾ ਚਿੰਤ ਅਚਿੰਤਾ ਸੋਚ ਅਸੋਚਾ ਸੋ

ਬੁਰਕੀ ਆਗਿਆ ਭਾਣੀ ਕਾਹੋ ਨਾਨਕ ਜਿਨ ਜਮ ਤੇ ਕਾਢੇ ਤਿਸ ਗੁਰ ਕੈ ਕੁਰਬਾਣੀ ਧਨਾਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ ਤਉ ਬਿਧ ਨੀਕੀ ਖਟਾਨੀ ਜੀ ਕੀ ਏਕੈ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ ਡਿੱਗੈ ਨਾ ਡੋਲੈ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਬੀਜ ਹਮ ਤੁਮ ਕਛ ਹੋਤੇ ਤਿੰਨ ਕੀ ਬਾਤ ਬੇਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਾਹੋ ਨਾਨਕ ਨਿਹਚਲ ਘਰ ਬਾਧਿਓ ਗੁਰ ਕੀਓ ਬੰਧਾਨੀ ਧਨਾਸਰੀ ਮਹੱਲਾ ਪੰਜਵਾ ਵੱਡੇ ਵੱਡੇ ਰਾਜਨ ਅਰ ਭੂਮਨ ਤਾ ਕੀ ਤ੍ਰਿਸਨ ਨਾ ਬੂਝੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ ਬਿਖਿਆ ਮਹਿ ਕਿਨਹੀ ਤ੍ਰਿਪਤ ਨਾ ਪਾਈ ਜੋ ਪਾਵਕ ਈਧਨ ਨਹੀਂ ਧਰਾਪੈ ਬਿਨ ਹਰ ਕਹਾ ਅਗਾਈ ਰਹਾਉ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ ਤਾ ਕੀ ਮਿਟੈ ਨਾ ਭੁੱਖਾ ਉਦਮ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਭੁੱਖਾ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋ ਨਾ ਚੂਕੈ ਦਿਨ ਪ੍ਰਤ ਕਰੈ ਪਛੁਤਾਪੈ ਸੋਗ ਲੋਭ ਮਹਿ ਸੂਕੈ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਧਾਨਾ ਸੂਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਧਨਾਸਰੀ ਮਹੱਲਾ ਪੰਜਵਾ ਲਵੈ ਨਾ ਲਾਗਣ ਕਉ ਹੈ ਕਛੂ ਹੈ ਜਾ ਕਉ ਫਿਰ ਇਹੋ ਧਾਵੈ ਜਾ ਕਉ ਗੁਰ ਦੀਨੋ ਇਹੋ ਅੰਮ੍ਰਿਤ

ਆਓ ਮੌਲਿਓ ਮੌਲਿਓ ਮਨ ਤਨ ਹੋਇਓ ਹਰਿਆ ਏਕ ਬੂੰਦ ਜਿਨ ਪਾਈ ਵਰਨ ਨਾ ਸਾਕਾ ਉਸਤਤ ਜਾ ਤਾ ਕੀ ਵਰਨ ਨਾ ਸਾਕਾ ਉਸਤਤ।

ਦਰਹਾਉ ਜਾ ਕੈ ਸਿਮਰਨ ਜਾ ਕੈ ਸਿਮਰਨ ਸਰਬ ਨਿਧਾਨਾ ਮਾਨ ਮਹਤ ਪਤ ਪੂਰੀ ਨਾਮ ਲੈਤ ਕੋਟ ਅਗਨਾਸੇ ਭਗਤ ਬਚ ਹੈ ਸਭ ਧੂਰੀ ਸਰਬ ਮਨੋਰਥ ਜੇ ਕੋ ਚਾਹੈ ਸੇਵੈ ਏਕ ਨਿਧਾਨਾ ਪਾਰ ਬ੍ਰਹਮ ਅਪਰੰਪਰ ਸੁਆਮੀ ਪਾਰ ਬ੍ਰਹਮ ਅਪਰੰਪਰ ਸੁਆਮੀ ਸਿਮਰਤ ਪਾਰ ਪਰਾਨਾ ਸੀਤਲ ਸਾਂਤ ਮਹਾ ਸੁਖ ਪਾਇਆ ਸੰਤ ਸੰਗ ਰਹਿਓ ਓਲਾ ਸੰਤ ਸੰਗ ਰਹਿਓ ਓਲਾ ਹਰ ਤਨ ਸੰਚਨ ਹਰ ਨਾਮ ਭੋਜਨ ਇਹੋ ਨਾਨਕ ਕੀਨੋ ਚੋਲਾ ਧਨਾਸਰੀ ਮਹੱਲਾ ਪੰਜਵਾਂ ਜਿਹ ਕਰਨੀ ਹੋਵਹਿ ਸ਼ਰਮਿੰਦਾ ਇਹਾ ਕਮਾਨੀ ਰੀਤ ਸੰਤ ਕੀ ਨਿੰਦਾ ਸਾਕਤ ਕੀ ਪੂਜਾ ਐਸੀ ਦ੍ਰਿੜੀ ਵਿਪਰੀਤ ਮਾਇਆ ਮੋਹ ਭੂਲੋ ਅਵਰਹੀਤ ਹਰ ਚੰਦੌਰੀ

0: ਦੇਹ ਕਹੋ ਸੁਖ ਗਰਦਬ ਭਸਮ ਸੰਗੀਤ।
1: ਦੇਹ ਪਾਠ ਜੇ ਕਰਾਂਗੇ ਨਾ ਫਿਰ ਸਿਹਾਰੀ ਜਾਂ ਲਾਂ ਲੱਗ ਜਾਣੀ, ਦੇਹ ਇੰਨਾ ਹੀ ਬਹੁਤ ਲਓ। ਚੰਦਨ ਲੇਪ ਫਿਰ ਪੜ ਜਾਓ, ਚੰਦਨ ਲੇਪ ਹੋਤ ਦੇਹ,
0: ਚੰਦਨ ਲੇਪ ਹੋਤ ਦੇਹ ਕਹੋ, ਚੰਦਨ ਲੇਪ ਹੋਤ ਦੇਹ ਕਹੋ, ਸੁਖ ਗਰਦਬ ਭਸਮ ਸੰਗੀਤ।
2: ਹੁਣ ਇੱਥੇ ਧੰਦਾ ਤੇ ਭੱਬਾ ਇਕੱਠੇ ਪਾਠ ਆਏ ਨੇ ਤੇ ਇਹਦੀ ਥੋੜੀ ਜਿਹੀ ਮੱਧਮੀ ਆਵਾਜ਼ ਵਿੱਚ ਗਰਦਬ ਇਹ ਉਚਾਰਨ ਹੋਣਾ। ਹਾਂਜੀ,
0: ਚੰਦਨ ਲੇਪ ਹੋਤ ਦੇਹ ਕਹੋ, ਸੁਖ ਗਰਦਬ ਭਸਮ ਸੰਗੀਤ। ਅੰਮ੍ਰਿਤ ਸੰਗ ਨਾਹੇ ਰੁਚ ਆਵਤ, ਬਿਖੈ ਠਗੌਰੀ ਪ੍ਰੀਤ। ਉੱਤਮ ਸੰਤ ਭਲੇ ਸੰਜੋਗੀ, ਇਸ ਯੁਗ ਮਹਿ ਪਵਿੱਤ ਪਵਿੱਤ ਪੁਨੀਤ। ਉੱਤਮ ਸੰਤ ਭਲੇ ਸੰਜੋਗੀ, ਇਸ ਯੁਗ ਮਹਿ ਪਵਿੱਤ ਪੁਨੀਤ। ਜਾਤ ਆਕਾਰਥ ਜਨਮ ਪਦਾਰਥ, ਕਾਚ ਬਾਦਰੈ ਜੀਤ। ਜਨਮ ਜਨਮ ਕੇ ਕਿਲ ਵਿਖ ਦੁੱਖ ਭਾਗੇ, ਗੁਰ ਗਿਆਨ ਅੰਜਨ ਨੇਤਰ ਦੀਤ। ਸਾਧ ਸੰਗ ਇਨ ਦੁੱਖ ਤੇ ਨਿਖਸਿਓ, ਨਾਨਕ ਏਕ ਪ੍ਰੀਤ। ਧਨਾਸਰੀ ਮਹੱਲਾ ਪੰਜਵਾ, ਪਾਣੀ ਪੱਖਾ ਪੀਸੋ ਸੰਤ ਆਗੈ, ਗੁਣ ਗੋਬਿੰਦ ਜਸ ਗਾਈ। ਸਾਸ ਸਾਸ ਮਨ ਨਾਮ ਸੰਭਾਰੈ, ਇਹੋ ਵਿਸਰਾਮ ਨਿਧ ਪਾਈ। ਤੁਮ ਕਰਹੋ ਦਇਆ ਮੇਰੇ ਸਾਈਂ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ।
1: ਇਹ ਪਾਠ ਸਾਈਂ ਬਿੰਦੀ ਲਾ ਕੇ ਕਰਨਾ ਜਿਵੇਂ ਜਿਸ ਤਰ੍ਹਾਂ ਹੋਇਆ। ਹਾਂਜੀ,
0: ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ ਰਹਾਓ। ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ, ਬਿਨਸ ਜਾਏ ਭਰਮਾਈ। ਆਨੰਦ ਰੂਪ ਰਵਿਓ ਸਭ ਮਧੇ, ਜਤ ਕਤ ਪੇਖਾਓ ਜਾਈ। ਤੁਮ ਦਇਆਲ ਕਿਰਪਾਲ ਕਿਰਪਾ ਨਿਧ, ਪਤਤ ਪਾਵਨ ਗੋਸਾਈ। ਕੋਟ ਸੁਖ ਆਨੰਦ, ਕੋਟ ਸੁਖ, ਕੋਟ ਸੁਖ ਆਨੰਦ ਰਾਜ ਪਾਏ, ਮੁਖ ਤੇ ਨਿਮਖ ਬੁਲਾਈ। ਜਾਪ ਤਾਪ ਭਗਤ ਸਾਹ ਪੂਰੀ, ਜੋ ਪ੍ਰਭ ਕੈ ਮਨ ਭਾਈ। ਨਾਮ ਜਪਤ ਨਾਮ ਜਪਤ ਤਿਸਨਾ ਸਭ ਬੁਝੀ ਹੈ, ਨਾਮ ਜਪਤ ਤਿਸਨਾ ਸਭ ਬੁਝੀ ਹੈ, ਨਾਨਕ ਤ੍ਰਿਪਤ ਅਗਾਈ। ਧਨਾਸਰੀ ਮਹੱਲਾ ਪੰਜਵਾ, ਜਿਨ ਕੀਨੇ ਵਸ ਆਪਣੇ ਤ੍ਰੈ ਗੁਣ, ਭਵਨ ਚਤੁਰ ਸੰਸਾਰਾ। ਜਗ ਇਸਨਾਨ ਤਾਪ ਥਾਨ ਖੰਡੇ, ਜਗ ਇਸਨਾਨ ਤਾਪ ਥਾਨ ਖੰਡੇ, ਕਿਆ ਇਹੋ ਜੰਤ ਵਿਚਾਰਾ। ਪ੍ਰਭ ਕੀ ਓਟ ਗਹੀ ਤਉ ਛੂਟੋ, ਸਾਧ ਪ੍ਰਸਾਦ ਹਰ ਹਰ ਹਰ ਗਾਏ। ਬਿਖੈ ਵਿਆਧ ਤਬ ਹੂਟੋ ਰਹਾਓ, ਨਹਿ ਸੁਣੀਐ ਨਹਿ ਮੁਖ ਤੇ ਬਕੀਐ, ਨਹਿ ਮੋਹੈ ਉਹ ਡੀਠੀ। ਐਸੀ ਠਗੌਰੀ ਪਾਏ ਭੁਲਾਵੈ, ਮਨ ਸਭ ਕੈ ਲਾਗੈ ਮੀਠੀ। ਮਾਏ ਬਾਪ ਪੂਤ ਹਿਤ ਭਰਾਤਾ, ਉਨ ਘਰ ਘਰ ਮੇਲਿਓ ਦੁਆ। ਕਿਸ ਹੀ ਵਾਦ ਘਾਟ ਕਿਸ ਹੀ ਪਹਿ, ਸਗਲੇ ਲਰ ਲਰ ਮੂਆ। ਹਉ ਬਲਿਹਾਰੀ ਸਤਿਗੁਰ ਆਪਣੇ, ਜਿਨ ਇਹੋ ਚਲਤ ਦਿਖਾਇਆ। ਗੁਜੀ ਭਾਏ ਜਲਹਿ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਸੰਤ ਪ੍ਰਸਾਦ ਮਹਾਂ ਸੁਖ ਪਾਇਆ, ਸਗਲੇ ਬੰਧਨ ਕਾਟੇ। ਹਰ ਹਰ ਨਾਮ ਨਾਨਕ ਧਨ ਪਾਇਆ।

0: ਦਿਲ ਤੋਂ ਧੰਨਵਾਦ ਹੈ ਆਪਸ ਨੂੰ ਸੰਗਤਾਂ ਦਾ। ਕੱਲ ਨੂੰ ਮੱਧ ਦੀ ਅਰਦਾਸ ਹੋਣੀ ਹੈ, ਸੋ ਕੱਲ ਵੀ ਬੇਨਤੀ ਕੀਤੀ ਸੀ ਜਿਹੜੀਆਂ ਸੰਗਤਾਂ ਘਰਾਂ ਵਿੱਚ ਸੰਥਿਆ ਕਰਦੀਆਂ ਨੇ ਆ ਸਕਦੀਆਂ ਨੇ, ਸੋ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕੱਲ ਨੂੰ ਮੱਧ ਦੀ ਅਰਦਾਸ ਵਿੱਚ ਆਪ ਜੀ ਨੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ। ਮੱਧ ਅਤੇ ਭੋਗ ਦੀ ਅਰਦਾਸ ਵਿੱਚ ਜ਼ਰੂਰ ਘੱਟ ਤੋਂ ਘੱਟ ਆਪ ਜੀ ਨੇ ਪਹੁੰਚਣਾ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਸਾਰਿਆਂ ਦੀ ਬੇਨਤੀ ਹੈ ਜਿਹੜੇ ਰੋਜ਼ਾਨਾ ਗੁਰੂ ਦਰਬਾਰ ਵਿੱਚ ਆ ਕੇ ਸੰਥਿਆ ਪ੍ਰਾਪਤ ਕਰਦੇ ਨੇ, ਕੱਲ ਨੂੰ ਕੋਸ਼ਿਸ਼ ਰਹੇਗੀ ਕਿ 8:30 ਦੇ ਕਰੀਬ ਮੱਧ ਦੀ ਅਰਦਾਸ ਵਾਸਤੇ 6 ਪੌੜੀਆਂ ਆਨੰਦ ਸਾਹਿਬ ਜੀ ਦਾ ਪਾਠ ਹੋਵੇ, ਉਸ ਤੋਂ ਬਾਅਦ ਫਿਰ ਅਰਦਾਸ ਹੋਏਗੀ ਹੁਕਮਨਾਮੇ ਉਪਰੰਤ ਗੁਰਮੁਖ ਪਿਆਰਿਆਂ ਵੱਲੋਂ ਕੱਲ ਨੂੰ ਰਹਿਣ ਸਭਾਈ ਕੀਰਤਨ ਵੀ ਹੋਣਗੇ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕੱਲ ਨੂੰ ਠੀਕ ਇਸੇ ਵੇਲੇ ਨਾਲ ਆਉਣਾ, ਕੋਸ਼ਿਸ਼ ਕਰਾਂਗੇ ਕਿ ਪੂਰੇ 6:15 ਵਜੇ ਨੂੰ ਸੰਥਿਆ ਪ੍ਰਾਰੰਭ ਹੋ ਕੇ ਫਿਰ ਸਮੇਂ ਦੇ ਨਾਲ ਸਮਾਪਤੀ ਕਰਕੇ ਮੱਧ ਦੀ ਅਰਦਾਸ ਹੋਵੇ। ਮਹਾਰਾਜ ਜੀ ਦੇ ਚਰਨਾਂ ਤੋਂ ਅਸੀਸਾਂ ਬਖਸ਼ਿਸ਼ਾਂ ਪ੍ਰਾਪਤ ਕਰਦਿਆਂ ਹੋਇਆਂ ਫਿਰ ਅੱਗੇ ਸੰਥਿਆ ਆਪਾਂ ਪਰਸੋਂ ਤੋਂ ਪ੍ਰਾਰੰਭ ਕਰਾਂਗੇ। ਸੋ ਕੱਲ ਨੂੰ ਆਪ ਜੀਆਂ ਨੇ ਕਿਰਪਾ ਕਰਕੇ ਜ਼ਰੂਰ ਪਰ ਜ਼ਰੂਰ ਹਾਜ਼ਰੀਆਂ ਭਰਨੀਆਂ, ਵਜੇਵੇਂ ਹੋਣ ਭਾਵੇਂ ਜਿਵੇਂ ਮਰਜ਼ੀ ਆਪ ਜੀਆਂ ਨੇ ਐਡਜਸਟਮੈਂਟ ਕਰਨੀ, ਪਰ ਕੱਲ ਨੂੰ ਕਿਰਪਾ ਕਰਕੇ ਮੱਧ ਦੀ ਅਰਦਾਸ ਵਿੱਚ ਜ਼ਰੂਰ ਆਪ ਜੀ ਨੇ ਸ਼ਾਮਿਲ ਹੋਣਾ। ਘਰਾਂ ਵਿੱਚ ਸੁਣਨ ਵਾਲੀ ਸੰਗਤ ਦੇ ਵੀ ਚਰਨਾਂ ਵਿੱਚ ਬੇਨਤੀ ਹੈ ਜਿਹੜੇ ਭਾਵੇਂ ਅਜੇ ਤੱਕ ਨਹੀਂ ਆਏ ਆਪ ਜੀ ਵੀ ਆ ਕੇ ਕੱਲ ਨੂੰ ਹਾਜ਼ਰੀਆਂ ਭਰੋ, ਫਿਰ ਭੋਗਾਂ ਵੇਲੇ ਵੀ ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਜਿਹੜੀਆਂ ਸੰਗਤਾਂ ਅਜੇ ਤੱਕ ਹਾਜ਼ਰ ਨਹੀਂ ਹੋਈਆਂ ਪਰ ਇੱਛਾ ਹੈ ਕਿ ਅਸੀਂ ਹੁਣ ਭਾਵੇਂ ਸੰਥਿਆ ਕਰ ਸਕਦੇ ਹਾਂ ਜਾਂ ਨਹੀਂ, ਉਹਨਾਂ ਦੇ ਵੀ ਚਰਨਾਂ ਵਿੱਚ ਬੇਨਤੀ ਹੈ ਕਿ ਭਾਵੇਂ ਹੁਣੇ ਤੁਸੀਂ ਆ ਕੇ ਸੰਥਿਆ ਅੱਗੇ ਆਰੰਭ ਕਰ ਲਓ। ਮੱਧ ਤੋਂ ਅੱਗੇ ਜਿੰਨਾ ਸਮਾਂ ਮਹਾਰਾਜ ਦੀ ਕਿਰਪਾ ਕਰਕੇ ਸੰਪੂਰਨਤਾ ਤੱਕ ਬਖਸ਼ਿਸ਼ ਕਰਨ ਉਹਨਾਂ ਸਮਾਂ ਵੀ ਆਪ ਦੀ ਲਾਹਾ ਲੈ ਸਕਦੇ। ਜ਼ਰੂਰੀ ਨਹੀਂ ਕਿ ਉਹੀ ਵਿਦਿਆਰਥੀ ਆਉਣ ਜਿਨ੍ਹਾਂ ਨੇ ਆਰੰਭ ਤੋਂ ਸੰਥਿਆ ਸ਼ੁਰੂ ਕੀਤੀ ਸੀ, ਸੋ ਆਪ ਜੀ ਹੁਣ ਵੀ ਆ ਕੇ ਲਾਹੇ ਪ੍ਰਾਪਤ ਕਰ ਸਕਦੇ ਹੋ। ਕੱਲ ਵੱਧ ਚੜ੍ਹ ਕੇ ਦਰਸ਼ਨ ਬਖਸ਼ਣੇ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈ ਆ ਕਰ ਸਾਂਤ ਸੁਖ ਮਨ ਆਏ ਵਸਿਆ ਜਨੀਸ਼ਾ ਸਭ ਪੁਜਾਈ ਆ ਸਦਾ

ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਾਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਇਆ ਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ। ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਜੋ ਸ਼ਰਧਾ।

तर जगद बोले सो निहाल वाहिगुरु जी का खालसा वाहिगुरु जी की फतेह।

ਸੋ ਕੋਟਲ ਗੁਰ ਸੇਵੀ ਐਨਸ ਸਹਿਜ ਸੁਭਾਅ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਬਰਨ ਦੁਖ ਜਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਧਾਨਾ ਵਾਹਿਗੁਰੂ ਜੀ ਟੋਡੀ ਮਹੱਲਾ ਪੰਜਵਾ ਹਰ ਹਰ ਚਰਨ ਦਿੱਤੇ ਉਰ ਧਾਰੇ ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਹਰ ਹਰ ਚਰਨ ਹਿਰਦੈ ਉਰਤਾਰੇ ਸਿਮਰ ਸਵਾਮੀ ਸਤਿਗੁਰ ਆਪਣਾ ਕਾਜ ਸਫਲ ਹਮਾਰੇ ਰਹਾਉ ਪੁੰਨ ਦਾਨ ਪੂਜਾ ਪਰਮੇਸ਼ਰਾ ਹਰ ਕੀਰਤ ਤਤ ਵਿਚਾਰੇ

ਜੋ ਜਨ ਪਾਰ ਬ੍ਰਹਮ ਆਪਣੇ ਕੀਂਦੈ ਤਿਨਕਾ ਬਹੁ ਕਚਨਾ ਵਿਚਾਰੇ।

0: ਹਰ ਨਾਨਕ ਘੰਟ ਮੰਜਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਟ ਮਹੱਲਾ ਪੰਜਵਾ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੋ ਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਵਨਾਸੀ, ਤਾਂ ਕਿ ਸੇਵਨ ਬਿਰਤੀ ਜਾਸੀ। ਆਨੰਦ ਕਰਹਿ ਤੇਰੇ ਦਾਸਾ, ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜੇਵਾ। ਤਾਤੀ ਵਾਹੁ ਨ ਲੱਗਈ, ਪਾਰ ਬ੍ਰਹਮ ਸ਼ਰਨ ਆਈ। ਚੋ ਗਿਰਦ ਹਮਾਰੇ, ਰਾਮ ਕਾਰ ਦੁਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ।

ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਨਾ ਹੋ ਨਾ ਧੂਣੈ ਛੁੱਟ ਹੈ ਨਿਕਟ ਨਾ ਜਾਇਓ ਦੂਤ ਸਲੋਕ ਮਹੱਲਾ ਪੰਜੇਵਾ। ਮਨ ਮਹਿ ਚਿਤ ਬੋ ਚਿਤ ਬਨੀ।

ਸਹਿਸ ਮੂਤ ਨਾਇਕ ਤੋਹੀ ਸਹਿਸ ਪਦ ਬਿਮਲ ਨਾਨੀਕ ਪਦ ਗੰਧ ਬਿਨ ਸਹਿਸ ਤਵ ਗੰਧ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨ।

ਕਰਿਆ। ਕਾਮ ਕ੍ਰੋਧ ਨਗਰ ਬਹ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਈ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਰਸ ਸਾਧਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ। ਜਿਉਂ ਜਿਉਂ ਚੱਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹਿ ਸ ਡੰਡਾ ਹੈ। ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁਤ

ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨੋ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਹੇ ਗਰੀਬਨ ਵਾਜ ਦਾ ਤਾਰ ਪਾਤਸ਼ਾਹ ਆਪ ਜੀ ਕੇ ਹਜ਼ੂਰ ਅਰਦਾਸ ਹੈ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਦੀਵਾਨ ਦੀ ਸੰਪੂਰਨਤਾ ਉਪਰੰਤ ਪਾਵਨ ਸ੍ਰੀ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਆਪ ਜੀ ਦੇ ਸੁੰਦਰ ਸਰੂਪ ਦੀ ਟਹਿਲ ਸੇਵਾ ਹੋਈ ਹੈ ਪਾਤਸ਼ਾਹ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਗਿਆ ਬਾਣੀ ਪੜ੍ਹਦਿਆਂ ਆਪ ਜੀ ਦੀ ਸੇਵਾ ਵਿੱਚ ਕਰਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਬੇਅੰਤ

ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ। ਸੇਵਾਦਾਰ ਸੰਗਤ ਹਾਜ਼ਰ ਹੈ। ਆਪ ਜੀ ਆਪਣੇ ਸੁੰਦਰ ਆਸਣਾਂ ਉੱਪਰ ਸਿਭਾਏਮਾਨ ਹੋ ਕੇ ਆਰਾਮ ਫਰਮਾਓ, ਸੇਵਕਾਂ ਨੂੰ ਖੁਸ਼ੀਆਂ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

ਦੇਹ ਬੁਝਾਈ। ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤੇ ਸੁਭਾਵਾ, ਵਿਨ ਭਾਣੇ ਕੇ ਨਾਹੇ ਕਰੀ। ਜੇਤੀ ਸਿਰਠ ਉਪਾਈ ਵੇਖਾ, ਵਿਨ ਕਰਮਾ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਨਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ

ਕਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਾਲਾਹਨ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਸੁਣਿਆ ਅੰਧੇ ਪਾਵਹਿ ਰਾਹ ਸੁਣਿਆ ਹਾਥ ਹੋਵੈ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹੇ ਚੋਟਾ ਨਾ ਖਾਏ ਮੰਨੈ ਜਾਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਥ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ

जाने कोए। बहुता कहिया बहुता होए, वड्डा साहिब ऊंचा थाओ, ऊंचे उपर ऊंचा नाओ। एवड ऊंचा होवै कोए, तिस ऊंचे कौ जाने सोए। जेवड आप जाने आप आप, नानक नदरी करमी दात। बहुता कर्म लिखिया ना जाए, वड्डा दाता तिल ना तमाए। केते मंगह जोध अपार, केते आगणत नहीं विचार। केते खप तुटह वेकार, केते लै लै मुकर पाहे। केते मूर्ख खाही खाहे, केते आ दुख भूख सद मार। एह पे दात तेरी दातार, बंद खलासी भाणे होए। होर आख ना सकै कोए, जे को खाएक आखन पाए। ओह जाने जेतिया मोहे खाए, आपे जाने आपे दे। आख है से पे केई के, जिसनो बक्से सिफत सालाह। नानक पात साही पात साह, अमुल गुण अमुल वापार। अमुल वापारिये अमुल भंडार, अमुल आवह अमुल लै जाहे। अमुल पाए अमुला समाहे, अमुल धर्म अमुल दीबान। अमुल तुल अमुल परवान, अमुल बख्शीस अमुल निशान। अमुल कर्म अमुल फुरमान, अमुलो अमुल आख्या ना जाए। आख आख रहे लिव लाए, आख है वेद पाठ पुराण। आख है पढ़े कर है वखियान, आख है ब्रह्म आख है इंद। आख है गोपी तै गोविंद, आख है ईसर आख है सिद्ध। आख है केते कीते बुद्ध, आख है दानव आख है देव। आख है सुर नर मुन जन सेव। केते आख है आखन पाहे, केते कह कह उठ उठ जाहे। एते कीते होर करेहे, ता आख ना सकह केई के। जेवड भावै तेवड होए, नानक जाने साचा सोए। जे को आखै बोल विगाड़, ता लिखिया सिर गावारा गावार। सो दार के हा सो घर के हा, जित बह सर्ब समाले। वाजे नाद अनेक असंखा, केते वावन हारे। केते राग परी सेव कहियन, केते गावन हारे। गावह तुहनो पावन पानी बै संतर। गावै राजा धर्म द्वारे, गावह चित गुप्त लिख जान है। लिख लिख धर्म विचारे, गावह ईसर ब्रह्मा देवी। सोहन सदा सवारे, गावह इंद। ए दासन बैठे देवते आदार नाले। गावह सिद्ध समाधि अंदर, गावन साध विचारे। गावन जति सती संतोखी, गावह वीर करारे। गावन पंडित पढ़न रखीसर, जुग जुग वेदा नाले। गावह मोहनिया मन मोहन, सुरगा मछ पयाले। गावन रतन उपाय तेरे, आठ सठ तीर्थ नाले। गावह जोध महाबाल सूरा, गावह खानी चारे। गावह खंड मंडल वर भंडा, कर कर रखे तारे। से तुद नो गावह जो तुद भावन, रते तेरे भगत रसाले। होर केते गावन से मैं चेतना आवन, नानक क्या विचारे। सोई सोई सदा सच साहिब, साचा साची नाई। है पी होसी जाए ना जासी, रचना जिन रचाई। रंगी रंगी भाती कर कर, जिन से माया जिन उपाई। कर कर विखै कीता अपना, जेव तिस दी वड्याई। जो तिस भावै सोई, करसी हुक्म ना करना जाई। सो पा ते साहो साहा, पा ते साहिब नानक रहन रजाई। मुंदा संतोख सरम पत, झोली ध्यान की करह बिभूत। खिंथा काल कुवारी काया, जुगत डंडा प्रतीत। आई पंथी सगल जमाती, मन जीतै जग जीत। आदेश तिसै आदेश, आदि अनिल अनादि अनाहत। जुग जुग एको वेस, भुगत ज्ञान दया भंडारण। घट घट वाजह नाद, आप नाथ नाथी सब जाकी। रिद सिद्ध अवरा साध, संजोग विजोग द्वयकार। चलावह लिखे आवह भाग, आदेश तिसै आदेश। आदि अनिल अनादि अनाहत, जुग जुग एको वेस।
ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ ਆਦੇਸ਼ ਤਿਸੈ ਆਦੇਸ਼ ਆਦਿ ਅਨਿਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦਿ ਅਨਿਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼ ਏ ਤੋ ਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੇ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾ ਕਥੀਆ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਾਲ ਸੂਰ ਤਿੰਨ ਮਹਿ ਰਾਮ ਰਹਿਆ ਭਾਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਉਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਹੈ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ
ਸ੍ਰੀ ਮੁਖ ਵਾਕ ਪਾਤ ਸਾਹਿ ਦਸਵੇ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਹਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਨਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਨ ਕਹਿਤ ਤੁਐ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਉਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਧੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗੰਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਅਭੇਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਬ ਧੰਦੇ ਨਮੋਸਤ ਅਬੰਧੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਬਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਝੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਧੰਦ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅੱਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ
नमो काल काले नमो सर्ब पाले नमो सर्ब गौने नमो सर्ब पौने अनंगी अनाथे निरसंगी परमाथे नमो पान पाने नमो मान माने नमो चंद्र चंद्रे नमो पान पाने नमो गीत गीते नमो तान ताने नमो निरत निरते नमो नाद नादे नमो पान पाने नमो बाद बादे अनंगी अनामे समस्ते स्वरूपे परपंगी परमाथे समस्ते बेपूते कलंकं बिना नेकलंके स्वरूपे नमो राज राजेश्वरं परम रूपे नमो जोग जोगेश्वरं परम सिद्धे नमो राज राजेश्वरं परम वृद्धे नमो शस्त्र पाने नमो अस्त्र माने नमो परम ज्ञाता नमो लोक माता नमो परम ज्ञाता नमो लोक माता अपेखी अपरमी अपोगी अपुगते नमो जोग जोगेश्वरं परम जुगते नमो नेत नारायणे क्रूर कर्मे नमो प्रेत अप्रेत देवे सो धर्मे नमो रोग हर्ता नमो राग रूपे नमो साह साहं नमो पूप पूपे नमो दान दाने नमो मान माने नमो रोग रोगे नमस्तं इसनानं नमो मंत्र मंत्रं नमो जंतर जंत्रं नमो इष्ट इष्टे नमो तंत्र तंत्रं सदा सचदानंद सर्वं परणासी अनूपे अरूपे समस्तुल निवासी सदा सिद्ध दा बुद्ध दा वृद्ध करता अदो उर्द अर्दं अगं ओग हरता परम परम परमेश्वरं प्रोच पालं सदा सर्वदा सिद्ध दाता दयालं अछेदी अपेदी अनामं अकामं समस्तो पराजी समस्तस्तामं तेरा जोर चाचरी छांद जले हैं थले हैं अपीत हैं अपी हैं प्रभु हैं अजू हैं अदेश हैं अपेस हैं पुजंग प्रयात छांद अगाधे अबाधे अनंदी स्वरूपे नमो सर्व माने समस्ति निदाने नमस्तवं निरनाथे नमस्तवं परमाथे नमस्तवं अगंजे नमस्तवं अपंजे नमस्तवं अकाले नमस्तवं अपाले नमो सर्व देशे नमो सर्व पेशे नमो राज राजे नमो साज साजे नमो साह साहे नमो माह माहे नमो गीत गीते नमो प्रीत प्रीते नमो रोख रोखे नमो शोक सोखे नमो सर्व रोगे नमो सर्व भोगे नमो सर्व जीतं नमो सर्व पीतं नमो सर्व ज्ञानं नमो परमतानं नमो सर्व मंत्रं नमो सर्व जंत्रं नमो सर्व दृश्यं नमो सर्व कृसं नमो सर्व रंगे त्रिपंगी अनंगे नमो जीव जीवं नमो बीज बीजे अखिजे अपिजे समस्तं प्रसिज्जे कृपालं स्वरूपे कुकर्मं परणासी सदा सर्वदारिद सिद्धं निवासी चरपट छांद त्वय प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मं अलख कर्मं सर्वं दाता सर्वं ज्ञाता सर्वं पाने सर्वं माने सर्वं प्राणं सर्वं तराणं सर्वं पुगता सर्वं जुगता सर्वं देवं सर्वं पेवं सर्वं काले सर्वं पाले रुआल छांद त्वय प्रसाद आद रूप अनाद मूरत अजोन पुरख अपार सर्व मान त्रिमान देव अपेव आद उदार सर्व पालक सर्व कालक सर्व को पुन काल जतर ततर विराज ही अवधूत रूप रेसाल नाम ठाम ना जात जाकर रूप रंग ना रेख आद पुरख उदार मूरत अजोन आद असेख देश और ना पेश जाकर रूप रेख ना राग जतर ततर दिशा विसा होए फैल्यो अनुराग नाम काम बेहीन पेखत ताम हूं नह जाहे सर्व मान सर्वतर मान सदैव मान तताहे एक मूरत अनेक दर्शन कीन रूप अनेक खेल खेल अखेल खेलन अंत को फिर एक देव पेव ना जान हे जिह बेद और कतेब रूप रंग ना जात पात सो जानई किह जेब तात मात ना जात जाकर जन्म मरण बिहीन चक्कर बकर फिरै चतर चक मान ही पुरतीन
लोक चौदह के बिखै जग जापई जिह जाप आद देव अनाद मूरत थाप्यो सबै जिह थाप परम रूप पुनीत मूरत पूरन पुरख अपार सर्ब बिसवर च्यो स्वयं भव गढ़न भंजन हार कालहीन कला संयुगत अकाल पुरख आदेश धर्म धाम सो भरम रहत अभूत अलख अपेस अंग राग नारंग जाक है जात पात ना नाम गर्भ गंजन दुष्ट भंजन मुक्त दायक काम आप रूप अमीक अनुस्तत एक पुरख अवधूत गर्भ गंजन सर्ब भंजन आद रूप असूत अंगहीन अपंग अनात्म एक पुरख अपार सर्ब लायक सर्ब कायक सर्ब को प्रतपार सर्ब गंता सर्ब हंता सर्ब ते अनपेख सर्ब शास्त्र ना जान ही जिह रूप रंग अर रेख परम वेद पुराण जा कह नेत भाखत नित कोट सिमृत पुराण शास्त्र ना आव ही बहु चित मद भार छंद त्वै प्रसाद गुण गण उदार महिमा अपार आसन अपंग उपमा अनंग अनभव प्रकाश निस दिन

ਪਾਈਐ ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨਿਹੋ ਗੁਰੂ ਕੇਰਾ ਗਾਵਹੋ ਸੱਚੀ ਬਾਣੀ ਕਹਿ ਨਾਨਕ ਸੁਨਹੋ ਸੰਤਹੋ ਕਥਿਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਏਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ

ਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਏ ਆਖ ਹੈ ਤਾ ਵੇਖ ਹੈ ਸਭ ਤੂੰ ਹੈ ਜਿਨ ਜਗਤ ਉਪਾਇਆ ਕਹੈ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤ ਗੁਰੂ ਭਲਾ ਪਾਇਆ ਕਹੈ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਜ ਤ੍ਰਿਸਨਾ ਬਹੁਤ ਨਾਹੀ ਬੋਲਣਾ ਖੰਨਿਆ ਹੋ ਤਿੱਖੀ ਵਾਲਹੁ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੈ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਹੈ ਤਿਵ ਚੱਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਿਵੈ ਚੱਲਹਿ ਜਿਨ੍ਹਾਂ ਮਾਰਗ ਪਾਵ ਹੇ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵ ਹੇ ਜਿਸ ਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੈ ਸੁਖ ਪਾਵ ਹੇ ਕਹੈ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵ ਹੇ ਇਹੋ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧੁਰਹੋ ਲਿਖਿਆ ਆਇਆ ਇਕ ਫਿਰ ਹੈ ਕਨੇਰੇ ਕਰ ਹੈ ਗੱਲਾਂ ਗੱਲੀ ਕਿਨੈ ਨਾ ਪਾਇਆ ਕਹੈ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਨ ਸਹਿਜੈ ਸਹਸਾ ਨਾ ਜਾਏ ਨਹ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਸੈ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੋ ਸ਼ਬਦ ਲਾਗਹੋ ਹਰ ਸਿਉ ਰਹੋ ਚਿਤ ਲਾਏ ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਇਵ ਜਾਏ ਜੀਆਹੋ ਮੈਲੇ ਬਹਰਹੁ ਨਿਰਮਲ ਬਹਰਹੁ ਨਿਰਮਲ ਜੀਆਹੋ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਏਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨਹੁ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਨਹਿ ਨਾਹੀ ਫਿਰ ਹੈ ਜਿਉ ਬੇਤਾਲਿਆ ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀਆਹੋ ਨਿਰਮਲ ਬਹਰਹੁ ਨਿਰਮਲ ਬਹਰਹੁ ਤਾ ਨਿਰਮਲ ਜੀਆਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾ ਸਨਮੁਖ ਸਿੱਖ ਕੋਈ ਜੀਆਹੋ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨ ਅਵਰ ਨਾ ਜਾਣੈ ਕੋਏ ਕਹੈ ਨਾਨਕ ਸੁਨਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਿਬੇਕੀ ਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖਹੋ ਬਿਨ ਸਤਿਗੁਰ ਮੁਕਤ ਨਾ ਪਾਏ

प्यारे हो गाव हो सच्ची बाणी, बाणी ता गाव हो गुरु केरी, बाणिया सिर बाणी जिन कौ नदर कर्म होवै, हिरदय तिना समाणी पीवहो अमृत सदा रहो हर रंग, जपिहो सारिग पाणी कह नानक सदा गावहो, एह सच्ची बाणी सत गुरु बिना होर कच्ची है बाणी, बाणी ता कच्ची सत गुरु बज हो होर कच्ची बाणी, कह दे कच्चे सुन दे कच्चे कच्ची आख वखाणी, हर हर नित कर है रसना कहया कछु ना जानी, चित जिन का हिर लया माया बोलन पै रवानी, कह नानक सत गुरु बज हो होर कच्ची बाणी, गुर का शब्द रतन है हीरे जित जड़ाओ, शब्द रतन जित मन लागा एहो हुआ समाओ, शब्द सेती मन मिलया सच्चा लाया पाओ, आपे हीरा रतन आपे जिसनु दे बुझाए, कह नानक शब्द रतन है हीरा जित जड़ाओ, सेव सकत आप उपाय कै करता पे हुक्म वरताए, हुक्म वरताए आप वेखै, गुरमुख किसै बुझाए तोड़े बंधन होवै मुक्त, शब्द मन वसाए गुरमुख जिसनु आप करे सो होवै एक सिवल वलाए, कह नानक आप करता आपे हुक्म बुझाए, सिमरित शास्त्र पुन पाप बीचार दे तत्तै सार ना जानी, तत्तै सार ना जानी गुरु बज हो तत्तै सार ना जानी, तिहि गुणी संसार भ्रम सुता सुत्या रैन विहानी, गुर कृपा ते से जान जागे जिना हार मन वसिया, बोलह अमृत बाणी कह नानक सो तत पाए, जिसनु अन दिन हर लिव लागै, जागत रैन विहानी माता के उदर मह प्रतपाल करे, सो क्यों मनहु विसारिय मनहु क्यों विसारिय, ए वडदाता जे अगन मह आहार पहुचावे, ओस नो केहो पोहे ना सकी जिस नो अपनी लिव लावे, अपनी लिव आपे लाए गुरमुख सदा संभालिय, कह नानक ए वडदाता सो क्यों मनहु विसारिय, जैसी अगन उदर मह तैसी बाहर माया, माया अगन सब इको जेही करता खेल रचाया, जात इस भाणा ता जम्या परवार भला पाया, लिव छुड़की लगी तृष्णा माया अमर वरताया, एह माया जित हर विसरै मोह उपजै भाव दूजा लाया, कह नानक गुर प्रसादी जिना लिव लागी तिनी विचे माया पाया, हर आप अमुलक है मुल ना पाया जाए, मुल ना पाया जाए किसै विटहो रहे लोक विल लाए, ऐसा सतगुर जे मिलै तिसनु सिर सौपिया विचहो आप जाए, जिसदा जियो तिस मिल रहै हर वसै मन आए, हर आप अमुलक है भाग तिना के नानका जिन हर पलै पाए, हर रास मेरी मन वन जारा, हर रास मेरी मन वन जारा, सतगुर ते रास जानी हर हर नित जपिहो जियाहो, लाहा खटिहो दिहाड़ी एहो धन तिना मिलिया, जिन हर आपे भाणा कह नानक हर रास मेरी मन हुआ वनजारा, ए रसना तू अनरस राच रही तेरी प्यास ना जाए, प्यास ना जाए होरत कितै जिचर हर रस पलै ना पाए, हर रस पाए पलै पियै हर रस बहुड़ ना तृष्णा लागै आए, एहो हर रस करमी पाईऐ सत गुर मिलै जिस आए, कह नानक होर अन रस सब विसरे जा हर वसै मन आए,
ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ। ਹਰ ਜੋਤ ਰੱਖੀ ਤੁਦ ਵਿੱਚ ਤਾ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ। ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਿਹੁ ਮੰਦਰ ਬਣਿਆ। ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ। ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਕਹੈ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ। ਏ ਨਿਤ ਰਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ। ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਏ ਸਰਵਨ ਹੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ ਸਾਚੈ ਸੁਣਨੈ ਨੋ ਪਠਾਏ ਸਰੀਰ ਲਾਏ ਸੁਨਹੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ। ਸੱਚ ਅਲਖ ਵਿਡਾਣੀ ਤਾ ਕੀ ਗਤ ਕਹੀ ਨਾ ਜਾਏ। ਕਹੈ ਨਾਨਕ ਅੰਮ੍ਰਿਤ ਨਾਮ ਸੁਨਹੋ ਪਵਿੱਤਰ ਹੋਵਹੋ ਸਾਚੈ ਸੁਣਨੈ ਨੋ ਪਠਾਏ। ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ। ਗੁਰ ਦੁਆਰੈ ਲਾਏ ਭਾਵਨੀ ਇਕਨਾ ਦਸਵਾ ਦੁਆਰ ਦਿਖਾਇਆ। ਤਹਿ ਅਨੇਕ ਰੂਪ ਨਾਉ ਨਾਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ। ਕਹੈ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ। ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵਹੋ ਗਾਵਹੁ ਤਾ ਸੋਹਿਲਾ ਘਰ ਸਾਚੈ ਜਿਥੈ ਸਦਾ ਸੱਚ ਧਿਆਵ ਹੈ ਸਚੋ ਧਿਆਵਹਿ ਜਾ ਤੁਧ ਭਾਵਹਿ ਗੁਰਮੁਖ ਜਿਨਾ ਬੁਝਾਵ ਹੈ। ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵ ਹੈ। ਕਹੈ ਨਾਨਕ ਸੱਚ ਸੋਹਿਲਾ ਸਚੈ ਘਰ ਗਾਵ ਹੈ। ਅਨੰਦ ਸੁਣਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ।

ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਭਗਉਤੀ ਜੀ ਸਹਾਏ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰਾਓ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ, ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬ ਜਾਦਿਆਂ, 40 ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣ ਦੇਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ, ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ, ਦੇਗ ਤੇਗ ਪਤ ਹੈ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ, ਆਪ ਜੀ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ, ਆਗਾਦ ਬੁੱਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ, ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ, ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਆਪਸ ਵਿੱਚ ਪ੍ਰੇਮ ਇਤਪਾਕ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਇਸੇ ਤਰ੍ਹਾਂ ਜੋੜੀ ਰੱਖਣਾ, ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ,
ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ। ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੋ ਕਿਛ ਮਿਹਰ ਉਪਾਵਹੋ ਡੁੱਬਦੇ ਪੱਥਰ ਤਾਰੇ ਜੀਆੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ

ਹਰਿਓ ਨਿਵਲ ਪੁਵੰਗਮ ਸਾਦੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਧੇ।

Hmm. Veya

ਕਰਾਸ ਇਸ ਤਰ੍ਹਾਂ ਆਪਾਂ ਨੇ ਸਿਮਰਨ ਕਰਨਾ ਜੀਓ। ਕਿਰਪਾ ਕਰਕੇ ਨੇਤਰ ਬੰਦ ਰੱਖਣੇ ਆ ਜੀਓ, ਵਿਚਾਰਾਂ ਤੋਂ ਰਹਿਤ

புத்தரே.

ਨਾਨਕ ਜੀ ਉਪਾਇ ਕਹਿ ਲਿਖਣਾ ਮੈਂ ਧਰਮ ਬਹਲਿਆ, ਉੱਥੇ ਸੱਚੇ ਹੀ ਸੱਚ ਨੇ ਬੜਿਆ ਜੁਲਮਾ ਕਟੇ ਜਜਮਾ ਲਿਆ, ਫਾਉ ਨਾ ਪਾਇਨ ਕੁੜਿਆ ਮੁਕਾਲੇ ਦੋ ਚੁੱਕ ਚਾ ਲਿਆ, ਤੇਰੇ ਨਾਇ ਰੱਤੇ ਸਿਜਨ ਗਏ ਹਾਰ ਗਈ।

ਨਿਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀ ਉਹ ਬਹੁਤ ਜਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਵਾਇਆ ਸਤਿਗੁਰ ਮਿਲੇ ਸੱਚ ਪਾਏ ਜਿਨ ਵਿੱਚੋਂ ਆਪ ਗਵਾਇਆ ਜਿਨੀ ਸੱਚੋ ਸੱਚ ਬੁਝਾਇਆ ਜਿਨੀ ਸੱਚੋ ਸੱਚ ਬੁਝਾਇਆ ਅਸਾ

ਸਵੈਚਰਪਾਈਜਨ ਨਾਨਕ ਹੁੰਦਿਆ ਗਣਤ ਨਾ ਅੰਤ ਬੰਧਨ ਬੰਧ ਪੁਆਏ ਸੋਏ ਭਏ ਕੀਰਤਨ ਚ ਸਭ ਕੋ ਨੱਚ ਨਾ ਚੱਸੇ ਚਲੇ ਸਿਰੋਏ ਉੱਡ ਨਾ ਜਾਏ ਸਿੱਧ ਨਾ ਹੋਏ ਨੱਚਣ ਕੁਦਨ ਮਨ ਕੱਚਾਓ ਨਾਨਕ ਜਿਨ ਮਨ ਭਉ ਤੇ ਨਾ ਮਨ ਭਉ ਪੌੜੀ ਨਾ ਤਰ

ਬਿਨ ਸਫਤਿਸਤਾ ਦੇਖਾ ਜੇ ਅਗਵਾਈ ਹੈ ਜੇ ਲੋੜੇ ਚੰਗਾ ਆਪਣਾ ਕਰਪਨ ਹੋ ਨੀਤ ਸਦਾਈ ਹੈ ਜੇ ਜਰਵਾਣਾ ਪਰ ਹਰੇ ਜਰ ਬੇਸ ਕਰੇਦੀ ਆਈ ਹੈ ਕੋ ਰਹੇ ਨਾ ਭਰੀਏ ਪਾਈ ਹੈ ਕੋ ਰਹੇ ਨਾ ਭਰੀਏ ਪਾਈ ਹੈ।

सब को पूरा पे होवे घटना कोई आख पत परवाना पिछे पाई है ताना।

ਹੌਲੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਦਾ ਆਪੇ ਦੇ ਵਡਿਆਈ ਆਪ ਹੀ ਕਰਮ ਕਰਾਇਦਾ ਵਡੋ ਵਡਾ ਵਡਮੇਦ ਨੇ ਸਿਰੇ ਸਿਰ ਧੰਦੇ ਲਾਇਦਾ ਨਗਰ ਪੱਠੀ ਜੇਕਰ ਸੁਲਤਾਨਾ।

ਸਰਬ ਕਲਾ ਸਮਰੱਥ।

बद भक्त हम चो बखील गाफिल।

ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਬਤ ਨਾਨਕ ਤਿਨ ਕੀ ਸਰਣਾ ਜਿਨ

पत्र में ऊन न कतहु ठाए, संग अंतर बाहर संग है।

ਗਰੀਬੁਲ ਪ੍ਰਸਤੈ ਰਾਜਾਨ ਰਾਜ ਪਾਨਨ ਪਾਨ ਦੇਵਾਨ ਦੇਵ ਉਪਮਾ ਮਹਾਨ ਜਹਰਾ ਜਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਸਮਰੱਥ ਸਰਬ ਕਲਾ ਭਰਪੂਰ ਬਾਲੀਏ ਕੁਲ ਆਲਮ ਸ਼ਾਹੀ ਸ਼ਹਿਨਸ਼ਾਹ ਸ਼ਬਦ ਸਰੂਪ ਜੁਗੋ ਜੁਗ ਅਟਲ ਸਤਿਗੁਰੂ ਪਿਆਰ ਨਾਲ ਆਖੋ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਪਿਆਰੀ ਗੋਦ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਪਹੁੰਚ ਕੇ ਲਾਹੇ ਪ੍ਰਾਪਤ ਕਰ ਰਹੀ ਸਾਧ ਸੰਗਤ ਵੱਡੇ ਭਾਗ ਹਨ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਤਿਆ। ਜਿਹੜਾ ਸਿੱਖ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਦਾ, ਮੱਥਾ ਟੇਕਦਾ, ਸੰਸਾਰ ਦੇ ਅੰਦਰ ਉਹਦੇ ਸਭ ਤੋਂ ਵੱਡੇ ਭਾਗ ਨੇ। ਸੋ ਪਾਤਸ਼ਾਹ ਦੀ ਮਹਾਨ ਬਖਸ਼ਿਸ਼ ਹੋਈ ਹੈ, ਆਓ ਚਲਦੀ ਹੋਈ ਲੜੀਵਾਰ ਕਥਾ ਵਿਚਾਰ ਪੰਜਵੇਂ ਪਾਤਸ਼ਾਹ ਦੀ ਰਸਨਾ ਤੋਂ ਪ੍ਰਗਟ ਹੋਈ ਬਾਣੀ 52 ਅੱਖਰੀ ਜਿਹਦੀ ਵਿਚਾਰ ਆਪਾਂ ਹਰ ਰੋਜ਼ ਕਰਦੇ ਹਾਂ। ਅਤੇ ਗੁਰੂ ਪਿਆਰਿਓ, ਅੱਜ ਦੇ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਕੀਰਤਨ ਦਾ ਜ਼ਿਕਰ ਕੀਤਾ, ਆਪਾਂ ਕੀਰਤਨ ਸਰਵਣ ਕੀਤਾ। ਪਾਤਸ਼ਾਹ ਕਹਿੰਦੇ ਹਰ ਕੀਰਤਨ ਗੁਰਮੁਖ ਜੋ ਸੁਣਤੇ, ਜਿਹੜੇ ਗੁਰਮੁਖ ਜਨ ਬੜੇ ਪਿਆਰ ਦੇ ਨਾਲ ਹਰੀ ਜਸ ਸੁਣਦੇ ਨੇ, ਕੀਰਤਨ ਸੁਣਦੇ ਨੇ, ਵੈਰ ਵਿਰੋਧ ਮਿਟੇ ਤੇ ਮਨ ਤੇ, ਉਹਨਾਂ ਦੇ ਮਨ ਦੇ ਅੰਦਰੋਂ ਵੈਰ ਭਾਵਨਾ ਕਿਸੇ ਦਾ ਵਿਰੋਧ ਇਹ ਖਤਮ ਹੋ ਜਾਂਦਾ ਹੈ। ਅੱਜ ਦਾ ਵਿਸ਼ਾ ਵੀ ਵਾਹਵੇ ਅੱਖਰ ਰਾਹੀਂ ਇਹੀ ਹੈ, ਵਵਾ ਵੈਰ ਨਾ ਕਰੀਏ ਕਾਹੂ, ਘੱਟ ਘੱਟ ਅੰਤਰ ਬ੍ਰਹਮ ਸਮਾਹੂ। ਇਸ ਵਿਸ਼ੇ ਦੇ ਉੱਤੇ ਪਾਤਸ਼ਾਹ ਨੇ ਅੱਜ ਦਾ ਸਲੋਕ ਅਤੇ ਪੌੜੀ ਦੀ ਬਖਸ਼ਿਸ਼ ਕੀਤੀ ਹੈ। ਜਦੋਂ ਸਾਡੇ ਅੰਦਰ ਵੈਰ ਭਾਵਨਾ ਜਾਗਦੀ ਹੈ ਕਿਸੇ ਪ੍ਰਤੀ, ਸੁਭਾਵਿਕ ਹੀ ਵਿਰੋਧ ਵੀ ਹੁੰਦਾ ਹੈ, ਵੈਰ ਵਿਰੋਧ ਪੈਦਾ ਕਰਦਾ ਹੈ। ਵੈਰ ਪਹਿਲਾਂ ਹੁੰਦਾ, ਵਿਰੋਧ ਬਾਅਦ ਵਿੱਚ ਹੁੰਦਾ ਹੈ, ਵਿਰੋਧ ਤੋਂ ਅੱਗੇ ਫਿਰ ਈਰਖਾ ਜਨਮ ਲੈਂਦੀ ਹੈ, ਈਰਖਾ ਦੇ ਵਿੱਚੋਂ ਫਿਰ ਨਿੰਦਾ ਦਾ ਜਨਮ ਹੁੰਦਾ ਹੈ, ਸਹਿਜੇ ਸਹਿਜੇ ਮਨੁੱਖ ਨਿੰਦਾ ਤੱਕ ਪਹੁੰਚ ਜਾਂਦਾ ਹੈ। ਨਿੰਦਾ ਦੇ ਕਾਰਨ ਨੇ ਕੁਛ, ਨਿੰਦਾ ਕਦੇ ਵੀ ਆਪ ਤੋਂ ਪਿੱਛੇ ਬੰਦਾ ਜਿਹੜਾ ਚੱਲ ਰਿਹਾ ਕਾਰੋਬਾਰ ਵਿੱਚ ਅਜੇ ਹੇਠਾਂ ਹੈ ਪਿੱਛੇ ਹੈ ਉਹਦੀ ਨਹੀਂ ਕਰਦਾ। ਪ੍ਰਭ ਤਾਂ ਵਡਿਆਈ ਵਿੱਚ ਪਿੱਛੇ ਹੈ, ਨਹੀਂ ਉਹਦੀ ਨਿੰਦਾ ਕਰਦਾ। ਰਾਜਨੀਤੀ ਵਿੱਚ ਪਿੱਛੇ ਹੈ, ਉਹਦੀ ਨਿੰਦਾ ਨਹੀਂ ਕਰਦਾ। ਨਿੰਦਾ ਬਰਾਬਰ ਦੀ ਧਿਰ ਦੀ ਹੁੰਦੀ ਹੈ, ਜਾਂ ਜਿਹਦਾ ਖਤਰਾ ਮੈਥੋਂ ਅੱਗੇ ਨਾ ਲੰਘ ਜਾਵੇ ਜਾਂ ਅੱਗੇ ਲੰਘ ਚੁੱਕਿਆ ਹੈ। ਇੱਥੋਂ ਹੀ ਵੈਰ ਪੈਦਾ ਹੁੰਦੇ ਨੇ, ਇੱਥੋਂ ਹੀ ਵਿਰੋਧ ਪੈਦਾ ਹੁੰਦੇ ਨੇ, ਤੇ ਇੱਥੇ ਹੀ ਨਿੰਦਿਆ ਪੈਦਾ ਹੁੰਦੀ ਹੈ। ਕਹਿ ਸਕਦੇ ਹਾਂ ਵੀ ਇੱਕ ਦੁਕਾਨਦਾਰ, ਕਾਰੋਬਾਰ ਵੀ ਸੇਮ ਹੋਵੇ, ਕਰਿਆਨੇ ਦਾ ਦੁਕਾਨਦਾਰ ਕਰਿਆਨੇ ਵਾਲੇ ਦਾ ਵਿਰੋਧ ਕਰੇਗਾ, ਕਰਿਆਨੇ ਵਾਲੇ ਦੀ ਨਿੰਦਿਆ ਕਰੇਗਾ। ਕਰਿਆਨੇ ਵਾਲਾ, ਗਰੋਸਰੀ ਵਾਲਾ ਕਦੇ ਵੀ ਬਜਾਜ ਦੀ ਜਾਣੀ ਕਿ ਕੱਪੜੇ ਵਾਲੇ ਦੀ ਨਿੰਦਿਆ ਨਹੀਂ ਕਰਦਾ, ਕਿਉਂਕਿ ਉਹਦੇ ਨਾਲ ਫਰਕ ਹੀ ਨਹੀਂ ਕੋਈ ਪੈਂਦਾ, ਨਾ ਉਹਦੇ ਕਾਰੋਬਾਰ ਨੂੰ ਖਤਰਾ, ਨਾ ਉਹਦੀ ਵਡਿਆਈ ਨੂੰ ਖਤਰਾ। ਕੱਪੜੇ ਦਾ ਦੁਕਾਨਦਾਰ ਦੂਸਰੇ ਕੱਪੜੇ ਵਾਲੇ ਦਾ ਵਿਰੋਧ ਕਰੇਗਾ, ਉਹਦੀ ਨਿੰਦਾ ਕਰੇਗਾ, ਸੁਨਿਆਰੇ ਦੀ ਨਹੀਂ, ਕਿਉਂਕਿ ਸੁਨਿਆਰੇ ਦਾ ਕਾਰੋਬਾਰ ਵੱਖਰਾ ਤੇ ਉਹਦਾ ਵੱਖਰਾ।
ਹਾਲਾਂਕਿ ਸੁਨਿਆਰਾ ਉਹ ਤੋਂ ਜਿੰਨਾ ਮਰਜ਼ੀ ਜ਼ਿਆਦਾ ਅਮੀਰ ਹੋਵੇ। ਨਿੰਦਾ ਜਾਂ ਵਿਰੋਧ ਆਪਣੇ ਬਰਾਬਰ ਦੀ ਧਿਰ ਦਾ ਹੁੰਦਾ, ਆਪਣੇ ਖੇਤਰ ਵਿੱਚ ਹੁੰਦਾ ਹੈ। ਜਿੱਥੇ ਸੰਬੰਧ ਹੀ ਕੋਈ ਨਹੀਂ ਉੱਥੇ ਨਾ ਵਿਰੋਧ ਹੈ ਨਾ ਕੋਈ ਨਿੰਦਾ ਹੈ। ਰਾਜਨੀਤਿਕ ਬੰਦਾ ਉਹਦਾ ਵਿਰੋਧ ਕਰੇਗਾ, ਉਹਦੀ ਨਿੰਦਾ ਕਰੇਗਾ ਜਿਹਦੇ ਕੋਲੋਂ ਉਹਦੀ ਕੁਰਸੀ ਨੂੰ ਖਤਰਾ ਹੈ। ਹੋਰ ਤੋਂ ਉਹਨੇ ਕੀ ਲੈਣਾ, ਕੋਈ ਫਰਕ ਨਹੀਂ ਪੈਂਦਾ। ਸੋ ਇਸੇ ਢੰਗ ਦੇ ਨਾਲ ਮੈਂ ਖਿਮਾ ਕਰਨਾ, ਇਹ ਹੈ ਤੇ ਥੋੜੀ ਦੁਖਦਾਈ ਜੀ ਗੱਲ ਹੈ, ਅਫਸੋਸ ਦੀ ਗੱਲ ਹੈ। ਮਾਫ ਕਰਨਾ, ਇੱਕ ਸੰਤ ਦੂਜੇ ਸੰਤ ਦੀ ਵੀ ਨਿੰਦਿਆ ਕਰ ਦਿੰਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਭਾਵੇਂ ਉਹ ਅੰਦਰੋਂ ਪੂਰਾ ਨਹੀਂ। ਇੱਕ ਸੰਤ ਦੂਜੇ ਸੰਤ ਦਾ ਵਿਰੋਧ ਕਰ ਰਿਹਾ ਹੈ, ਕਾਰਨ ਕਿਤੇ ਮੇਰੀ ਸੰਗਤ ਟੁੱਟ ਕੇ ਉਹਦੇ ਕੋਲ ਨਾ ਚਲੇ ਜਾਵੇ। ਸੰਗਤ ਵੀ ਮੇਰੀ ਹੋ ਗਈ ਹੈ, ਗੁਰੂ ਦੀ ਨਹੀਂ ਰਹੀ। ਜਿੱਥੇ ਸੰਗਤ ਮੇਰੀ ਔਰ ਤੇਰੀ ਹੋ ਗਈ, ਫਿਰ ਉੱਥੇ ਗੁਰੂ ਦੀ ਗੱਲ ਤੇ ਖਤਮ ਹੋ ਜਾਣੀ ਹੈ ਨਾ। ਜਾਣੀ ਕਿ ਧਾਰਮਿਕ ਕਿੱਤੇ ਦੇ ਅੰਦਰ ਵੀ ਵਿਰੋਧ ਹੋ ਜਾਂਦਾ, ਨਿੰਦਿਆ ਹੋ ਜਾਂਦੀ ਹੈ, ਮੇਰੇ ਨਾਲੋਂ ਕਿਤੇ ਵਡਿਆਈ ਦੂਜੇ ਦੀ ਵੱਧ ਨਾ ਜਾਵੇ। ਇੱਥੋਂ ਹੀ ਈਰਖਾ ਦਾ ਜਨਮ ਹੁੰਦਾ, ਇੱਥੋਂ ਹੀ ਨਿੰਦਿਆ ਦਾ ਜਨਮ ਹੁੰਦਾ। ਇੱਕ ਹੋਰ ਬੇਨਤੀ ਕਰਦਿਆਂ, ਮੈਂ ਬੇਨਤੀ ਕਰੀ ਹੈ ਵੀ ਵੈਰ ਸਭ ਤੋਂ ਪਹਿਲਾਂ ਸ਼ੁਰੂ ਹੁੰਦਾ, ਵੈਰ ਦੇ ਵਿੱਚੋਂ ਵਿਰੋਧ ਪੈਦਾ ਹੁੰਦਾ, ਵਿਰੋਧ ਦੇ ਵਿੱਚੋਂ ਈਰਖਾ ਪੈਦਾ ਹੁੰਦੀ ਹੈ, ਈਰਖਾ ਵਿੱਚੋਂ ਨਿੰਦਿਆ ਪੈਦਾ ਹੁੰਦੀ ਹੈ। ਨਿਰਵੈਰ ਹੋਣ ਵਾਸਤੇ ਨਿਰਭਉ ਹੋਣਾ ਜ਼ਰੂਰੀ ਹੈ। ਡਰ ਹੀ ਕੋਈ ਨਹੀਂ, ਵਿਰੋਧ ਕਿਸ ਗੱਲ ਦਾ, ਵੈਰ ਕਿਸ ਗੱਲ ਦਾ। ਕਾਰੋਬਾਰ ਨੂੰ ਖਤਰਾ ਹੀ ਕੋਈ ਨਹੀਂ, ਆਪਣਾ ਨਾਂ ਬਣਾਇਆ, ਆਪ ਸਟੈਂਡ ਕੀਤਾ, ਕੋਈ ਫਰਕ ਨਹੀਂ ਪੈਂਦਾ, ਫਿਰ ਵਿਰੋਧ ਕਿਉਂ ਕਰੀਏ। ਜੋ ਜਿਉਂ ਜਿਉਂ ਬੰਦਾ ਨਿਰਭੈ ਹੁੰਦਾ ਜਾਵੇਗਾ, ਤਿਉਂ ਤਿਉਂ ਉਹ ਨਿਰਵੈਰ ਵੀ ਹੁੰਦਾ ਜਾਵੇਗਾ। ਜੇ ਨਿਰਭਉ ਨਹੀਂ, ਡਰ ਤੋਂ ਰਹਿਤ ਨਹੀਂ, ਤੇ ਸੁਭਾਵਿਕ ਹੀ ਵੈਰ ਵੀ ਕਰੇਗਾ, ਖਤਰਾ ਮੰਨ ਰਿਹਾ ਨਾ ਦੂਜੇ ਤੋਂ। ਕਾਰੋਬਾਰ ਦਾ ਵੀ ਖਤਰਾ, ਜਾਂ ਕਿਸੇ ਵਡਿਆਈ ਦਾ ਖਤਰਾ, ਕੁਰਸੀ ਦਾ ਖਤਰਾ, ਜਾਂ ਪ੍ਰਤੱਖ ਵੀ ਖਤਰਾ ਹੈ, ਜਾਨੀ ਮਾਲੀ ਨੁਕਸਾਨ ਦਾ। ਮੂਲ ਮੰਤਰ ਦੇ ਅੰਦਰ ਜਿਹੜੇ ਪਰਮਾਤਮਾ ਦੇ ਗੁਣ ਸਤਿਗੁਰਾਂ ਨੇ ਬਿਆਨ ਕੀਤੇ ਨੇ, ਉਹਦੇ ਵਿੱਚ ਨਿਰਭਉ ਤੇ ਨਿਰਵੈਰ ਸ਼ਬਦ ਇਕੱਠੇ ਵਰਤੇ ਨੇ। ਬੜੀ ਸਾਂਝ ਹੈ ਇਹਨਾਂ ਸ਼ਬਦਾਂ ਦੀ, ਕਿਉਂਕਿ ਨਿਰਵੈਰ ਅਵਸਥਾ ਤੱਕ ਪਹੁੰਚਣ ਤੋਂ ਪਹਿਲਾਂ ਨਿਰਭਉ ਅਵਸਥਾ ਵਿੱਚ ਹੀ ਲੰਘਣਾ ਪਵੇਗਾ। ਨਿਰਭਉ ਕੌਣ ਹੋ ਸਕਦਾ ਹੈ? ਨਿਰਭਉ ਕੇਵਲ ਉਹ ਹੋ ਸਕਦਾ ਜਿਹਦੇ ਮਨ ਵਿੱਚੋਂ ਸਾਰੇ ਡਰ ਖਤਮ ਹੋ ਜਾਣ। ਇੱਕ ਤੇ ਡਰ ਦੁਨੀਆਦਾਰੀ ਦੇ ਨੇ, ਮੈਂ ਕਿਹਾ ਵੀ ਕਾਰੋਬਾਰ ਨਾ ਘੱਟ ਜਾਵੇ, ਮਾਇਆ ਦਾ ਘਾਟਾ ਨਾ ਪੈ ਜਾਵੇ, ਇਹ ਤੇ ਛੋਟੇ ਛੋਟੇ ਡਰ ਨੇ। ਇਹਨਾਂ ਡਰਾਂ ਦੇ ਵਿੱਚੋਂ ਇੱਕ ਵੱਡਾ ਡਰ ਹੈ, ਉਹ ਡਰ ਕੀ ਹੈ? ਸਭ ਤੋਂ ਵੱਡਾ ਡਰ ਹੀ ਮੌਤ ਦਾ ਹੈ। ਭਾਈ ਗੁਰਦਾਸ ਜੀ ਨੇ ਮੁਰੀਦ ਅਤੇ ਸ਼ਹੀਦ ਦੇ ਲੱਛਣ ਬਿਆਨ ਕੀਤੇ ਨੇ, ਕਹਿੰਦੇ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਾਉ ਖੋਵਣਾ। ਇਹ ਕੁਝ ਨਿਸ਼ਾਨੀਆਂ ਦੱਸੀਆਂ ਸ਼ਹੀਦ ਦੀਆਂ, ਮੁਰੀਦ ਦੀਆਂ। ਮੁਰੀਦ ਬਣਨ ਵਾਸਤੇ ਪਹਿਲਾਂ ਮੁਰਦਾ ਬਣਨਾ ਪੈਣਾ, ਮੁਰਦਾ ਹੋਏ ਤਾਂ ਮੁਰੀਦ ਹੈ, ਮੁਰਦਾ ਹੋਏ ਮੁਰੀਦ। ਇਹ ਨਹੀਂ ਕਿ ਮੁਰਦਾ ਹੋ ਕੇ ਮੁਰੀਦ, ਮੁਰਦਾ ਪਹਿਲਾਂ ਬਣਨਾ ਪੈਣਾ, ਫਿਰ ਮੁਰੀਦ ਬਣੇਗਾ, ਫਿਰ ਸਿੱਖ ਬਣੇਗਾ, ਫਿਰ ਸ਼ਰਧਾਲੂ ਬਣੇਗਾ। ਜੇ ਮੁਰਦਾ ਹੀ ਨਹੀਂ ਬਣਿਆ, ਮਾਫ ਕਰਨਾ, ਸਿੱਖ ਬਣ ਹੀ ਨਹੀਂ ਸਕਦਾ ਹੈ। ਹੁਣ ਮੁਰਦੇ ਦੀਆਂ ਕੁਝ ਨਿਸ਼ਾਨੀਆਂ ਨੇ। ਮੁਰਦੇ ਨੂੰ ਮੌਤ ਦਾ ਡਰ ਨਹੀਂ, ਕਿਉਂਕਿ ਮੌਤ ਵਰਤ ਚੁੱਕੀ ਹੈ। ਮੁਰਦੇ ਦੇ ਅੰਦਰ ਕੋਈ ਇੱਛਾ ਨਹੀਂ, ਮੁਰਦੇ ਦੇ ਅੰਦਰ ਕੋਈ ਵਾਸ਼ਨਾ ਨਹੀਂ, ਮੁਰਦੇ ਦੇ ਅੰਦਰ ਕੋਈ ਤ੍ਰਿਸ਼ਨਾ ਨਹੀਂ, ਮੁਰਦੇ ਦੇ ਅੰਦਰ ਕਿਸੇ ਚੀਜ਼ ਦੀ ਪਕੜ ਨਹੀਂ, ਅਟਰੈਕਸ਼ਨ ਨਹੀਂ, ਕਸ਼ਿਸ਼ ਨਹੀਂ ਹੈ। ਇਸੇ ਤਰ੍ਹਾਂ ਜਦੋਂ ਮੁਰਦੇ ਵਾਲੀ ਅਵਸਥਾ ਵਿੱਚ ਸਿੱਖ ਪਹੁੰਚੇ, ਮੁਰਦੇ ਵਾਲੇ ਲੱਛਣ ਪੈਦਾ ਹੋ ਜਾਣ,
ਪਰ ਮੁੱਖ ਗੱਲ ਕਹਿ ਦਿਆਂ ਵੀ ਮੁਰਦੇ ਨੂੰ ਮੌਤ ਦਾ ਡਰ ਨਹੀਂ, ਕਿਉਂਕਿ ਉਹ ਮਰ ਚੁੱਕਿਆ। ਮੌਤ ਦਾ ਡਰ ਨਿਕਲ ਚੁੱਕਿਆ ਮੁਰਦੇ ਦੇ ਅੰਦਰੋਂ। ਸਿੱਖ ਦੇ ਅੰਦਰੋਂ ਜਦੋਂ ਮੌਤ ਦਾ ਡਰ ਨਿਕਲ ਗਿਆ, ਆਪਣੇ ਆਪ ਉਹ ਨਿਰਭਉ ਅਵਸਥਾ ਵਿੱਚ ਪਹੁੰਚ ਜਾਵੇਗਾ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਦੋਂ ਆਪਣੀ ਕੌਮ ਨੂੰ ਅੰਤਮ ਸ਼ੋਹਾਂ ਦੇ ਰਹੇ ਨੇ, ਜਾਣੀ ਕਿ ਖਾਲਸਾ ਪੰਥ ਦੀ ਸਾਜਨਾ ਕਰਦੇ ਨੇ, ਉਸ ਵੇਲੇ ਪਹਿਲਾਂ ਸਿੱਖਾਂ ਦੇ ਉੱਤੇ ਮੌਤ ਵਰਤਾਉਂਦੇ ਨੇ, ਪੰਜਾਂ ਪਿਆਰਿਆਂ ਦੇ ਉੱਤੇ। ਸੋ ਇਤਿਹਾਸ 'ਤੇ ਤੁਸੀਂ ਜਾਣਦੇ ਹੋ ਵੀ ਕਿਸ ਤਰ੍ਹਾਂ ਦਾ ਉਹ ਵਰਤਾਰਾ ਸੀ, ਸੁਣਿਆ ਹੋਵੇਗਾ ਬਹੁਤ ਵਾਰ। ਪਰ ਇੱਕ ਨੁਕਤੇ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਦੁਨੀਆਂ ਦੇ ਅੰਦਰ ਸਭ ਤੋਂ ਵੱਡਾ ਡਰ ਮੌਤ ਦਾ ਹੈ, ਅਤੇ ਸਤਿਗੁਰੂ ਜਿਹੜੀ ਕੌਮ ਦੀ ਸਾਜਨਾ ਕਰਦੇ ਨੇ, ਇਹ ਪਾਠ ਇਹ ਲੈਸਨ ਗੁਰੂ ਨਾਨਕ ਦੇਵ ਸਾਹਿਬ ਦੇ ਸਮੇਂ ਤੋਂ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ। ਸਿਰ ਧਰ ਤਲੀ ਗਲੀ ਮੇਰੀ ਆਓ, ਪੜ੍ਹਾਉਂਦੇ ਰਹੇ ਇਹ ਪਾਠ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ। ਇਹ ਸਿੱਖਿਆ ਜਾਰੀ ਰਹੀ, ਜਦੋਂ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ। ਲੈਸਨ ਤੇ ਗੁਰੂ ਨਾਨਕ ਦੇਵ ਸਾਹਿਬ ਨੇ ਦਿੱਤਾ ਸੀ, ਸਿੱਖ ਕਮਾ ਰਿਹਾ ਸੀ ਇਸ ਲੈਸਨ ਨੂੰ, ਲਾਗੂ ਕਰ ਰਿਹਾ ਸੀ, ਪ੍ਰੈਕਟੀਕਲ ਕਰ ਰਿਹਾ ਸੀ ਜਾਂ ਪ੍ਰੈਕਟਿਸ ਕਰ ਰਿਹਾ ਸੀ ਇਸ ਵਿਸ਼ੇ ਦੇ ਉੱਤੇ। ਸਮਾਂ ਆ ਗਿਆ ਇਸ ਕੌਮ ਨੂੰ ਅੰਤਿਮ ਸ਼ੋਹਾਂ ਦੇਣੀਆਂ ਸੀ, ਵੱਡੀ ਤਿਆਰੀ ਸੀ। ਇੱਕ ਗੱਲ ਮੇਰੇ ਯਾਦ ਆਈ ਹੈ, ਉਹ ਵੀ ਮੈਂ ਸਾਂਝੀ ਕਰਦੇ ਹਾਂ। ਇਸਲਾਮ ਦੇ ਗ੍ਰੰਥ ਇਹ ਗੱਲ ਕਹਿੰਦੇ ਨੇ, ਉਹਦੀ ਸੱਚਾਈ ਵੱਲ ਨਹੀਂ ਮੈਂ ਜਾ ਰਿਹਾ, ਕੇਵਲ ਮੈਂ ਗ੍ਰੰਥਾਂ ਦਾ ਜ਼ਿਕਰ ਕਰ ਰਿਹਾ, ਸੱਚਾਈ ਵਾਹਿਗੁਰੂ ਜਾਣਦਾ ਹੈ। ਕਹਿੰਦੇ ਇਸ ਸੰਸਾਰ ਨੂੰ ਸਾਜਣ ਵਾਸਤੇ 230 ਸਾਲ ਲੱਗੇ ਨੇ ਖੁਦਾ ਨੂੰ, ਅੱਲਾਹ ਨੂੰ। 230 ਸਾਲ ਦੇ ਵਿੱਚ ਇਹ ਸੰਸਾਰ ਦੀ ਰਚਨਾ ਪੂਰੀ ਹੋਈ ਹੈ। ਇਹ ਇਸਲਾਮਿਕ ਵਿਚਾਰਧਾਰਾ ਹੈ। ਕਹਿ ਲਈਏ ਵੀ 230 ਸਾਲ ਲੱਗੇ ਨੇ ਮਨੁੱਖ ਬਣਾਉਣ ਨੂੰ, ਫਿਜ਼ੀਕਲ ਰਚਨਾ ਨੂੰ, ਅਤੇ ਯਾਦ ਰੱਖਣਾ 1469 ਤੋਂ ਲੈ ਕੇ 1699 ਤੱਕ 230 ਸਾਲ ਲੱਗੇ ਨੇ ਮਨੁੱਖ ਤੋਂ ਬੰਦਾ ਬਣਾਉਣ ਨੂੰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਕੰਪਲੀਟ ਪਰਫੈਕਟ ਮਨੁੱਖ ਸਾਜਣਾ ਸੀ, ਵੱਡੀ ਲੰਮੀ ਮਿਹਨਤ ਸੀ। 230 ਸਾਲ ਬਾਅਦ ਮੇਰੇ ਸਤਿਗੁਰੂ ਨੇ ਜਦੋਂ ਅੰਤਿਮ ਸ਼ੋਹਾਂ ਦਿੱਤੀਆਂ, ਅਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਮੌਤ ਵਰਤਾਈ। ਕਿਉਂ ਵਰਤਾਈ ਹੈ? ਵੀ ਸਭ ਤੋਂ ਵੱਡਾ ਡਰ ਹੀ ਮੌਤ ਦਾ ਹੈ। ਅਗਰ ਮੌਤ ਦਾ ਡਰ ਸਿੱਖ ਦੇ ਅੰਦਰੋਂ ਖਤਮ ਹੋ ਗਿਆ, ਫਿਰ ਇਹ ਆਪਣੇ ਆਪ ਨਿਰਵੈਰ ਵੀ ਹੋਵੇਗਾ, ਫਿਰ ਇਹ ਆਪਣੇ ਆਪ ਵਿੱਚ ਇੱਕ ਮਾਡਲ ਹੋਵੇਗਾ ਦੁਨੀਆ ਵਾਸਤੇ, ਇੱਕ ਕਹੀਏ ਵੀ ਲਾਈਫ ਸਟਾਈਲ ਦੁਨੀਆ ਦੇ ਸਾਹਮਣੇ ਪੇਸ਼ ਕਰੇਗਾ। ਜੇ ਦੁਨੀਆ ਉਹਨੂੰ ਫਾਲੋ ਕਰੋਗੀ ਤੇ ਦੁਨੀਆ ਦਾ ਭਲਾ ਹੁੰਦਾ ਚਲਾ ਜਾਵੇਗਾ। ਅੱਜ ਦਾ ਸਾਡਾ ਯੂਥ ਫਿਲਮੀ ਐਕਟਰਾਂ ਤੋਂ, ਗਾਇਕਾਂ ਤੋਂ ਲਾਈਫ ਸਟਾਈਲ ਫਾਲੋ ਕਰਦਾ ਹੈ, ਉਹਨਾਂ ਵਰਗੇ ਕੱਪੜੇ ਪਾਉਂਦਾ ਹੈ, ਉਹਨਾਂ ਦੇ ਰੰਗ ਢੰਗ ਅਪਣਾਉਣ ਦੀ ਕੋਸ਼ਿਸ਼ ਕਰਦਾ, ਕੋਈ ਹੇਅਰ ਸਟਾਈਲ ਬਣਾਉਂਦਾ, ਕੋਈ ਟੈਟੂ ਉਹਨਾਂ ਵਰਗੇ ਕਰਵਾਉਂਦਾ ਹੈ। ਗੁਰੂ ਪਿਆਰਿਓ, ਜਿਹੜਾ ਲਾਈਫ ਸਟਾਈਲ ਸਾਨੂੰ ਸਤਿਗੁਰੂ ਨੇ ਬਖਸ਼ਿਆ ਨਾ, ਇਹਦੇ ਬਰਾਬਰ ਕੋਈ ਹੋਰ ਦੁਨੀਆਂ ਵਿੱਚ ਸਟਾਈਲ ਹੀ ਨਹੀਂ ਹੈ। ਜਿਹੜਾ ਸਾਡਾ ਪੂਰਾ ਬਾਣਾ ਨਿਹੰਗ ਸਿੰਘ ਪਾਉਂਦੇ ਨੇ ਲਗਭਗ, ਬਾਕੀ ਤਾਂ ਆਪਾਂ ਘੱਟ ਹੀ ਪਾਉਂਦੇ ਹਾਂ। ਬੜਾ ਸ਼ਾਹੀ ਲਿਬਾਸ ਦਿੱਤਾ ਸਤਿਗੁਰਾਂ ਨੇ। ਮੈਂ ਦੁਨੀਆਦਾਰੀ ਦੀ ਗੱਲ ਕਰਦਾ, ਜੇ ਲਿਬਾਸ ਦੇ ਤੌਰ 'ਤੇ ਵੀ ਵੇਖਣਾ ਹੋਵੇ ਨਾ, ਸ਼ਾਹੀ ਰਾਜੇ ਮਹਾਰਾਜਿਆਂ ਵਰਗਾ ਲਿਬਾਸ ਹੈ। ਇੰਨੀ ਤੇ ਸਜਾਵਟ ਸ਼ਾਇਦ ਰਾਜੇ ਮਹਾਰਾਜੇ ਵੀ ਨਹੀਂ ਕਰ ਪਾਉਂਦੇ ਹੋਣੇ, ਜਿੰਨੀ ਸਤਿਗੁਰੂ ਨੇ ਸਾਨੂੰ ਬਖਸ਼ ਦਿੱਤੀ ਹੈ। ਦਮਾਲੇ ਬਖਸ਼ੇ ਨੇ, ਸੁੰਦਰ ਫਰਲੇ ਬਖਸ਼ ਦਿੱਤੇ ਨੇ। ਸੋ ਕਹਿਣ ਦਾ ਭਾਵ, ਪਾਤਸ਼ਾਹ ਨੇ 1699 ਦੇ ਵਿੱਚ ਜਦੋਂ ਸਾਜਨਾ ਕੀਤੀ, ਮੌਤ ਵਰਤਾਈ। ਮੈਂ ਬੇਨਤੀ ਕਰਦਾ ਹੁੰਦਾ
ਵੀ ਦੁਨੀਆਂ ਦੇ ਅੰਦਰ ਸੱਪ ਤੋਂ ਕੋਈ ਨਹੀਂ ਡਰਦਾ। ਇਹ ਭੁਲੇਖਾ ਸਾਡਾ ਵੀ ਸੱਪ ਤੋਂ ਡਰ ਲੱਗਦਾ। ਡਰ ਇਸ ਗੱਲ ਦਾ ਵੀ ਸੱਪ ਦੀ ਸਿਰੀ ਵਿੱਚ ਮੌਤ ਹੈ। ਅਗਰ ਦੱਸ ਦਿੱਤਾ, ਇੰਜੈਕਟ ਕਰ ਦਿੱਤਾ, ਇਲਾਜ ਕੋਈ ਨਹੀਂ ਸੌਖਾ, ਮੌਤ ਹੈ। ਬਸ ਇਹੀ ਡਰ ਹੈ ਸੱਪ ਦਾ। ਸ਼ੇਰ ਦਾ ਵੀ ਕੋਈ ਡਰ ਨਹੀਂ, ਪਰ ਸ਼ੇਰ ਦੇ ਜਵਾੜੇ ਵਿੱਚ ਮੌਤ ਹੈ, ਇਸ ਕਰਕੇ ਸ਼ੇਰ ਤੋਂ ਡਰਦਾ। ਹਾਥੀ ਤੋਂ ਕਿਉਂ ਨਹੀਂ ਡਰਦਾ? ਤਾਕਤਵਰ ਹਾਥੀ ਜ਼ਿਆਦਾ ਹੈ, ਤਾਕਤ ਘੋੜੇ ਵਿੱਚ ਵੀ ਬਹੁਤ ਹੈ, ਪਰ ਡਰ ਸ਼ੇਰ ਦਾ ਕਿਉਂਕਿ ਮੌਤ ਹੈ। ਗੁਰਮੁਖੋ ਗੋਲੀ ਤੋਂ ਕੋਈ ਨਹੀਂ ਡਰਦਾ, ਬੁਲਟ ਤੋਂ। ਬੜਾ ਛੋਟਾ ਆਕਾਰ ਹੈ ਗੋਲੀ ਦਾ, ਕੋਈ ਬਹੁਤਾ ਵੱਡਾ ਨਹੀਂ, ਕੋਈ ਭਾਰ ਨਹੀਂ ਉਹਦੇ ਵਿੱਚ, ਪਰ ਮੌਤ ਹੈ। ਅਸਲ ਵਿੱਚ ਡਰ ਨਾ ਕਿਸੇ ਮਨੁੱਖ ਤੋਂ ਹੈ, ਨਾ ਕਿਸੇ ਜਾਨਵਰ ਤੋਂ ਹੈ। ਅਸਲ ਡਰ ਤੇ ਮੌਤ ਤੋਂ ਹੀ ਲੱਗਦਾ ਹੈ। ਇਸੇ ਕਰਕੇ ਭਗਤ ਕਬੀਰ ਜੀ ਨੇ ਆਖਿਆ, ਕਬੀਰ ਜਿਸ ਮਰਨੇ ਤੇ ਜੱਗ ਡਰੈ। ਪੂਰਾ ਜਗਤ ਡਰਦਾ ਮੌਤ ਤੋਂ, ਮਰਨੇ ਤੋਂ, ਅਰਥ ਮੌਤ। ਜੀਵ ਜੰਤੂ ਵੀ ਡਰ ਰਹੇ ਨੇ। ਗੰਦਗੀ ਦਾ ਕੀੜਾ ਗੰਦਗੀ ਵਿੱਚ ਨਿਵਾਸ ਰੱਖਦਾ, ਪਰ ਮਰਨਾ ਉਹ ਵੀ ਨਹੀਂ ਚਾਹੁੰਦਾ, ਪਸੰਦ ਨਹੀਂ ਹੈ ਮੌਤ ਉਸਨੂੰ। ਸਾਰਾ ਸੰਸਾਰ ਡਰਦਾ ਹੈ। ਰਿਸਰਚ ਇਹ ਵੀ ਦੱਸ ਰਹੀ ਹੈ ਵੀ ਇੱਕ ਰੁੱਖ ਨੂੰ ਕੱਟਣ ਲੱਗ ਜਾਵੋ, ਰੁੱਖ ਨੂੰ ਕੱਟਦਿਆਂ ਸਾਰ ਉਹਨੂੰ ਮੌਤ ਦਾ ਅਨੁਭਵ ਹੋ ਰਿਹਾ ਹੈ, ਇਹ ਵਿਗਿਆਨ ਕਹਿੰਦਾ ਹੈ। ਕਿਤੇ ਨਾ ਕਿਤੇ ਬਨਸਪਤੀ ਦੇ ਅੰਦਰ ਵੀ ਮੌਤ ਦਾ ਡਰ ਹੈ। ਸੋ ਇਹ ਸਭ ਤੋਂ ਵੱਡਾ ਡਰ ਸੀ। ਸਤਿਗੁਰਾਂ ਨੇ ਸਿੱਖ ਵਿੱਚ ਇਹ ਰੱਖਣਾ ਨਹੀਂ ਸੀ, ਕਹਿ ਲਓ ਆਪਣੀ ਕੌਮ ਦੇ ਵਿੱਚੋਂ ਇਹ ਡਰ ਕੱਢਣਾ ਸੀ। ਫਿਰ ਕੱਢਣ ਵਾਸਤੇ ਨਾ ਕਿਸੇ ਤਜਰਬੇ ਦੀ ਲੋੜ ਹੈ, ਕਿਸੇ ਪ੍ਰੈਕਟੀਕਲ ਦੀ ਲੋੜ ਹੈ। ਇੱਕ ਵਾਰੀ ਮੌਤ ਵਰਤਾਈ ਹੈ ਤਾਂ ਕਿ ਇਹਦੇ ਅੰਦਰੋਂ ਉਹ ਭੁਲੇਖਾ ਹੀ ਦੂਰ ਹੋ ਜਾਵੇ ਵੀ ਮੌਤ ਕਿੰਨੀ ਕੁ ਖਤਰਨਾਕ ਹੈ, ਮੌਤ ਕਿੰਨੀ ਕੁ ਦੁਖਦਾਈ ਹੈ, ਇਹ ਗੱਲ ਇਹਦੇ ਮਨ ਚੋਂ ਨਿਕਲ ਜਾਵੇ। ਪਹਿਲੀ ਵਾਰੀ ਕੋਈ ਖਤਰੇ ਵਾਲਾ, ਕੋਈ ਜੋਖਮ ਭਰਿਆ ਕੰਮ ਕਰਨਾ ਹੋਵੇ ਨਾ, ਡਰ ਲੱਗੇ ਹੀ ਕਰਦਾ ਹੈ। ਮੈਂ ਉਦਾਹਰਣਾਂ ਦੇ ਤੌਰ ਤੇ ਬੇਨਤੀ ਕਰਦਾ ਹੀ ਹੁੰਦਾ ਅਕਸਰ ਇਹੀ ਵੀ ਛੋਟਾ ਬੱਚਾ ਹੈ, ਅਜੇ ਉਹਨੂੰ ਸਾਈਕਲ ਚਲਾਉਣਾ ਨਹੀਂ ਆਉਂਦਾ, ਸਾਈਕਲ ਚਲਾਉਣ ਤੋਂ ਡਰ ਲੱਗਦਾ ਹੈ। ਉਹਨੂੰ ਸਿਖਾ ਰਹੇ ਨੇ ਮਾਤਾ ਪਿਤਾ ਵੀ ਇੱਦਾਂ ਬੈਲੈਂਸ ਸੰਭਾਲੀਦਾ ਹੈ, ਵੱਡੇ ਸਿਖਾ ਰਹੇ ਨੇ। ਜਦੋਂ ਉਹਨੂੰ ਬੈਲੈਂਸ ਸੰਭਾਲਣਾ ਆ ਗਿਆ, ਸਾਈਕਲ ਚਲਾਉਣਾ ਆ ਗਿਆ, ਹੁਣ ਉਹ ਸਾਈਕਲ ਨੂੰ ਇੰਜੋਏ ਕਰ ਰਿਹਾ। ਪਹਿਲਾਂ ਡਰ ਸੀ, ਹੁਣ ਇੰਜੋਏ, ਹੁਣ ਆਨੰਦ ਮਾਣਦਾ। ਪਾਣੀ ਵਿੱਚ ਤੈਰਨਾ ਜੋਖਮ ਭਰਿਆ ਕੰਮ ਹੈ, ਡੂੰਘੇ ਪਾਣੀਆਂ ਵਿੱਚ ਹਰ ਬੰਦਾ ਪ੍ਰਵੇਸ਼ ਨਹੀਂ ਕਰ ਸਕਦਾ, ਪਰ ਇੱਕ ਵਾਰੀ ਤੈਰਨ ਦੀ ਜਾਚ ਆ ਗਈ ਵੀ ਪਾਣੀ ਵਿੱਚ ਸੰਤੁਲਨ ਕਿਵੇਂ ਬਣਾ ਕੇ ਰੱਖਣਾ, ਕਿਵੇਂ ਸਵਾਸ ਲੈਣਾ, ਨੱਕ ਨੰਗਾ ਰੱਖਣਾ, ਸਰੀਰ ਬਾਕੀ ਡੁੱਬ ਵੀ ਜਾਵੇ ਕੋਈ ਫਰਕ ਨਹੀਂ ਪੈਂਦਾ। ਤੇ ਜਦੋਂ ਇੱਕ ਵਾਰੀ ਤੈਰਨ ਦੀ ਜਾਚ ਆ ਗਈ, ਫਿਰ ਬੰਦਾ ਤੈਰਨ ਦਾ ਵੀ ਆਨੰਦ ਮਾਣਦਾ, ਉਹਨੂੰ ਇੰਜੋਏ ਕਰਦਾ। ਯਾਦ ਰੱਖਣਾ, ਕੰਮ ਦੋਨੇ ਹੀ ਜੋਖਮ ਭਰੇ ਨੇ, ਹੋਰ ਵੀ ਬੜੇ ਨੇ ਦੁਨੀਆਂ ਵਿੱਚ, ਦੋਨੇ ਹੀ ਜੋਖਮ ਭਰੇ ਕੰਮ ਨੇ, ਖਤਰੇ ਵਾਲੇ ਨੇ। ਮੌਤ ਦਾ ਵੀ ਡਰ ਹੈ, ਪਰ ਅਜੇ ਤਜਰਬਾ ਕੋਈ ਨਹੀਂ ਤਾਂ ਡਰ ਹੈ। ਇੱਕ ਵਾਰੀ ਉਹ ਤਜਰਬੇ ਦੇ ਵਿੱਚੋਂ ਨਿਕਲੀ ਗੱਲ ਪ੍ਰੈਕਟੀਕਲ ਕੀਤਾ, ਫਿਰ ਉਹਦੇ ਵਿੱਚ ਇੰਜੋਏ ਹੈ, ਆਨੰਦ ਹੈ। ਭਗਤ ਕਬੀਰ ਜੀ ਨੇ ਐਵੇਂ ਨਹੀਂ ਕਹਿਤੀਆਂ ਇਹ ਗੱਲਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੋਈ ਸਧਾਰਨ ਚੀਜ਼ ਨਹੀਂ। ਇੱਕ ਡੂੰਘਾ ਫਲਸਫਾ, ਡੂੰਘਾ ਅਧਿਐਨ ਵੀ ਹੈ, ਤੇ ਇੱਕ ਕਹੀਏ ਵੀ ਆਦਰਸ਼ ਵੀ ਹੈ। ਤੇ ਭਗਤ ਕਬੀਰ ਜੀ ਹੁਣ ਉਹੀ ਗੱਲ ਅੱਗੇ ਤੋਰਦੇ ਨੇ, ਕਹਿੰਦੇ ਜਿਸ ਮਰਨੇ ਤੇ ਜੱਗ ਡਰੈ, ਸਾਰਾ ਜਗਤ ਡਰਦਾ, ਮੇਰਾ ਮਨ ਆਨੰਦ, ਮੈਨੂੰ ਆਨੰਦ ਆ ਰਿਹਾ ਉਸ ਮੌਤ ਵਿੱਚੋਂ, ਮੈਨੂੰ ਉਹਦੇ ਵਿੱਚੋਂ ਖੁਸ਼ੀ ਮਿਲ ਰਹੀ ਹੈ, ਖੇੜਾ ਮਿਲ ਰਿਹਾ, ਕਿਉਂਕਿ ਹੁਣ ਮੌਤ ਦਾ ਡਰ ਖਤਮ ਹੋ ਗਿਆ, ਪਤਾ ਲੱਗ ਗਿਆ ਵੀ ਮੌਤ ਹੁੰਦੀ ਕੀ ਹੈ ਤੇ ਮੌਤ ਤੋਂ ਬਾਅਦ ਦਾ ਕੀ ਵਰਤਾਰਾ ਹੈ। ਜਦੋਂ ਕਬੀਰ ਜੀ ਦਾ ਅੰਤ ਸਮਾਂ ਆਇਆ, ਬੜੀਆਂ ਲੰਮੀਆਂ ਗੱਲਾਂ ਨੇ। ਪਹਿਲਾਂ ਤੇ ਉਹ ਕਾਸ਼ੀ ਛੱਡ ਕੇ ਹੜੰਬੇ ਆਏ ਨੇ। ਬ੍ਰਾਹਮਣਵਾਦੀ ਪ੍ਰਚਾਰ ਸੀ ਵੀ ਜਿਹੜਾ ਬੰਦਾ ਕਾਸ਼ੀ ਵਿੱਚ ਮਰੇ ਉਹ ਸਿੱਧਾ ਸਵਰਗਾਂ ਨੂੰ ਚਲੇ ਜਾਂਦਾ ਜਾਂ ਸ਼ੇਖਪੁਰੀ ਚਲੇ ਜਾਂਦਾ, ਤੇ ਜਿਹੜਾ ਹੜੰਬੇ ਦੇ ਵਿੱਚ ਮਰਦਾ ਤੇ ਉਹ ਗਧੇ ਦੀ ਜੂਨ ਵਿੱਚ ਪੈਂਦਾ। ਇਹ ਪ੍ਰਚਾਰ ਸੀ ਬ੍ਰਾਹਮਣਵਾਦ ਦਾ।
ਕਬੀਰ ਜੀ ਅੰਤਲੇ ਸਮੇਂ ਮਾਤਾ ਲੋਈ ਨੂੰ ਕਹਿੰਦੇ, ਲੋਈ ਚੱਲ ਹੁਣ ਚੱਲੀਏ ਇੱਥੋਂ। ਲੋਈ ਜੀ ਕਹਿਣ ਲੱਗੇ ਵੀ ਸਵਾਮੀ ਜੀ, ਸਾਰੀ ਜ਼ਿੰਦਗੀ ਇੱਥੇ ਕੱਢੀ ਹੈ, ਬੁਢੇਪਾ ਇੱਥੇ ਕੱਢ ਲਿਆ, ਜਿਨ੍ਹਾਂ ਲੋਕਾਂ ਵਿੱਚ ਸਾਰੀ ਜ਼ਿੰਦਗੀ ਕੱਢੀ ਹੈ, ਹੁਣ ਅੰਤਲੇ ਸਮੇਂ ਦੂਰ ਕੀ ਕਰਨ ਜਾਣਾ, ਜਿਹੜੇ ਚਾਰ ਦਿਨ ਨੇ ਇੱਥੇ ਹੀ ਕੱਟ ਲੈਣੇ ਚਾਹੀਦੇ ਨੇ। ਕਬੀਰ ਜੀ ਕਹਿੰਦੇ, ਨਹੀਂ, ਕੁਛ ਨਾ ਕੁਛ ਦੁਨੀਆਂ ਨੂੰ ਹੋਰ ਸੁਨੇਹਾ ਦੇਣਾ, ਅਜੇ ਸੱਚ ਸਾਹਮਣੇ ਲਿਆਉਣਾ। ਕਹਿੰਦੇ ਕੀ? ਕਹਿੰਦੇ ਇਹ ਜਿਹੜਾ ਬ੍ਰਾਹਮਣਵਾਦੀ ਪ੍ਰਚਾਰ ਹੈ ਨਾ, ਵੀ ਕਾਂਸ਼ੀ ਵਿੱਚ ਮਰਿਆ ਹੀ ਮੁਕਤੀ ਮਿਲਦੀ ਹੈ, ਜੇ ਇੱਥੇ ਮੌਤ ਹੋ ਗਈ ਮੇਰੀ ਤੇ ਇਹਨਾਂ ਨੇ ਫਿਰ ਪ੍ਰਚਾਰ ਕਰਨਾ ਵੀ ਕਬੀਰ ਜੀ ਤੇ ਤਾਂ ਮਹਾਨ ਹੋਏ ਨੇ, ਉਹਨਾਂ ਦੀ ਮੌਤ ਕਾਂਸ਼ੀ ਵਿੱਚ ਹੋਈ ਹੈ, ਤਾਂ ਉਹ ਮੁਕਤ ਹੋਏ ਨੇ, ਤਾਂ ਵਧੀਆ ਭਗਤ ਗਿਣੇ ਜਾਂਦੇ ਨੇ। ਇਹਨਾਂ ਦੇ ਜਿੱਥੇ ਪ੍ਰਚਾਰ ਇਹ ਕੀਤੇ ਹੋਏ ਨੇ ਵੀ ਗਧੇ ਦੀ ਜੂਨ ਵਾਲੀ ਧਰਤੀ ਹੈ ਹੜੰਬਾ, ਉੱਥੇ ਜਾ ਕੇ ਮਰਾਂਗੇ, ਉੱਥੇ ਸਰੀਰ ਛੱਡਾਂਗੇ। ਆਖਰ ਨੂੰ ਲੋਈ ਜੀ ਮੰਨ ਗਏ, ਕਿਉਂਕਿ ਸਾਰੀ ਜ਼ਿੰਦਗੀ ਨਾਲ ਕੱਟੀ ਸੀ, ਪਤਾ ਸੀ ਕਿ ਕਬੀਰ ਜੀ ਕੋਈ ਆਮ ਮਨੁੱਖ ਨਹੀਂ, ਡੂੰਘੇ ਰਹੱਸ ਨੇ ਇਹਨਾਂ ਦੀ ਜ਼ਿੰਦਗੀ ਦੇ, ਤੇ ਹੜੰਬੇ ਵਿੱਚ ਆ ਕੇ ਸਰੀਰ ਛੱਡਣਾ ਸੀ, ਪਹਿਲਾਂ ਤਰੀਕ ਵੀ ਦੇ ਦਿੱਤੀ ਸੀ ਵੀ ਆਹ ਸਮਾਂ ਸਾਡਾ ਇਹ ਦੁਨੀਆਂ ਤੋਂ ਜਾਣ ਦਾ ਹੈ। ਸਵਾਲ ਕੀਤਾ ਕਬੀਰ ਜੀ ਨੂੰ ਵੀ ਹੁਣ ਤੁਸੀਂ ਦੁਬਾਰਾ ਵੀ ਜਨਮ ਧਾਰ ਕੇ ਆਓਗੇ? ਕਬੀਰ ਜੀ ਕਹਿੰਦੇ, ਬਹੁਰ ਹਮ ਕਾਹੇ ਆਵਹਿੰਗੇ, ਹੁਣ ਨਹੀਂ ਲੋੜ ਸਾਨੂੰ ਆਉਣ ਦੀ, ਆਵਣ ਜਾਣਾ ਹੁਕਮ ਤਿਸੈ ਕਾ, ਹੁਕਮੇ ਬੁੱਝ ਸਮਾਵਹਿੰਗੇ। ਹਾਂ, ਵਾਹਿਗੁਰੂ ਦੇ ਹੁਕਮ ਵਿੱਚ ਆਏ ਸੀ, ਹੁਕਮ ਵਿੱਚ ਚੱਲੇ ਹੈ, ਇਹ ਹੁਕਮ ਨੂੰ ਜਿਹਨੇ ਵੀ ਬੁੱਝ ਲਿਆ ਉਹ ਸਮਾ ਜਾਂਦਾ ਵਾਹਿਗੁਰੂ ਦੇ ਵਿੱਚ, ਲੀਨ ਹੋ ਜਾਂਦਾ ਹੈ। ਹੜੰਬੇ ਵਿੱਚ ਸਰੀਰ ਛੱਡਿਆ ਉਸ ਵੇਲੇ ਸਵਾਲ ਦਾ ਜਵਾਬ ਦਿੱਤਾ ਵੀ ਹੁਣ ਅਸੀਂ ਇੱਥੋਂ ਵਾਪਸ ਦੁਨੀਆਂ ਵਿੱਚ ਨਹੀਂ ਆਉਣਾ, ਗਧੇ ਦੀ ਜੂਨ ਤੇ ਬੜੀ ਦੂਰ ਰਹਿ ਗਈ, ਇਸਦੇ ਮਨੁੱਖਾ ਜਨਮ ਵਿੱਚ ਵੀ ਨਹੀਂ ਆਉਣਾ, ਮਨੁੱਖਾ ਸਰੀਰ ਵਿੱਚ ਵੀ ਨਹੀਂ ਆਉਣਾ। ਸੋ ਜਿਨ੍ਹਾਂ ਨੂੰ ਮੌਤ ਦਾ ਰਹੱਸ ਸਮਝ ਆ ਗਿਆ, ਭੇਦ ਸਮਝ ਆ ਗਿਆ।

ਮੌਤ ਵਿੱਚ ਇੱਕ ਆਨੰਦ ਛੁਪਿਆ ਹੋਇਆ ਹੈ ਤੇ ਸਤਿਗੁਰਾਂ ਨੇ ਪੰਜ ਪਿਆਰਿਆਂ ਦੇ ਉੱਤੇ ਮੌਤ ਵਰਤਾਈ ਹੈ ਆਪਣੇ ਹੱਥੀ। ਇੱਕ ਹੋਰ ਬੇਨਤੀ ਕਰਦੇ ਹਾਂ, ਸਿੱਖ ਵਾਸਤੇ ਮੌਤ ਦਾ ਅਨੁਭਵ ਕੀ ਹੈ? ਅਰੇ ਹੋਣਾ ਵੀ ਚਾਹੀਦਾ ਹੈ। ਗੁਰੂ ਦਰ ਤੋਂ ਕੁਛ ਵੀ ਮਿਲੇ ਸਿੱਖ ਖੁਸ਼ੀ ਖੁਸ਼ੀ ਸਵੀਕਾਰ ਕਰਦਾ ਹੈ। ਗੁਰੂ ਦਰ ਤੋਂ ਕੋਈ ਦਾਤ ਮਿਲੇ ਸ਼ੁਕਰਾਨਾ ਕਰਦਾ ਸਿੱਖ, ਸੱਚੇ ਪਾਤਸ਼ਾਹ ਆ ਬੱਚੇ ਦੀ ਦਾਤ ਬਖਸ਼ੀ ਹੈ, ਸ਼ੁਕਰ ਹੈ ਆਪ ਦਾ। ਆ ਕਾਰੋਬਾਰ ਦੀ ਤਰੱਕੀ ਹੋਈ ਹੈ, ਸ਼ੁਕਰ ਹੈ ਆਪ ਦਾ। ਨਵਾਂ ਘਰ ਖਰੀਦਿਆ, ਸ਼ੁਕਰ ਹੈ ਆਪ ਦਾ। ਕਾਰ ਖਰੀਦੀ ਹੈ, ਸ਼ੁਕਰ ਹੈ ਆਪ ਦਾ। ਸਿੱਖ ਨੂੰ ਖੁਸ਼ੀ ਹੁੰਦੀ ਹੈ ਜਦੋਂ ਗੁਰੂ ਦਰ ਤੋਂ ਕੋਈ ਦਾਤ ਮਿਲਦੀ ਹੈ। ਕਈ ਵਾਰੀ ਕੁਛ ਗੁਰਮੁਖਾਂ ਨੂੰ ਸੇਵਾ ਸਨਮਾਨ ਮਿਲਦਾ ਹੈ ਸਰੂਪੋਂ ਦੇ ਰੂਪ ਦੇ ਵਿੱਚ। ਜਿਹੜੇ ਭਾਗਾਂ ਵਾਲੇ ਸਮਝਦਾਰ ਨੇ ਉਹ ਖੁਸ਼ੀ ਬੜੀ ਮਨਾਉਂਦੇ ਨੇ ਵੀ ਗੁਰੂ ਦਰ ਤੋਂ ਬਖਸ਼ਿਸ਼ ਹੋਈ ਹੈ। ਉਹ ਸਰੂਪੋਂ ਨੂੰ ਸੰਭਾਲਦੇ ਨੇ, ਫਿਰ ਸਹੀ ਤਰੀਕੇ ਉਹਦੀ ਵਰਤੋਂ ਕਰਦੇ। ਤੇ ਗੁਰਮੁਖੋ, ਗੁਰੂ ਘਰ ਤੋਂ ਲੰਗਰ ਦਾ ਪ੍ਰਸ਼ਾਦਾ ਵੀ ਮਿਲ ਜਾਵੇ, ਭਾਗਾਂ ਵਾਲੇ ਕਹਿੰਦੇ ਚੱਲ ਅੱਜ ਪ੍ਰਸ਼ਾਦ ਰੂਪ ਵਿੱਚ ਲੰਗਰ ਛਕਣਾ ਹੈ, ਭੁੱਖ ਚਾਹੇ ਨਹੀਂ। ਕਦੇ ਕਦਾਈ ਚੱਕਰ ਲੱਗਿਆ ਗੁਰਦੁਆਰੇ, ਉਹ ਕਹਿੰਦੇ ਇੱਕੋ ਹੀ ਪ੍ਰਸ਼ਾਦਾ ਛਕ ਲਈਏ, ਪਰ ਗੁਰੂ ਦੀ ਬਖਸ਼ਿਸ਼ ਹੈ ਇਸ ਪ੍ਰਸ਼ਾਦੇ ਵਿੱਚ। ਅੰਮ੍ਰਿਤ ਪੰਚਮ ਕੜਾਹ ਪ੍ਰਸ਼ਾਦ ਮਿਲਦਾ, ਸਿੱਖ ਬੜੀ ਖੁਸ਼ੀ ਨਾਲ ਪ੍ਰਾਪਤ ਕਰਦਾ ਇੱਕ ਕਿਣਕਾ, ਭਾਵੇਂ ਥੋੜਾ ਹੀ ਮਿਲੇ, ਇਹ ਗੁਰੂ ਦੀ ਬਖਸ਼ਿਸ਼ ਹੈ। ਨੁਕਤਾ ਸਮਝਣ ਦੀ ਕੋਸ਼ਿਸ਼ ਕਰਨਾ, ਸਿੱਖ ਨੂੰ ਗੁਰੂ ਦਰ ਤੋਂ ਜੋ ਵੀ ਮਿਲਦਾ ਉਹ ਕਹਿੰਦਾ ਗੁਰੂ ਦੀ ਬਖਸ਼ਿਸ਼ ਹੈ। ਸਰੂਪੋਂ ਮਿਲਦਾ ਗੁਰੂ ਦੀ ਬਖਸ਼ਿਸ਼ ਹੈ, ਇੱਥੇ ਕੜਾਹ ਪ੍ਰਸ਼ਾਦ ਦਾ ਕੁਣਕਾ ਮਿਲਦਾ ਗੁਰੂ ਦੀ ਬਖਸ਼ਿਸ਼ ਹੈ। ਜੇ ਗੁਰੂ ਹੱਥੋਂ ਮੌਤ ਵੀ ਮਿਲੇ ਤੇ ਇਹਦੇ ਵਿੱਚ ਵੀ ਗੁਰੂ ਦੀ ਬਖਸ਼ਿਸ਼ ਹੈ। ਕੋਈ ਭਾਗਾਂ ਵਾਲਾ ਹੀ ਹੋਵੇਗਾ ਨਾ ਕਿ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਹੱਥ ਵਿੱਚ ਤੇਗ ਹੋਵੇ ਤੇ ਸਿੱਖ ਦੇ ਸਿਰ ਤੇ ਚੱਲੇ। ਇਸ ਤੋਂ ਵੱਧ ਸਿੱਖ ਨੂੰ ਖੁਸ਼ੀ ਹੋਈ ਕੋਈ ਹੋਰ ਨਹੀਂ ਹੋ ਸਕਦੀ। ਐਸੇ ਹੀ ਸਿੱਖ ਸਨ ਉਹ ਪੰਜ ਪਿਆਰੇ ਜਿਨ੍ਹਾਂ ਨੇ ਗੁਰੂ ਹੱਥੋਂ ਮੌਤ ਵੀ ਖੁਸ਼ੀ ਨਾਲ ਕਬੂਲੀ ਹੈ, ਮੌਤ ਵਰਤਾਈ ਹੈ ਤੇ ਗੁਰਮੁਖੋਂ ਮੋੜ ਕੇ ਜੀਵਨ ਦਿੱਤਾ। ਇੱਕ ਵਾਰੀ ਮਰਨ ਦਾ ਤਜਰਬਾ ਕਰਵਾਇਆ ਵੀ ਮੌਤ ਹੁੰਦੀ ਕੀ ਹੈ। ਮੌਤ ਦਾ ਸੰਬੰਧ ਸਰੀਰ ਨਾਲ ਹੈ, ਰੂਹ ਨਾਲ ਹੈ ਹੀ ਕੋਈ ਨਹੀਂ। ਆਤਮਾ ਪਹਿਲਾਂ ਹੀ ਮੁਕਤ ਹੈ ਤੇ ਇਹ ਸਰੀਰ ਦਾ ਠੀਕਰਾ ਕੱਲ ਫੁੱਟਦਾ ਅੱਜ ਫੁੱਟਦਾ ਕੀ ਫਰਕ ਪੈਣ ਵਾਲਾ ਹੈ? ਇਹ ਗੱਲ ਸਿੱਖ ਨੂੰ ਸਮਝਾਈ, ਜਾਣੀ ਕਿ ਖਾਲਸੇ ਦੇ ਅੰਦਰੋਂ ਮੌਤ ਦਾ ਡਰ ਖਤਮ ਕਰ ਦਿੱਤਾ। ਜਨਮ ਹੀ ਮੌਤ ਵਿੱਚੋਂ ਹੋਇਆ, ਮੌਤ ਤੋਂ ਬਿਨਾਂ ਜਨਮ ਹੀ ਨਹੀਂ ਦਿੱਤਾ ਹੈ ਗੁਰੂ ਘਰ ਦੇ ਵਿੱਚ। ਸਤਿਗੁਰ ਕੈ ਜਨਮੇ ਗਬਨ ਮਿਟਾਇਆ। ਤੇ ਮੈਂ ਫਿਰ ਬੇਨਤੀ ਕਰਾਂ, ਦੁਨੀਆਂ ਦੇ ਅੰਦਰ ਸ੍ਰਿਸ਼ਟੀ ਦੇ ਅੰਦਰ ਸਭ ਤੋਂ ਵੱਡਾ ਡਰ ਹੈ ਮੌਤ ਦਾ। ਇਹ ਡਰ ਜਿਹਦੇ ਅੰਦਰੋਂ ਖਤਮ ਹੋ ਗਿਆ, ਬਾਕੀ ਡਰ ਆਪਣੇ ਆਪ ਖਤਮ ਹੋ ਜਾਂਦੇ ਨੇ। ਛੋਟੇ ਡਰ ਤੇ ਕੁਝ ਵੀ ਹਨ, ਮਾਮੂਲੀ ਹਨ, ਇਹ ਵੱਡਾ ਡਰ ਨਿਕਲ ਗਿਆ, ਸਭ ਡਰ ਖਤਮ ਹੋ ਗਏ। ਜਦੋਂ ਡਰ ਖਤਮ ਹੋ ਗਿਆ, ਨਿਰਭਉ ਹੋ ਗਿਆ, ਉਹਨੇ ਆਪਣੇ ਆਪ ਨਿਰਵੈਰ ਹੋ ਜਾਣਾ ਹੈ। ਹੁਣ ਨਾ ਕਿਸੇ ਤੋਂ ਖਤਰਾ, ਤਾਕਤ ਤੋਂ ਖਤਰਾ, ਨਾ ਸਰਕਾਰ ਦਾ ਖਤਰਾ, ਪਰਵਾਹ ਹੀ ਕੋਈ ਨਹੀਂ, ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ। ਸੋ ਇਸ ਅਵਸਥਾ ਵਿੱਚ ਜਾ ਕੇ ਨਿਰਵੈਰ ਬਣੀਦਾ। ਅੱਜ ਸਤਿਗੁਰੂ ਸਮਝਾਉਂਦੇ ਨੇ, ਕਹਿੰਦੇ ਬੈਰ ਭਾਵਨਾ ਕੱਢਦੇ ਅੰਦਰੋਂ, ਤੇ ਸਲੋਕ ਦੇ ਰਾਹੀਂ ਵਿਚਾਰ ਆਰੰਭ ਹੁੰਦੀ ਹੈ। ਵਾਸੁਦੇਵ ਸਰਬਤਰ ਮੈਂ ਊਨ ਨ ਕਤਹੂ ਠਾਏ। ਕਹਿੰਦੇ ਪਹਿਲਾਂ ਐਸੀ ਭਾਵਨਾ ਬਣਾ, ਸੁਰਤ ਨੂੰ ਇੱਥੇ ਲੈ ਜਾ ਵੀ ਸਾਰਿਆਂ ਦੇ ਅੰਦਰ ਸਰਬਤਰ ਮੈਂ ਸਾਰਿਆਂ ਦੇ ਵਿੱਚ ਵਾਸੁਦੇਵ, ਜੋ ਪੂਜਨੀਕ ਪਵਿੱਤਰ ਪਰਮਾਤਮਾ ਹੈ ਉਹ ਵਸ ਰਿਹਾ ਸਾਰਿਆਂ ਦੇ ਵਿੱਚ, ਸਾਰਿਆਂ ਦੇ ਵਿੱਚ ਉਹਦੀ ਜੋਤ ਵਰਤ ਰਹੀ ਹੈ। ਊਨ ਨਾ ਕਤਹੂ ਠਾਏ, ਕੋਈ ਵੀ ਥਾਂ ਊਣੀ ਨਹੀਂ, ਕੋਈ ਵੀ ਜੀਵ ਊਣਾ ਨਹੀਂ ਜਿਹਦੇ ਵਿੱਚ ਵਾਹਿਗੁਰੂ ਦੀ ਜੋਤ ਨਹੀਂ। ਕੀਟ ਹਸਤ ਮਹਿ ਪੂਰ ਸਬਾਨੇ, ਪ੍ਰਗਟ ਪੁਰਖ ਸਭ ਠਾਊ ਜਾਨੇ। ਕੀਟ ਕੀੜੀ, ਹਸਤ ਹਾਥੀ, ਹਾਥੀ ਦਾ ਆਕਾਰ ਜਾਨਵਰਾਂ ਵਿੱਚ ਸਭ ਤੋਂ ਵੱਡਾ ਲਗਭਗ, ਕੀੜੀ ਦਾ ਆਕਾਰ ਸੂਖਮ ਮੰਨਿਆ ਜਾਂਦਾ ਹੈ, ਵੀ ਸੂਖਮ ਹੈ। ਕਹਿੰਦੇ ਆਕਾਰ ਵੱਡੇ ਛੋਟੇ ਹਨ ਕੋਈ ਫਰਕ ਨਹੀਂ, ਪਰ ਜੋਤ ਕੀੜੀ ਦੇ ਵਿੱਚ ਵੀ ਉਹੀ ਵਰਤ ਰਹੀ ਹੈ, ਸਾਰਿਆਂ ਦੇ ਵਿੱਚ ਵਰਤ ਰਹੀ ਹੈ।
ਸੋ ਇੱਥੇ ਸਰਬ ਠਾਓ ਸਰਬੱਤਰ ਮੈਂ ਉਹਨ ਨਾ ਕਤਹੂ ਠਾਏ, ਕਹਿੰਦੇ ਪਹਿਲਾਂ ਇੰਨੀ ਕੁ ਬਿਰਤੀ ਟਿਕਾ, ਸੁਰਤ ਨੂੰ ਟਿਕਾ ਵੀ ਸਾਰਿਆਂ ਵਿੱਚ ਵਾਹਿਗੁਰੂ ਵੱਸਦਾ, ਕੋਈ ਵੀ ਐਸਾ ਜੀਵ ਨਹੀਂ, ਕੋਈ ਵੀ ਐਸੀ ਥਾਂ ਨਹੀਂ ਜਿੱਥੇ ਉਹਦਾ ਨਿਵਾਸ ਨਹੀਂ। ਅੱਗੇ ਕੀ ਆਖਦੇ ਨੇ,

मैं करदिया हो सकता किसी का भरोसा बन जाए। दास नूं इन्हां अखां दे नाल मैं इकला भी नहीं सी, तकरीबन 30-35 शरीर सी असी इकट्ठे संगती रूप दे विच। शहीदां दी धरती चमकौर साहब की धरती की यह घटना है। बस मैं दो शब्दों विच कह देनी है, इन्हां अखां दे नाल मेरे वाहिगुरु ने अपने नूर दे अपने प्रकाश दे प्रतख दर्शन बख्शे सी। आखो सतनाम श्री वाहिगुरु, कहण वालियां ते नहीं हुंदियां पर सतगुरु बुला लैंदे ने कह हो जांदा है। जिन्हें नहीं वेख्या रब उहदे वास्ते नहीं, जिन्हें कोई झलकारा वेख लिया उहदे वास्ते सब कुछ है, सर्व कला समर्थ है। ते इत्थे सतगुरु कह रहे ने, कहिंदे ऊन ना कत उठाए तू भुलेखे विच ना रह जाई भी कोई थां ते ओह ना होवे शायद, ते अंतर बाहर संग है नानक आए दुराए। ਐਵੇਂ ਨਾ ਭੁਲੇਖੇ ਵਿੱਚ ਰਹੀ ਪੌੜੀ, ਵਾਹ ਵਾਹ ਵੈਰ ਨ ਕਰੀਏ ਕਾਹੂ। ਵਾਹ ਵੀ ਅੱਖਰ ਦੇ ਰਾਹੀਂ ਉਪਦੇਸ਼ ਹੈ। ਕਹਿੰਦੇ ਜਦੋਂ ਸਾਰਿਆਂ ਵਿੱਚ ਉਹਦੀ ਜੋਤ ਹੈ ਫਿਰ ਵੈਰ ਕਿਸ ਗੱਲ ਦਾ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉੱਤੇ ਚੜ੍ਹਾਈ ਕਰਕੇ ਆਉਂਦਾ ਪੈਂਦੇ ਖਾਨ, ਹੱਥੀਂ ਪਾਲਿਆ ਸੀ ਪਠਾਣਾ ਦਾ ਪੁੱਤ, ਗਰੀਬੀ ਕਾਰਨ ਚੜ੍ਹਾ ਦਿੱਤਾ ਸੀ ਭਾਈਚਾਰੇ ਦੇ ਲੋਕਾਂ ਨੇ ਵੀ ਇਹਦੀ ਪਾਲਣਾ ਪੋਸ਼ਣਾ ਚੰਗੀ ਹੋ ਜਾਵੇ। ਬੜਾ ਪਿਆਰ ਨਾਲ ਪਾਲਿਆ, ਭਲਵਾਨੀ ਸਿਖਾਈ, ਖੁਰਾਕ ਖੁੱਲ੍ਹੀ ਦਿੰਦੇ ਰਹੇ, ਤਨਖਾਹ ਖੁੱਲ੍ਹੀ ਦਿੰਦੇ ਰਹੇ, ਕੀਮਤੀ ਪਿਟਾਵਾਂ ਆਪਣਾ ਜਰਨੈਲ ਬਣਾ ਕੇ ਰੱਖਿਆ ਦੇ ਦਿੰਦੇ ਸੀ, ਘੋੜੇ ਵੀ ਦਿੱਤੇ, ਚੰਗੀਆਂ ਤਲਵਾਰਾਂ ਤੇਗਾਂ ਵੀ ਦਿੱਤੀਆਂ। ਆਖਰ ਨੂੰ ਨਿਮਕ ਹਰਾਮੀ ਹੋ ਕੇ ਨਾ ਉਹ ਸਰਕਾਰ ਨਾਲ ਰਲ ਕੇ ਸਤਿਗੁਰਾਂ ਤੇ ਚੜ੍ਹਾਈ ਕਰਕੇ ਆਉਂਦਾ। ਇਤਿਹਾਸ ਹੈ, ਢਾਡੀ ਸਿੰਘ ਅਕਸਰ ਗਾਉਂਦੇ ਨੇ, ਕਰਤਾਰਪੁਰ ਦੀ ਧਰਤੀ ਦੇ ਵਿੱਚ ਮੈਦਾਨ ਵਿੱਚ ਟਾਕਰੇ ਹੋ ਰਹੇ ਨੇ। ਹੁਣ ਪੈਂਦੇ ਖਾਂ ਦੁਸ਼ਮਣੀ ਲੈ ਕੇ ਆਉਂਦਾ, ਵੈਰ ਭਾਵਨਾ ਵਿੱਚ ਆਉਂਦਾ, ਡੀਂਗਾਂ ਮਾਰ ਕੇ ਆਉਂਦਾ ਵੀ ਥੋੜਾ ਜਿਹਾ ਸਹਿਯੋਗ ਲਾਹੌਰ ਵਾਲਿਓ ਤੁਸੀਂ ਕਰ ਦਿਓ, ਡੇਰਾ ਤਾਂ ਮੈਂ ਇਕੱਲੇ ਨਹੀਂ ਲੁੱਟ ਲੈਣਾ, ਸਭ ਕੁਛ ਲੁੱਟ ਲਾਂਗੇ ਗੁਰੂ ਦਾ। ਪਰ ਜਿਸ ਵੇਲੇ ਸਾਹਮਣੇ ਆਖਰੀ ਟਾਕਰਾ ਸਤਿਗੁਰੂ ਨਾਲ ਹੁੰਦਾ ਨਾ, ਸਤਿਗੁਰੂ ਉਹਨੂੰ ਮੌਕਾ ਦਿੰਦੇ ਨੇ, ਕਹਿੰਦੇ ਪੈਂਦੇ ਖਾਂ ਪਹਿਲਾਂ ਤੂੰ ਵਾਰ ਕਰ ਲੈ, ਤੇਰੇ ਮਨ ਵਿੱਚ ਕਿਤੇ ਭੁਲੇਖਾ ਨਾ ਰਹਿ ਜਾਵੇ ਵੀ ਮੈਨੂੰ ਮੌਕਾ ਨਹੀਂ ਮਿਲਿਆ। ਪੈਂਦੇ ਖਾਂ ਨੇ 3 ਵਾਰ ਕੀਤੇ, ਸਤਿਗੁਰਾਂ ਨੇ ਢਾਲ ਤੇ ਰੋਕਿਆ, ਰਕਾਬ ਤੇ ਰੋਕਿਆ, ਤੇਗ ਤੇ ਰੋਕਿਆ, 3 ਵਾਰ ਉਹਦੀ ਤਲਵਾਰ ਦੇ ਰੋਕ ਲਏ। 3 ਵਾਰ ਖਾਲੀ ਗਏ, ਪੈਂਦੇ ਖਾਂ ਭੱਜਣ ਲੱਗਿਆ ਘੋੜਾ ਮੋੜ ਕੇ। ਸਤਿਗੁਰੂ ਕਹਿੰਦੇ ਪੈਂਦੇ ਖਾਂ ਜਾਣਾ ਕਿੱਥੇ ਹੈ, ਆਹ ਤੈਨੂੰ ਵਾਰ ਕਰਨਾ ਸਿਖਾਈਏ ਵੀ ਵਾਰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰੀਦਾ ਹੈ। ਖੱਬੇ ਮੋਢੇ ਵਾਲੇ ਪਾਸੇ ਤੇਗ ਲੱਗੀ ਤੇ ਚੀਰ ਦਿੱਤਾ ਵੱਖੀ ਤੱਕ, ਦਾੜ ਕਰਕੇ ਡਿੱਗਿਆ, ਤੜਫ ਰਿਹਾ, ਅਜੇ ਸਵਾਸ ਚੱਲਦੇ ਨੇ। ਸਤਿਗੁਰੂ ਉਤਰੇ ਘੋੜੇ ਤੋਂ, ਢਾਲ ਦੇ ਨਾਲ ਉਹਦੇ ਮੁੱਖ ਤੇ ਛਾਂ ਕੀਤੀ ਹੈ। ਦੁਸ਼ਮਣ ਬਣ ਕੇ ਆਇਆ ਪਰ ਸਤਿਗੁਰੂ ਦੇ ਅੰਦਰ ਦੁਸ਼ਮਣੀ ਨਹੀਂ, ਸਤਿਗੁਰੂ ਬਖਸ਼ਿੰਦ ਨੇ। ਤੇ ਜਿਸ ਵੇਲੇ ਉਹਦੇ ਜਵਾਨ ਤੋਂ ਸ਼ਬਦ ਨਿਕਲਿਆ ਡਿੱਗਦਿਆਂ ਸਾਰ, ਹਾਏ ਮਾਂ ਮੈਂ ਮਰ ਗਿਆ, ਸਤਿਗੁਰੂ ਕਹਿੰਦੇ ਪੈਂਦੇ ਖਾਂ ਵਕਤ ਮਾਂ ਨੂੰ ਯਾਦ ਕਰਨ ਦਾ ਨਹੀਂ, ਅੱਲਾਹ ਨੂੰ ਯਾਦ ਕਰ। ਆਖਰੀ ਸਮੇਂ ਵੀ ਉਪਦੇਸ਼ ਦੇ ਕੇ ਉਹਨੂੰ ਖੁਦਾ ਦੀ ਯਾਦ ਹਿਰਦੇ ਵਿੱਚ ਵਸਾ ਕੇ ਉਹਦੀ ਕਲਿਆਣ ਕਰ ਦਿੱਤੀ ਹੈ। ਇੰਨਾ ਨਿਰਵੈਰ ਹੈ ਮੇਰਾ ਸਤਿਗੁਰੂ, ਦੁਸ਼ਮਣ ਦੀ ਵੀ ਕਲਿਆਣ ਕਰਦਾ, ਦੁਸ਼ਮਣ ਦਾ ਵੀ ਭਲਾ ਕਰਦਾ। ਜਿਹੜੇ ਦੁਸ਼ਮਣ ਬਣ ਕੇ ਆਏ ਨੇ ਆਪ ਦੇ ਅੰਦਰ ਤੇ ਦੁਸ਼ਮਣੀ ਹੈ ਕੋਈ ਨਹੀਂ। ਪਾਤਸ਼ਾਹ ਕਹਿੰਦੇ ਕਿਉਂ ਵੈਰ ਕਰਨਾ, ਨਿਰਵੈਰ ਹੋ ਜਾ, ਵਾਹ ਵੈਰ ਨਾ ਕਰੀਏ ਕਾਹੂ, ਘਟ ਘਟ ਅੰਤਰ ਬ੍ਰਹਮ ਸਮਾਹੂ, ਵਾਸ ਦੇਵ ਜਲ ਥਲ ਮਹਿ ਰਵਿਆ। ਉਹ ਵਾਹਿਗੁਰੂ ਜਿਹੜਾ ਪਾਣੀ ਵਿੱਚ, ਹਵਾ ਵਿੱਚ, ਧਰਤੀ ਵਿੱਚ, ਸਾਰੇ ਕਿਤੇ ਵਸ ਰਿਹਾ, ਲੀਨ ਹੈ, ਗੁਰ ਪ੍ਰਸਾਦ ਵਿਰਲੈ ਹੀ ਗਵਿਆ। ਵਿਰਲਿਆਂ ਨੇ ਗੁਰੂ ਦੀ ਕਿਰਪਾ ਦੇ ਨਾਲ ਉਹਨੂੰ ਗਾਇਆ ਹੈ, ਉਹਦੀ ਮਹਿਮਾ ਕੀਤੀ ਹੈ। ਗਵਿਆ ਦਾ ਅਰਥ ਗਵਨ ਕਰਨਾ ਵੀ ਹੁੰਦਾ ਹੈ, ਚੱਲਣਾ ਜਾਣਾ। ਵਿਰਲੇ ਹਨ ਜਿਹੜੇ ਉਹਦੇ ਤੱਕ ਪਹੁੰਚ ਗਏ ਹਨ। ਵੈਰ ਵਿਰੋਧ ਮਿਟੇ ਤੇ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਣਤੇ। ਜਿਹੜੇ ਹਰੀ ਦਾ ਕੀਰਤਨ ਸੁਣਨ ਲੱਗ ਪੈਣ, ਕਥਾ ਕੀਰਤਨ ਵਿੱਚ ਆਉਣ, ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚੋਂ ਵੀ ਵੈਰ ਵਿਰੋਧ ਮਿਟ ਜਾਂਦੇ ਨੇ। ਇਹ ਢੰਗ ਦੱਸਿਆ ਸਤਿਗੁਰਾਂ ਨੇ ਵੈਰ ਨੂੰ ਮਿਟਾਉਣ ਦਾ। ਤੇ ਅੱਗੇ ਕੀ ਆਖਦੇ ਨੇ, ਵਰਨ ਚੇਹਨ ਸਗਲ ਹਤੇ ਰਹਿਤਾ, ਨਾਨਕ ਹਰ ਹਰ ਗੁਰਮੁਖ ਜੋ ਕਹਿਤਾ। ਜਿਹੜਾ ਗੁਰਮੁਖ ਜਨ ਜਪਦਾ ਪਰਮੇਸ਼ਰ ਦੇ ਨਾਮ ਨੂੰ,

ਨਾਨਕ ਹਰ ਹਰ ਗੁਰਮੁਖ ਜੋ ਕਹਿਤਾ, ਜਿਹੜਾ ਗੁਰਮੁਖ ਜਨ ਰੱਬ ਦੇ ਨਾਮ ਨੂੰ ਜਪਦਾ, ਵਰਨ ਚਿਹਨ ਸਗਲ ਹਤੇ ਰਹਿਤਾ, ਉਹਦੇ ਅੰਦਰੋਂ ਨਸਲਵਾਦ ਖਤਮ ਹੋ ਜਾਂਦਾ ਹੈ। ਵਰਨ ਵੰਡ ਵੀ ਇਹ ਸੂਦਰ ਹੈ, ਮੈਂ ਕੁਛ ਉੱਚਾ ਹਾਂ, ਆਹ ਉੱਚੀਆਂ ਸਵਰਨ ਜਾਤੀਆਂ ਵਾਲੇ ਇਹੀ ਹੰਕਾਰ ਚੁੱਕੀ ਫਿਰਦੇ ਨੇ ਨਾ ਵੀ ਅਸੀਂ ਉੱਚੇ ਹਾਂ, ਮਹਾਨ ਹਾਂ। ਬ੍ਰਾਹਮਣ ਸਭ ਤੋਂ ਵੱਡਾ ਹੰਕਾਰੀ ਹੈ, ਖੱਤਰੀ ਵੀ ਹੰਕਾਰੀ ਹੈ, ਵੈਸ਼ ਵੀ ਹੰਕਾਰੀ ਹੈ ਵੀ ਅਸੀਂ ਸੂਦਰਾਂ ਤੋਂ ਉੱਚੇ ਹਾਂ। ਪਰ ਜਿਹੜੇ ਗੁਰਮੁਖ ਨਾਮ ਜਪਦੇ ਨੇ ਇਹ ਵਰਨ ਵੰਡ ਤੋਂ ਨਿਰਲੇਪ ਹੋ ਜਾਂਦੇ ਨੇ, ਨਸਲਵਾਦ ਦਾ ਕੋਈ ਫਰਕ ਨਹੀਂ ਉਹਨਾਂ ਦੇ ਅਸਰ ਪੈਂਦਾ। ਕਰਮ ਕਰਕੇ ਉੱਚਾ ਨੀਵਾਂ ਕੋਈ ਹੋ ਸਕਦਾ? ਜਨਮ ਕਰਕੇ ਨਹੀਂ, ਜਨਮ ਕਰਕੇ ਸਾਰੇ ਇੱਕ ਹੀ ਹਨ। ਸੋ ਇਹ ਬਖਸ਼ਿਸ਼ਾਂ ਉਹਨਾਂ ਤੇ ਹੋ ਜਾਂਦੀਆਂ, ਭੁੱਲਾਂ ਚੁੱਕਾਂ ਦੀ ਖਿਮਾ। ਰੋਮ ਰੋਮ ਸ਼ੁਕਰ ਕਰੀਏ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਧੰਨਵਾਦ ਸਰਬ ਸੰਗਤਾਂ ਦਾ, ਅਸੀਸ ਬਖਸ਼ਿਸ਼ ਕਰੋ ਜੀ। ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਓ ਮੇਲ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ। ਸਤਿਗੁਰ ਤਾਂ ਪਾਇਆ ਸਹਿਜ ਸੇਤ।

तह साचा नाम मेरा वाजे पंच शब्द कारस पागे साबद वाजे।

ਨਿਵੰਤ ਨਾਨਕ ਗੁਰ ਚਰਨ।

ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦਨੋ ਸਿਮਰਾਓ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ, ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਈ ਸਹਾਇ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਭ ਥਾਈ ਹੋਈ ਸਹਾਇ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਪੰਜਾਂ ਪਿਆਰਿਆਂ, ਚੌਹਾਂ ਸਾਹਿਬ ਜਾਦਿਆਂ, ਚਾਲੀ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣ ਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ, ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਹਿ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸਮੂਹ ਗੁਰਦੁਆਰਿਆਂ ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ, ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ, ਸਜੇ ਹੋਏ ਦੀਵਾਨਾ ਅੰਦਰ ਵਾਹਿਗੁਰੂ ਗੁਰਮੰਤਰ ਦੇ ਜਾਪ, ਆਸਾ ਜੀ ਦੀ ਵਾਰ ਦੇ ਕੀਰਤਨ, ਲੜੀਵਾਰ ਸ਼ਬਦ ਦੀ ਵਿਚਾਰ, ਛੇ ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੇ ਜਾਪ ਹੋਏ, ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਤੋਂ ਮਹਾਰਾਜ, ਆਪ ਜੀ ਦੇ ਸੇਵਕਾਂ ਪਾਸੋਂ ਬੇਅੰਤ ਭੁੱਲਾਂ ਹੋਈਆਂ ਹਨ। ਅਸੀਂ ਖਤੇ ਬਹੁਤ ਕਮਾਵ ਦੇ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰ ਕੈ ਬਖਸ਼ ਲੈ ਹੋ ਹਉ ਪਾਪੀ ਵੱਡ ਗੁਨਹਿਗਾਰ। ਅੰਤਰਜਾਮੀ ਦਾਤਾ ਜੀ, ਆਪ ਜੀ ਨੇ ਬਖਸ਼ ਲੈਣਾ, ਬਖਸ਼ ਲੈਣਾ, ਬਖਸ਼ ਲੈਣਾ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਬਾਣੀ ਦਾ ਫਲਾ ਦੇਸ਼, ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ, ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ, ਸਭ ਨੂੰ ਆਪਣੇ ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖਾਂ ਵਾਲਾ ਜੀਵਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ, ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ,
ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਇਸੇ ਤਰ੍ਹਾਂ ਜੋੜੀ ਰੱਖਣਾ। ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਉਪਰੰਤ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਅਤੇ ਮਹਾਰਾਜ ਦਿਨ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਧਾ ਕਰ ਸੇਵਦੇ

ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਦਵਿੰਦਰ ਸਿੰਘ ਜੀ, ਫਤਿਹਗੜ੍ਹ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਬਾਬਾ ਮਹਿੰਦਰ ਸਿੰਘ ਜੀ ਭੜੀ ਵਾਲੇ ਤਿੰਨਾਂ ਪਾਸੋਂ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जैसे अह अगन को बाल कब लोक धावे गह गह राखे माता सुत बिल लात है वृथा बंत जंत जैसे चाहत अखाद खाद जतन के बैद जुगबत ना सुहात है जैसे पंथ अपंथ विवेक है न बूझे अंध कर गहे अटपटी चाल चलियो जात है तैसे कामना करत कनक औ कामनी की राख है निर्लेप गुर सिख औकुलात है जैसे पंथ अपंथ विवेक है न बूझे अंध कर गहे अटपटी चाल चलियो जात है तैसे कामना करत कनक औ कामनी की राख है निर्लेप गुर सिख अकुलात है वाहिगुरु जी का खालसा वाहिगुरु जी की फतेह। गनीमुल सकस्त गरीबुल प्रस्त राजन राज पानन पान देव अन देव उपम महान शाही शहनशाह भगत बच्चल करुणा निदान जहरा जहूर हाजरा हजूर सर्ब कला समर्थ सर्ब कला भरपूर लोक परलोक रखियक बालिये कुल आलम शतर चवर तखत दे मालक गुरता गद्दी ते विराजमान धन धन श्री गुरु ग्रंथ साहिब जी महाराज हथ जोड़ के सीस चुका के प्यार नाल आखो धन श्री गुरु ग्रंथ साहिब जी महाराज सच्चे साहिब दी पावन पवित्र गोद अंदर रोजेमिया भरी मनुखा जिंदगी दे कुछ सवास कुछ पल कड़ियां सफले करन हित गुरु दरबार विच पहुंचे गुरु स्वरूप गुरु खालसा साध संगत जी वड्डियां भागां दे नाल सतगुरां दे चरणां ते नतमस्तक होए हो तुरकी बाणी दे कीर्तन सरवण कीते ने रहमत होई है सच्चे पातशाह दी चलदी होई लड़ी वार विचार कबित सवैये भाई गुरदास जी जिन्हां दे कवितां दी विचार पिछले लंबे समय तो इस स्थान ते चलदी है गुरु प्यारियो अज दे कबित राही भाई साहिब भाई गुरदास जी ने एक बच्चे दी अवस्था नूं बयान कीता है बच्चे दा सुभाव कहा जाए बच्चा की करना चाहुंदा है ते माता पिता अपने बच्चे नूं उहदी सोझी उहदी उम्र दे लिहाज नाल कित्थों क तक अलाउ करदे ने ते कित्थों कित्थों रोक के रखदे ने तुलना कीती है भी सिख बचपन दे विच है जदों ओ की सोचदा है की करना चाहुंदा है की मंगदा है ते सतगुरु कित्थों कित्थों रोक के रखदे ने की आग्या करदे ने कित्थों क तक अलाउ करदे ने जिमें मां बाप बच्चे दी हर पक्ष तो पूरी केयर करदे ने कोई भी मां बाप नहीं चाहुंदा भी साडे बच्चे दा कोई पक्ष कमजोर होवे
ਇੱਥੇ ਦੀ ਸਿਹਤ ਵੀ ਠੀਕ ਹੋਵੇ, ਇਹਦੇ ਮੈਨਰਸ ਵੀ ਠੀਕ ਹੋਣ, ਸੰਸਕਾਰ ਵੀ ਚੰਗੇ ਹੋਣ, ਇਹਦੀ ਵਿੱਦਿਆ ਵੀ ਚੰਗੀ ਹੋਵੇ, ਕੁਆਲੀਫਿਕੇਸ਼ਨ ਵਧੀਆ ਹੋਵੇ। ਇਸੇ ਤਰ੍ਹਾਂ ਪੂਰੀ ਜ਼ਿੰਦਗੀ ਇਹ ਆਪਣੀ ਲਾਈਫ ਨੂੰ ਪਰਫੈਕਟ ਜਿਉਂ ਸਕੇ, ਇਹ ਹਰ ਮਾਂ ਬਾਪ ਦੀ ਕੋਸ਼ਿਸ਼ ਹੈ। ਇੱਥੋਂ ਤੱਕ ਕਿ ਸਿਆਣੇ ਮਾਂ ਬਾਪ ਬੱਚੇ ਨੂੰ ਜ਼ਿੰਦਗੀ ਵਿੱਚ ਸੈਟਲ ਵੀ ਵੇਖਣਾ ਚਾਹੁੰਦੇ ਨੇ, ਜੌਬ ਚੰਗੀ ਹੋਵੇ ਤਾਂ ਕਿ ਸੌਖੀਆਂ ਵਧੀਆ ਜ਼ਿੰਦਗੀ ਜਿਉਂ ਸਕੇ। ਇਹ ਮਾਂ ਬਾਪ ਦੀ ਇੱਛਾ ਵੀ ਹੈ, ਕੋਸ਼ਿਸ਼ ਵੀ ਹੈ, ਅਤੇ ਕੋਸ਼ਿਸ਼ ਦੇ ਨਾਲ ਉਪਰਾਲੇ ਵੀ ਹਨ। ਸਤਿਗੁਰੂ ਵੀ ਕਦੇ ਨਹੀਂ ਚਾਹੁੰਦੇ ਵੀ ਮੇਰਾ ਸਿੱਖ ਕਿਸੇ ਪਾਸਿਓਂ ਕਮਜ਼ੋਰ ਹੋਵੇ, ਕੋਈ ਉਹਦੇ ਵਿੱਚ ਘਾਟ ਰਹੇ ਜਾਂ ਉਹ ਮਾਨਸਿਕ ਤੌਰ 'ਤੇ ਕਮਜ਼ੋਰ ਹੋਵੇ, ਨਹੀਂ ਚਾਹੁੰਦੇ। ਬੱਚੇ ਦੀ ਮੱਤ ਤੋਂ ਗੱਲ ਆਰੰਭ ਕੀਤੀ ਹੈ। ਗੁਰਮੁਖ ਪਿਆਰਿਓ, ਜਿੰਨਾ ਚਿਰ ਬੱਚੇ ਨੂੰ ਸੋਝੀ ਨਹੀਂ ਵੀ ਮੇਰਾ ਕਿਸ ਗੱਲ ਵਿੱਚ ਨੁਕਸਾਨ ਹੈ ਅਤੇ ਕਿਸ ਗੱਲ ਵਿੱਚ ਲਾਭ ਹੈ, ਬੱਚਾ ਕਈ ਵਾਰੀ ਨੁਕਸਾਨ ਵਾਲੇ ਪਾਸੇ ਤੁਰਦਾ। ਛੋਟਾ ਜਿਹਾ ਬੱਚਾ ਹੈ, ਸੋਝੀ ਕੋਈ ਨਹੀਂ, ਸਾਹਮਣੇ ਚਮਕਦੀ ਅੱਗ ਹੈ, ਬੱਚੇ ਨੂੰ ਸੋਹਣੀ ਲੱਗ ਰਹੀ ਹੈ, ਬੱਚਾ ਭਾਵੇਂ ਅਜੇ ਤੁਰਦਾ ਵੀ ਨਹੀਂ ਪਰ ਉਹ ਗੋਡਿਆਂ ਭਾਰ ਰਿੜ ਕੇ ਅੱਗੇ ਵੱਧਦਿਆਂ ਅੱਗ ਨੂੰ ਹੱਥ ਪਾਉਂਦਾ ਹੈ, ਕੋਸ਼ਿਸ਼ ਕਰਦਾ ਵੀ ਇਹਨੂੰ ਮੈਂ ਫੜ ਲਵਾਂ। ਬੱਚੇ ਨੂੰ ਨਹੀਂ ਪਤਾ ਵੀ ਸੱਪ ਜ਼ਹਿਰੀਲਾ ਹੁੰਦਾ, ਜੇ ਸੱਪ ਵੀ ਸਾਹਮਣੇ ਦਿਸ ਪਵੇ ਸੋਹਣਾ ਲੱਗਦਾ, ਬੱਚਾ ਕੋਸ਼ਿਸ਼ ਕਰਦਾ ਮੈਂ ਇਹਨੂੰ ਪਕੜ ਕੇ ਇਹਦੇ ਨਾਲ ਖੇਡਾਂ। ਨਹੀਂ ਪਤਾ ਇਹ ਦੋਵੇਂ ਚੀਜ਼ਾਂ ਕਿੰਨੀਆਂ ਕੁ ਖਤਰਨਾਕ ਨੇ। ਸਤਿਗੁਰਾਂ ਨੇ ਗੁਰਬਾਣੀ ਵਿੱਚ ਆਖਿਆ, ਕਹਿੰਦੇ ਚੰਚਲ ਮਤ ਬਾਰਕ ਬਪਰੇਗੀ, ਭੋਲੇ ਬੱਚੇ ਦੀ ਮਤ ਬੜੀ ਚੰਚਲ ਹੈ, ਤੇਜ਼ ਤਰਾਰ ਹੈ। ਹੁਣ ਤਾਂ ਸਰਪ ਅਗਨ, ਸੱਪ ਅਤੇ ਅੱਗ, ਸਰਪ ਅਗਨ ਕਰ ਮੇਲਾ, ਹੱਥ ਪਾਉਂਦਾ ਦੋਨੇ ਚੀਜ਼ਾਂ ਨੂੰ। ਮਾਂ ਕਦੋਂ ਚਾਹੇਗੀ ਬੱਚਾ ਅੱਗ ਨਾਲ ਖੇਡੇ, ਮਾਂ ਕਦੋਂ ਚਾਹੇਗੀ ਬੱਚਾ ਸੱਪ ਨਾਲ ਖੇਡੇ, ਨਹੀਂ ਚਾਹੁੰਦੀ ਕਿਉਂਕਿ ਉਹਨੂੰ ਨੁਕਸਾਨ ਦਾ ਅਜੇ ਪਤਾ ਨਹੀਂ। ਰੋਕੇਗੀ, ਹਰ ਹਾਲਤ ਰੋਕੇਗੀ, ਦੌੜ ਕੇ ਜਾ ਕੇ ਰੋਕੇਗੀ। ਗੁਰਮੁਖ ਪਿਆਰਿਓ, ਸਿੱਖ ਦੀ ਅਵਸਥਾ ਜਿੰਨਾ ਚਿਰ ਬਚਪਨ ਵਿੱਚ ਹੈ, ਮੈਂ ਇਹ ਵੀ ਬੇਨਤੀ ਕਰਦੇ ਹਾਂ, ਸਰੀਰ ਸਾਡਾ ਤਿੰਨ ਅਵਸਥਾਵਾਂ ਵਿੱਚੋਂ ਗੁਜ਼ਰਦਾ। ਗੁਰੂ ਤੇਗ ਬਹਾਦਰ ਸਾਹਿਬ ਆਖਦੇ ਨੇ, ਬਾਲ ਜਵਾਨੀ ਅਰ ਬਿਰਧ ਫੁੱਨ ਤੀਨ ਅਵਸਥਾ ਜਾਣ। ਇਹ ਤਿੰਨ ਅਵਸਥਾਵਾਂ ਸਰੀਰ 'ਤੇ ਆਉਂਦੀਆਂ ਨੇ, ਚਲੇ ਜਾਂਦੀਆਂ, ਮੁੜ ਕੇ ਵਾਪਸ ਨਹੀਂ ਆਉਂਦੀਆਂ। ਬਚਪਨ ਆਇਆ, ਜਵਾਨੀ ਨੇ ਬਚਪਨ ਨੂੰ ਆਪਣੇ ਵਿੱਚ ਸਮੇਟ ਲਿਆ, ਬਚਪਨ ਮੁੜ ਕੇ ਮਿਲਿਆ ਨਹੀਂ। ਬੜੇ ਲੋਕ ਤੁਸੀਂ ਕਹਿੰਦੇ ਸੁਣੇ ਹੁਣੇ ਹੈ ਵੀ ਕਿਤੇ ਉਹੀ ਦਿਨ ਵਾਪਸ ਆ ਜਾਣ, ਬਚਪਨ ਵਾਲੇ। ਬੜਾ ਚੰਗਾ ਸੀ ਬਚਪਨ, ਕਿਉਂ ਚੰਗਾ ਸੀ? ਬਚਪਨ ਦੇ ਅੰਦਰ ਮੇਰ ਤੇਰ ਨਹੀਂ ਸੀ, ਬਚਪਨ ਦੇ ਅੰਦਰ ਅਜੇ ਈਰਖਾ ਨਹੀਂ ਸੀ, ਬਚਪਨ ਦੇ ਅੰਦਰ ਅਜੇ ਬੈਰ ਵਿਰੋਧ ਨਹੀਂ ਸੀ। ਗੁਆਂਢੀ ਦਾ ਬੱਚਾ, ਕੋਈ ਵੀ ਬੱਚਾ ਮਿਲ ਗਿਆ ਦੋਸਤ ਬਣਾ ਲਿਆ, ਜਿੱਥੇ ਵੀ ਮਿਲ ਗਿਆ ਦੋਸਤ ਬਣਾ ਲਿਆ, ਸਾਰਿਆਂ ਨਾਲ ਪਿਆਰ ਸੀ, ਸਾਰਿਆਂ ਨਾਲ ਖੇਡਣਾ ਪਸੰਦ ਸੀ। ਬਚਪਨ ਬੜਾ ਚੰਗਾ ਸੀ, ਕੋਈ ਸ਼ੱਕ ਨਹੀਂ। ਮੇਰਾ ਪੁੱਤਰ ਇਸ ਵੇਲੇ 14 ਸਾਲ ਦਾ ਹੋਇਆ, 9ਵੀਂ ਕਲਾਸ ਦਾ ਵਿਦਿਆਰਥੀ ਹੈ। ਉਹਨੂੰ ਕਈ ਵਾਰੀ ਪਿਆਰ ਨਾਲ ਆਖੀਦਾ, ਪੁੱਛੀਦਾ ਵੀ ਤੇਰਾ ਸਕੂਲ ਬਦਲ ਲਈਏ। ਭਾਵੇਂ ਸਕੂਲ ਚੰਗਾ, ਪਰ ਕੇਵਲ ਪਿਆਰ ਨਾਲ ਉਹਨੂੰ ਪੁੱਛ ਲਈਦਾ, ਤੇਰਾ ਸਕੂਲ ਬਦਲ ਦਈਏ, ਹੋਰ ਸਕੂਲ 'ਚ ਕਿਸੇ 'ਚ ਪਾ ਦਈਏ। ਉਹ ਰੋਣ ਲੱਗ ਜਾਂਦਾ, ਰੋਣੇ ਵਾਲਾ ਹੋ ਜਾਂਦਾ, ਨਹੀਂ ਇਹ ਨਾ ਕਰਿਓ। ਕਿਉਂ? ਕਹਿੰਦਾ ਮੈਂ ਦੋਸਤਾਂ ਨੂੰ ਛੱਡ ਨਹੀਂ ਸਕਦਾ, ਦੋਸਤ ਬਣ ਚੁੱਕੇ ਨੇ, ਉਮਰ ਹੀ ਐਸੀ ਹੈ, ਹਰ ਇੱਕ ਨਾਲ ਪਿਆਰ ਹੈ, ਕਿਸੇ ਨਾਲ ਨਫ਼ਰਤ ਨਹੀਂ, ਕੋਈ ਬੁਰਾ ਨਹੀਂ ਲੱਗ ਰਿਹਾ, ਬਚਪਨ ਬੜਾ ਚੰਗਾ ਹੈ।
ਜਵਾਨੀ ਨੇ ਬਚਪਨ ਖਾ ਲਿਆ, ਮੁੜ ਕੇ ਬਚਪਨ ਵਾਪਸ ਨਹੀਂ ਆਇਆ। ਜਵਾਨੀ ਤੇ ਵੀ ਬੜਾ ਮਾਣ ਰਿਹਾ, ਭਾਵੇਂ ਜਵਾਨੀ ਵਿੱਚ ਬਹੁਤ ਸਾਰੇ ਔਗਣ ਵੀ ਆਏ, ਜਵਾਨੀ ਵਿੱਚ ਵਾਸ਼ਨਾਵਾਂ ਵੀ ਜਾਗੀਆਂ ਤੇ ਜਵਾਨੀ ਦੇ ਅੰਦਰ ਕਈ ਦੁਸ਼ਮਣੀਆਂ ਵੀ ਕ੍ਰੀਏਟ ਕਰ ਲਈਆਂ। ਬਚਪਨ ਵਿੱਚ ਨਹੀਂ ਸੀ ਪਰ ਜਵਾਨੀ ਵਿੱਚ ਦੁਸ਼ਮਣੀਆਂ ਪੈਦਾ ਹੋਈਆਂ ਨੇ, ਗਰੁੱਪ ਬਣ ਗਏ, ਯੰਗਸਟਰ ਆਪਸ ਵਿੱਚ ਲੜਦੇ ਦੇਖੇ ਜਾਂਦੇ ਨੇ। ਬਹੁਤਾ ਵੱਡਾ ਕਾਰਨ ਵੀ ਕੋਈ ਨਹੀਂ ਹੁੰਦਾ। ਬਚਪਨ ਦੇ ਨਾਲੋਂ ਜਵਾਨੀ ਥੋੜ੍ਹੀ ਜਿਹੀ ਕਹੀਏ ਨੀਵੀਂ ਸੀ, ਇਹਦਾ ਕਰੈਕਟਰ ਨੀਵਾਂ ਹੋਇਆ। ਉਸ ਤੋਂ ਬਾਅਦ ਜਵਾਨੀ ਨੂੰ ਬੁਢੇਪਾ ਖਾ ਗਿਆ। ਧਿਆਨ ਦੇਣਾ, ਬੁਢੇਪੇ ਨੇ ਜਵਾਨੀ ਆਪਣੇ ਵਿੱਚ ਸਮੇਟ ਲਈ ਹੈ ਤੇ ਉਸ ਤੋਂ ਬਾਅਦ ਹੁਣ ਬੁਢੇਪਾ ਆਇਆ, ਹੁਣ ਜਵਾਨੀ ਚੇਤੇ ਆਉਂਦੀ ਹੈ। ਬਚਪਨ ਵੀ ਚੇਤੇ ਆਉਂਦਾ, ਜਵਾਨੀ ਵੀ ਚੇਤੇ ਆਉਂਦੀ ਹੈ, ਪਰ ਜਵਾਨੀ ਮੁੜ ਕੇ ਵਾਪਸ ਨਹੀਂ ਮਿਲ ਰਹੀ। ਧਿਆਨ ਰੱਖਣਾ, ਬੁਢੇਪੇ ਦੇ ਵਿੱਚ ਯਾਦ ਕਰਦਾ ਜਵਾਨੀ ਦੇ ਦਿਨਾਂ ਨੂੰ, ਬਹੁਤ ਕੁਛ ਕਹਿੰਦਾ। ਹਮ ਉਮਰ ਲੋਕਾਂ ਨਾਲ ਬੜੀਆਂ ਜਵਾਨੀ ਦੀਆਂ ਗੱਲਾਂ ਕਰਦਾ, ਮੈਂ ਜਵਾਨੀ ਵੇਲੇ ਇੰਨਾ ਬਲਵਾਨ ਸੀ, ਮੇਰੀ ਬਾਡੀ ਮਜ਼ਬੂਤ ਸੀ, ਇੰਨਾ ਭਾਰ ਚੁੱਕ ਲੈਂਦਾ ਸੀ, ਇੰਨਾ ਕੰਮ ਮਾਮੂਲੀ ਕਰ ਲਈਦਾ ਸੀ, ਬਹੁਤ ਕੁਛ। ਹੁਣ ਜਵਾਨੀ ਵਾਪਸ ਨਹੀਂ ਆ ਰਹੀ। ਇੱਕ ਬਜ਼ੁਰਗ ਕੁੱਬਾ ਹੋ ਗਿਆ ਸਰੀਰ ਉਮਰ ਦੇ ਲਿਹਾਜ਼ ਨਾਲ, ਤੇ ਹੱਥ ਵਿੱਚ ਡੰਗੋਰੀ ਹੈ, ਸੋਟੀ ਹੈ, ਝੁੱਕ ਕੇ ਤੁਰ ਰਿਹਾ ਸੀ, ਤੁਰਿਆ ਜਾ ਰਿਹਾ ਸੀ ਕਿਸੇ ਕਾਲਜ ਦੇ ਅੱਗੇ, ਉੱਥੇ ਲੜਕੇ ਖੜੇ ਸੀ। ਜਿਹੜੀ ਜਵਾਨੀ ਦੀ ਉਮਰ ਹੈ ਬੜੀ ਚੰਚਲ ਉਮਰ ਹੈ ਵੀ, ਤੇ ਬੰਦੇ ਨੂੰ ਬੰਦਾ ਥੋੜ੍ਹਾ ਸਮਝਦੀ ਹੈ। ਤੇ ਉਹ ਬਜ਼ੁਰਗ ਨੂੰ ਉਹ ਨੌਜਵਾਨਾਂ ਵਿੱਚੋਂ ਕਿਸੇ ਨੇ ਮਜ਼ਾਕ ਕੀਤਾ, ਕਹਿੰਦਾ ਬਾਪੂ ਧਰਤੀ ਵੱਲ ਕੀ ਦੇਖਦਾ, ਝੁਕਿਆ ਹੋਇਆ ਸੀ ਨਾ ਅੱਗੇ ਨੂੰ, ਕੁਛ ਗੁਆਚ ਗਿਆ, ਕੁਛ ਲੱਭ ਰਿਹਾ। ਉਹ ਬਜ਼ੁਰਗ ਨੇ ਜਵਾਬ ਦਿੱਤਾ, ਕਹਿੰਦਾ ਇਹਨਾਂ ਰਸਤਿਆਂ ਤੇ ਮੇਰੀ ਜਵਾਨੀ ਗੁਆਚ ਗਈ ਹੈ, ਮੈਂ ਉਹਨੂੰ ਲੱਭਦਾ ਫਿਰਦਾ। ਵਾਕਈ ਸੱਚ ਹੈ, ਬੁਢੇਪਾ ਆ ਗਿਆ, ਜਵਾਨੀ ਯਾਦ ਆਈ ਜਾਂਦੀ ਹੈ, ਸਰੀਰ ਦੇ ਵਿੱਚ ਬਲ ਨਹੀਂ, ਜਵਾਨੀ ਯਾਦ ਆਉਂਦੀ ਹੈ। ਭਗਤ ਫਰੀਦ ਜੀ ਨੇ ਵੀ ਇਹ ਗੱਲ ਕਹੀ ਹੈ, ਕਹਿੰਦੇ ਫਰੀਦਾ ਇੰਨੀ ਨਿੱਕੀ ਯੰਗੀ ਹੈ, ਯੰਗ ਕਹਿੰਦੇ ਨੇ ਲੱਤਾਂ ਨੂੰ, ਇਹਨਾਂ ਸੋਹਣੀਆਂ ਲੱਤਾਂ ਦੇ ਨਾਲ ਜਵਾਨੀ ਦੇ ਸਮੇਂ ਮੈਂ ਥਲ ਡੂਗਰ ਭਵੇ ਹੋਮ ਭ੍ਰਮਣ ਕਰਦਾ ਰਿਹਾ ਉੱਚੀਆਂ ਨੀਵੀਆਂ ਥਾਵਾਂ ਦਾ। ਪਹਾੜੀ ਤੇ ਚੜ੍ਹਨਾ ਵੀ ਔਖਾ ਨਹੀਂ ਸੀ ਲੱਗਦਾ, ਨੀਵੀਆਂ ਥਾਵਾਂ ਤੇ ਉਤਰਨਾ ਮੁਸ਼ਕਲ ਨਹੀਂ ਸੀ ਲੱਗਦਾ, ਜਵਾਨੀ ਸੀ, ਬਲ ਸੀ ਸਰੀਰ ਦੇ ਵਿੱਚ। ਪਰ ਅੱਜ ਫਰੀਦਾ ਕੁਜੜਾ, ਕੁਜਾ ਮਿੱਟੀ ਦੇ ਭਾਂਡੇ ਵਰਤਦੇ ਸੀ ਉਹਨਾਂ ਸਮਿਆਂ ਦੇ ਵਿੱਚ, ਮੈਟਲ ਤਾਂ ਬਾਅਦ ਵਿੱਚ ਆਏ ਨੇ ਨਾ, ਜਾਂ ਬਹੁਤ ਅਮੀਰਾਂ ਕੋਲ ਸੀ ਮੈਟਲ। ਕੁਜਾ ਪਾਣੀ ਦਾ ਭਰਿਆ ਕਹਿੰਦੇ ਮੇਰੇ ਕੋਲ ਪਿਆ, ਕੋਈ ਬਹੁਤਾ ਦੂਰ ਨਹੀਂ। ਕੋਲ ਹੁੰਦਿਆਂ ਹੋਇਆਂ ਵੀ ਹੁਣ ਮੇਰੇ ਸਰੀਰ ਵਿੱਚ ਬਲ ਇੰਨਾ ਘਟ ਗਿਆ, ਹੱਥ ਕੰਬਦੇ ਨੇ, ਬਾਹਾਂ ਕੰਬਦੀਆਂ ਨੇ। ਕੋਲ ਪਿਆ ਪਾਣੀ ਦਾ ਕੁੱਜਾ ਮੈਂ ਹੱਥ ਨਾਲ ਚੁੱਕ ਕੇ ਆਪਣੇ ਬੁੱਲਾਂ ਨੂੰ ਲਾ ਲਵਾਂ, ਇੰਨਾ ਹੌਸਲਾ ਵੀ ਸਰੀਰ ਵਿੱਚ ਨਜ਼ਰ ਨਹੀਂ ਆਉਂਦਾ। ਇਹ ਕੋਲ ਪਿਆ ਕੁੱਜਾ ਵੀ ਹੁਣ ਮੈਨੂੰ 100 ਕੋਹ ਦੂਰ ਜਾਪਦਾ, ਕਿਉਂਕਿ ਬਲ ਨਹੀਂ ਹੈ ਸਰੀਰ ਦਾ। ਫਰੀਦ ਜੀ ਕਹਿੰਦੇ ਅੱਜ ਫਰੀਦਾ ਕੁਜੜਾ 100 ਕੋਹਾਂ ਥੀ ਓਮ, 100 ਕੋਹ ਦੂਰ ਹੋ ਗਿਆ ਕੋਲ ਪਿਆ ਕੁੱਜਾ। ਜਵਾਨੀ ਯਾਦ ਆਉਂਦੀ ਹੈ, ਹਰ ਇੱਕ ਦੇ ਆਉਂਦੀ ਹੈ। ਗੁਰਮੁਖ ਪਿਆਰਿਓ, ਸਰੀਰ ਦੇ ਬਚਪਨ ਤੋਂ ਬਾਅਦ ਜਵਾਨੀ ਆਉਂਦੀ ਹੈ, ਜਵਾਨੀ ਤੋਂ ਬਾਅਦ ਬੁਢੇਪਾ ਆਉਂਦਾ, ਇਹ ਵਾਪਸ ਕੁਝ ਵੀ ਨਹੀਂ ਆ ਰਿਹਾ। ਬੁਢੇਪੇ ਤੋਂ ਬਾਅਦ ਕੋਈ ਜਵਾਨੀ ਭਾਲੇ ਨਹੀਂ ਆਉਣੀ, ਸਰੀਰ ਦੀ ਕਿਰਿਆ ਹੈ। ਜਵਾਨੀ ਤੋਂ ਬਾਅਦ ਕੋਈ ਬਚਪਨ ਭਾਲੇ ਨਹੀਂ ਆਉਣਾ। ਮੈਂ ਫਿਰ ਪੜ੍ਹਦਿਆਂ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਣ, ਇਹ ਤਿੰਨ ਅਵਸਥਾਵਾਂ ਨੇ, ਵਾਰ ਵਾਰ ਰਿਪੀਟ ਨਹੀਂ ਹੋਣੀਆਂ। ਬੁਢੇਪੇ ਤੋਂ ਬਾਅਦ ਤੇ ਇਕੱਲੀ ਮੌਤ ਹੈ, ਉਹ ਕਦੋਂ ਆਉਂਦੀ ਹੈ ਉਹ ਵਾਹਿਗੁਰੂ ਜਾਣਦਾ। ਇੱਕ ਗੱਲ ਹੋਰ ਯਾਦ ਰੱਖਣਾ, ਬਚਪਨ ਦੇ ਅੰਦਰ ਜਿਹੜੀਆਂ ਵਾਸ਼ਨਾਵਾਂ ਸਨ ਬੜੀਆਂ ਛੋਟੀਆਂ ਸੀ, ਥੋੜੀਆਂ ਸੀ।
ਬਚਪਨ ਦੇ ਅੰਦਰ ਕੇਵਲ ਖਾਣ ਦਾ ਸ਼ੌਕ ਸੀ। ਬੱਚਾ ਕੈਂਡੀ ਨਾਲ ਸੰਤੁਸ਼ਟ ਹੋ ਜਾਂਦਾ, ਟੌਫੀ ਨਾਲ ਸੰਤੁਸ਼ਟ ਹੋ ਜਾਂਦਾ, ਚੌਕਲੇਟ ਨਾਲ ਸੰਤੁਸ਼ਟ ਹੋ ਜਾਂਦਾ। ਇਹੋ ਜਿਹੇ ਪਦਾਰਥਾਂ ਨਾਲ ਬੱਚੇ ਨੂੰ ਸੰਤੁਸ਼ਟੀ ਹੈ, ਇਸ ਤੋਂ ਅੱਗੇ ਇੱਛਾ ਹੀ ਕੋਈ ਨਹੀਂ। ਪਹਿਨਣ ਦਾ ਸ਼ੌਕ ਹੀ ਕੋਈ ਨਹੀਂ, ਕਿਹੜੇ ਕੱਪੜੇ ਪਾਉਣੇ ਨੇ ਇਹ ਮਾਂ ਬਾਪ ਜਾਣਦੇ ਨੇ, ਕਿਹੜੇ ਪਾਉਣੇ ਨੇ ਕੋਈ ਖਿਆਲ ਨਹੀਂ ਹੈ। ਸਾ ਇਸੇ ਤਰ੍ਹਾਂ ਸੁੱਖ ਸਹੂਲਤ ਦਾ ਵੀ ਖਿਆਲ ਨਹੀਂ। ਮੈਂ ਕਈ ਵਾਰੀ ਨੋਟ ਕਰਦਾ ਹੁੰਦਾ, ਬੱਚੇ ਗਰਮੀ ਸਰਦੀ ਨੂੰ ਵੀ ਘੱਟ ਮਹਿਸੂਸ ਕਰਦੇ ਨੇ ਸਾਡੇ ਮੁਕਾਬਲੇ। ਖੇਡਣਾ ਮਿਲ ਜਾਵੇ, ਭਾਵੇਂ ਗਰਮੀਆਂ ਵਿੱਚ ਧੁੱਪ ਵਿੱਚ ਹੀ ਖੇਡਣਾ ਮਿਲ ਜਾਵੇ, ਬਸ ਸਾਥੀ ਬੱਚੇ ਖੇਡਣ ਵਾਲੇ ਚਾਹੀਦੇ ਨੇ, ਗਰਮੀ ਭੁੱਲ ਗਈ ਹੈ। ਖੇਡਣਾ ਮਿਲ ਜਾਵੇ ਭਾਵੇਂ ਠੰਡ ਵਿੱਚ ਹੀ ਕਿਉਂ ਨਾ ਹੋਵੇ, ਗਰਮੀ ਸਰਦੀ ਨਾਲ ਜਾਂ ਸਰੀਰ ਦੇ ਸੁੱਖਾਂ ਨਾਲ ਵੀ ਬਚਪਨ ਵਿੱਚ ਕੋਈ ਪਕੜ ਨਹੀਂ। ਬਚਪਨ ਦੇ ਅੰਦਰ ਵਡਿਆਈ ਦੀ ਵੀ ਕੋਈ ਇੱਛਾ ਨਹੀਂ ਵੀ ਮੈਨੂੰ ਖਾਸ ਸਤਿਕਾਰ ਮਿਲੇ। ਕਦੇ ਨਹੀਂ ਬੱਚਾ ਸੋਚਦਾ ਵੀ ਮੈਂ ਫਲਾਣੇ ਪਰਿਵਾਰ ਵਿੱਚ ਗਿਆ ਮੈਨੂੰ ਸਤਿਕਾਰ ਨਹੀਂ ਮਿਲਿਆ, ਇਹ ਤੇ ਫੁੱਫੜੇ ਨੇ ਜਿਹੜੇ ਆਕੜ ਜਾਂਦੇ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਫੁੱਫੜ ਵੱਡਾ ਨਾ, ਆਕੜ ਜਾਂਦਾ ਛੇਤੀ। ਬੇਨਤੀ ਕਰੀ ਸੀ ਵੀ ਕੰਬਲ ਪਿੱਛੇ ਹੀ ਰੁੱਸ ਪੈਂਦਾ ਫੁੱਫੜ, ਕਿਤੇ ਨਾ ਕਿਤੇ ਹੈ ਐਸਾ। ਬੱਚੇ ਦੇ ਅੰਦਰ ਇੱਛਾ ਨਹੀਂ ਵਡਿਆਈ ਦੀ, ਪਹਿਨਣ ਦੀ, ਸਹੂਲਤਾਂ ਦੀ। ਹਾਂ, ਖਾਣਾ ਉਹਦਾ ਲੋੜ ਹੈ, ਥੋੜਾ ਜਿਹਾ ਖਾਣ ਤੱਕ ਸੀਮਤ ਹੈ ਬੱਚਾ, ਪਰ ਜਿਉਂ ਸਰੀਰ ਜਵਾਨ ਹੋਇਆ, ਇਹਦੀਆਂ ਇਸ਼ਾਵਾਂ ਵੱਧ ਗਈਆਂ ਜਵਾਨੀ ਦੇ ਵਿੱਚ, ਬਾਸ਼ਨਾਵਾਂ ਵੱਧ ਗਈਆਂ, ਹੁਣ ਹੋਰ ਬਹੁਤ ਕੁਝ ਚਾਹੀਦਾ। ਹੁਣ ਕੱਪੜੇ ਵੀ ਸਪੈਸ਼ਲ ਚਾਹੀਦੇ ਨੇ, ਕੋਈ ਬ੍ਰਾਂਡ ਚਾਹੀਦਾ ਹੈ। ਹੁਣ ਜੁੱਤੀ ਵੀ ਸਪੈਸ਼ਲ ਚਾਹੀਦੀ ਹੈ, ਬ੍ਰਾਂਡ ਦੀ ਚਾਹੀਦੀ ਹੈ। ਹੁਣ ਤਾਂ ਕਾਰ ਵੀ ਸਪੈਸ਼ਲ ਚਾਹੀਦੀ ਹੈ, ਕੋਈ ਵਧੀਆ ਬ੍ਰਾਂਡ ਚਾਹੀਦਾ ਹੈ। ਇਹ ਜਵਾਨੀ ਹੈ, ਵਾਸ਼ਨਾਵਾਂ ਵੱਧ ਰਹੀਆਂ ਨੇ, ਇਸ ਤੋਂ ਇਲਾਵਾ ਖਾਣ ਦੇ ਸ਼ੌਕ ਵੱਧ ਗਏ ਨੇ। ਹੁਣ ਪਾਰਟੀਆਂ ਵਿੱਚ ਜਾਂਦਾ ਦੋਸਤਾਂ ਦੇ ਨਾਲ, ਪੱਬਾਂ ਕਲੱਬਾਂ ਵੱਲ ਵੀ ਜਾ ਰਿਹਾ ਜਿਹਨੂੰ ਮਤ ਨਹੀਂ ਗੁਰੂ ਦੀ। ਜਿਉਂ ਜਿਉਂ ਸਰੀਰ ਜਵਾਨ ਹੋਇਆ, ਵਾਸ਼ਨਾਵਾਂ ਵੀ ਜਵਾਨ ਹੋਈਆਂ। 40 ਸਾਲ ਤੱਕ ਐਸਾ ਹੀ ਸਿਲਸਿਲਾ ਚੱਲਿਆ, ਯਾਦ ਰੱਖਣਾ। ਸਤਿਗੁਰੂ ਸਾਹਿਬ ਨੇ ਇਸ ਗੱਲ ਨੂੰ ਗੁਰਬਾਣੀ ਵਿੱਚ ਬੜਾ ਸੁੰਦਰ ਬਿਆਨ ਕੀਤਾ, ਕਹਿੰਦੇ ਦਾਸ ਬਾ ਲਤਣ ਬੀਸ ਰਵਣ ਤੀਸਾ ਕਾ ਸੁੰਦਰ ਕਹਾਵੈ। ਇੱਥੇ ਜਵਾਨੀ ਦਾ ਵੀ ਮਾਣ ਹੋ ਗਿਆ ਵੀ ਮੈਂ ਬਲਵਾਨ ਹਾਂ, ਸੋਹਣਾ ਸੁਨੱਖਾ ਹਾਂ। ਫਿਰ ਜਵਾਨੀ ਦੀ ਪ੍ਰਦਰਸ਼ਨੀ ਕਰਦਾ ਕੱਪੜੇ ਪਾ ਕੇ ਵੀ, ਇਹੋ ਜਿਹੇ ਕੱਪੜੇ ਪਾਵਾਂ ਮੈਂ ਆਕਰਸ਼ਿਤ ਕਰਾਂ ਲੋਕਾਂ ਨੂੰ, ਆਕਰਸ਼ਿਤ ਕਰਾਂ ਆਪੋਜਿਟ ਜੈਂਡਰ ਨੂੰ। ਉਹਦੇ ਵਾਸਤੇ ਆ ਵੇਖਿਆ ਹੋਣਾ ਕਈ ਨੌਜਵਾਨ ਡੌਲੇ ਦਿਖਾਉਣ ਵਾਸਤੇ ਟੀ ਸ਼ਰਟ ਬਿਲਕੁਲ ਛੋਟੀਆਂ ਬਾਹਾਂ ਦੀ ਪਾਉਣਗੇ। ਡੌਲੇ ਦਿਖਣੇ ਚਾਹੀਦੇ ਨੇ, ਪਤਾ ਲੱਗਣਾ ਚਾਹੀਦਾ ਮੈਂ ਵੀ ਇੱਥੇ ਹਾਂ। ਹਉਮੈ ਹੋਰ ਕੀ ਹੁੰਦੀ ਹੈ? ਹਉਮੈ ਕੋਈ ਹੋਰ ਨਹੀਂ ਹੈ ਜ਼ਿੰਦਗੀ ਵਿੱਚ, ਇਹੋ ਗੱਲ ਦੀ ਹਉਮੈ ਹੁੰਦੀ ਹੈ ਵੀ ਮੈਂ ਕੁਛ ਹਾਂ ਬਸ। ਕੋਈ ਖੇਤਰ ਜਿਹੜਾ ਮਰਜ਼ੀ ਹੋਵੇ, ਮੈਂ ਕੁਛ ਹਾਂ। ਬਿਜ਼ਨਸ ਦੇ ਵਿੱਚ ਹੈ, ਕਾਰੋਬਾਰ ਵੱਡਾ, ਮੈਂ ਕੁਛ ਹਾਂ। ਇਸੇ ਤਰ੍ਹਾਂ ਸਰੀਰ ਵਿੱਚ ਬਲ ਹੈ, ਦੱਸਣਾ ਚਾਹੁੰਦਾ ਮੈਂ ਕੁਝ ਹਾਂ। ਰਾਜਨੀਤੀ ਵੱਲ ਪੈਰ ਧਰਿਆ, ਦੱਸਣਾ ਚਾਹੁੰਦਾ ਮੈਂ ਕੁਝ ਹਾਂ। ਕਿਸੇ ਕੋਲ ਕੋਈ ਪਾਵਰ ਥੋੜੀ ਜਿਹੀ ਆਈ ਹੈ, ਦੱਸਣਾ ਚਾਹੁੰਦਾ ਮੈਂ ਕੁਝ ਹਾਂ। ਬਸ ਇੱਥੇ ਹੀ ਹਉਮੈ ਖੜੀ ਹੈ ਇੰਨੀ ਗੱਲ ਤੇ। ਸਤਿਗੁਰੂ ਕਹਿੰਦੇ 40 ਸੀਪੁਰ ਹੋਏ 85 ਪਗ ਖਿਸੈ। ਜਦੋਂ ਪੰਜਵੇਂ ਦਹਾਕੇ ਵਿੱਚ ਜਾਂਦਾ ਹੈ, ਮੇਰੇ ਨਾਲ ਤੇ ਵਾਪਰ ਚੁੱਕਿਆ, ਮੈਂ ਤਾਂ ਇਕਬਾਲ ਕਰਦਾ ਬਾਕੀਆਂ ਨੂੰ ਪੁੱਛ ਲੈਣਾ, 85 ਪਗ ਖਿਸੈ। 50 ਸਾਲ ਵਾਲਾ ਜਿਹੜਾ ਪੰਜਵਾਂ ਦਹਾਕਾ ਹੈ ਨਾ, ਇਹਦੇ 'ਚ ਪੈਰ ਥਿੜਕਣਾ ਸ਼ੁਰੂ ਹੋ ਜਾਂਦਾ, ਸਰੀਰ ਦਾ ਬੈਲੈਂਸ ਆਊਟ ਆਫ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ। ਕਈ ਵਾਰੀ ਥਿੜਕਦਾ ਪੈਰ ਚੰਗਾ ਭਲਾ ਤੁਰਿਆ ਜਾਂਦੇ ਆ। 60 ਕੇ ਬੁਢੇਪਾ ਆਵੇ, 6ਵਾਂ ਦਹਾਕਾ ਬੁਢੇਪੇ ਦਾ, ਸਹਿਜੇ ਸਹਿਜੇ ਚੱਲਦਾ ਉੱਧਰ ਨੂੰ। 7ਵਾਂ ਦਹਾਕਾ 70 ਕਾ ਮਤਹੀਣ, ਹੁਣ ਬ੍ਰੇਨ ਵੀ ਕਮਜ਼ੋਰ ਹੋ ਗਿਆ। ਧਿਆਨ ਰੱਖਣਾ, ਪਹਿਲਾਂ ਪੈਰ ਹੱਥ ਕਮਜ਼ੋਰ ਪਏ, ਅੱਖਾਂ ਕਮਜ਼ੋਰ ਪੈ ਗਈਆਂ, ਕੰਨ ਵੀ ਕਮਜ਼ੋਰ ਹੋ ਗਏ, ਪਹਿਲਾਂ ਜਿੰਨਾ ਸਾਫ਼ ਸੁਣਦਾ ਨਹੀਂ। ਗੁਰੂ ਪਿਆਰਿਓ, ਹਰ ਇੰਦਰੀ ਕਮਜ਼ੋਰ ਪੈ ਗਈ ਹੈ। ਪਰ ਜਦੋਂ 7ਵੇਂ ਦਹਾਕੇ ਵਿੱਚ ਪਹੁੰਚਿਆ, ਹੁਣ ਕਹਿੰਦਾ ਜੀ ਪਹਿਲਾਂ ਵਰਗੀ ਯਾਦ ਦਸਤ ਨਹੀਂ,
ਭੁੱਲ ਜਾਂਦੀ ਹੈ ਗੱਲ। ਸੱਤਰ ਕਾ ਮਤਹੀਣ, ਅੱਸੀਆਂ ਕਾ ਵਿਵਹਾਰ ਨ ਪਾਵੇ, ਅੱਠਵਾਂ ਦਹਾਕਾ ਹੁਣ ਕਾਰੋਬਾਰ ਤੋਂ ਵੀ ਜਾਂਦਾ ਰਿਹਾ, ਹੁਣ ਤਾਂ ਕਹਿ ਲਈਏ ਵੀ ਬੈੱਡ ਵੱਲ ਵੱਧ ਗਿਆ, ਬੈੱਡ 'ਤੇ ਬਹੁਤਾ ਟਾਈਮ, ਡਾਕਟਰ ਵੀ ਕਹਿੰਦਾ ਬੈੱਡ ਰੈਸਟ ਜ਼ਿਆਦਾ ਕਰ ਲੈ, ਟੈਨਲ ਦੀਆਂ ਗੋਲੀਆਂ ਖਾ ਕੇ ਗੁਜ਼ਾਰਾ ਕਰ ਲੈ, ਇੱਥੇ ਕਹਿੰਦੇ ਨੇ ਨਾ ਡਾਕਟਰ ਖਾ ਲਿਆ ਕਰ ਦੋ ਕੁ ਗੋਲੀਆਂ ਰੋਜ਼ ਹੀ। ਨੱਬੇ ਕਾ ਸਹਿਜਾਸਣੀ, ਜਿਹੜਾ ਨੌਵਾਂ ਦਹਾਕਾ ਕਹਿੰਦੇ ਹੁਣ ਮੰਜੇ 'ਤੇ ਬਹਿ ਗਿਆ, ਹਾਂ ਹੋ ਸਕਦਾ ਕੋਈ ਥੋੜ੍ਹਾ ਬਹੁਤਾ ਅੱਗੇ ਪਿੱਛੇ ਹੋ ਜਾਵੇ, ਐਵਰੇਜ ਜਿਹੜੀ ਉਮਰ ਹੈ ਉਹ ਬੈੱਡ ਦੀ ਉਮਰ ਹੈ 90 ਸਾਲ ਵਾਲੀ। ਸੋ ਇਸ ਤਰ੍ਹਾਂ ਜ਼ਿੰਦਗੀ ਨੂੰ ਬਿਆਨ ਕੀਤਾ। ਮੈਂ ਫਿਰ ਦੁਹਰਾ ਦਿਆਂ, ਬਚਪਨ ਦੇ ਵਿੱਚ ਵਾਸ਼ਨਾਵਾਂ ਬਹੁਤ ਘੱਟ ਸੀ, ਨਾ ਮਾਤਰ ਸੀ, ਕੇਵਲ ਆਨੰਦ ਹੀ ਆਨੰਦ ਸੀ, ਖੁਸ਼ੀਆਂ ਹੀ ਖੁਸ਼ੀਆਂ ਸੀ। ਜਵਾਨੀ ਵਿੱਚ ਵਾਸ਼ਨਾਵਾਂ ਜਾਗੀਆਂ, ਬੈਰ ਵਿਰੋਧ ਵੀ ਪੈਦਾ ਹੋਏ। ਸਰੀਰ ਬੁੱਢਾ ਹੋ ਗਿਆ ਪਰ ਮੁੜ ਕੇ ਵਾਸ਼ਨਾ ਕਮਜ਼ੋਰ ਨਹੀਂ ਹੋਈ, ਸਰੀਰ ਵਾਸ਼ਨਾ ਬੁੱਢੀ ਨਹੀਂ ਹੋਈ, ਸਰੀਰ ਜਵਾਬ ਦੇ ਗਿਆ। ਪਰ ਗੁਰਮੁਖ ਪਿਆਰਿਓ, ਵਾਸ਼ਨਾਵਾਂ ਉਸੇ ਤਰ੍ਹਾਂ ਕਾਇਮ ਨੇ। ਸਤਿਗੁਰੂ ਪਾਤਸ਼ਾਹ ਨੇ ਗੁਰਬਾਣੀ ਵਿੱਚ ਕਈ ਥਾਵਾਂ 'ਤੇ ਜ਼ਿਕਰ ਕੀਤਾ, ਚੱਲਣ ਚੱਲਣ ਵਾਲੇ ਪੈਰ, ਚੱਬਣ ਦੰਦ, ਰਤਨ ਅੱਖਾਂ, ਸੇ ਸੁਣੀਅਰ ਸੁਣਨ ਵਾਲੇ ਕੰਨ। ਮੈਂ ਫਿਰ ਪੜ੍ਹਦਿਆਂ, ਚੱਲਣ ਚੱਬਣ ਰਤਨ ਸੇ ਸੁਣੀਅਰ ਬਹਿ ਗਏ। ਫਿਰ ਆਖਰੀ ਰਿਜ਼ਲਟ ਕੀ ਆਉਣਾ, ਹੇੜੇ ਮੁੱਤੀ ਧਾੜੇ ਸੇ ਜਾਨੀ ਚੱਲ ਗਏ। ਕਹਿੰਦੇ ਇੱਕ ਕੰਮ ਬਾਕੀ ਰਹਿ ਗਿਆ, ਉਹ ਦਿਨ ਆਉਣੇ ਵਾਲਾ ਜਦੋਂ ਸੰਬੰਧੀਆਂ ਨੇ ਧਾਹਾਂ ਮਾਰ ਕੇ ਰੋਣਾ ਵੀ ਜਾਨੀ ਕਿੱਧਰ ਚਲਾ ਗਿਆ, ਬੋਲਦਾ ਹੀ ਨਹੀਂ। ਬਸ ਇੰਨੀ ਕੁ ਜ਼ਿੰਦਗੀ ਹੈ, ਜਵਾਨੀ ਨੂੰ ਖਾ ਗਿਆ ਬੁਢੇਪਾ, ਸਰੀਰ ਬੁੱਢਾ ਹੋ ਗਿਆ ਪਰ ਵਾਸ਼ਨਾਵਾਂ ਜਵਾਨ ਹੀ ਰਹਿ ਗਈਆਂ। ਪਹਿਲਾਂ ਵਾਲੀ ਤ੍ਰਿਸ਼ਨਾ ਹੋਰ ਵੱਧ ਗਈ ਹੈ, ਪਹਿਲਾਂ ਵਾਲੀਆਂ ਇਸ਼ਾਵਾਂ ਹੋਰ ਵੱਧ ਗਈਆਂ ਨੇ। ਇੰਦਰੀਆਂ ਜਵਾਬ ਦੇ ਰਹੀਆਂ ਨੇ ਪਰ ਮਨ ਜਵਾਬ ਨਹੀਂ ਦਿੰਦਾ। ਇੰਦਰੀਆਂ ਜਾਂ ਸਰੀਰ ਕਹਿੰਦਾ ਹੁਣ ਮਿੱਠਾ ਤੇਰੇ ਵਾਸਤੇ ਠੀਕ ਨਹੀਂ, ਤੇਰਾ ਬਲੱਡ ਸ਼ੂਗਰ ਲੈਵਲ ਵੱਧ ਰਿਹਾ, ਕੰਟਰੋਲ ਕਰ। ਪਰ ਜੀਭ ਕਹਿੰਦੀ ਹੈ ਥੋੜ੍ਹਾ ਜਿਹਾ ਲੈ ਲੈ, ਟੇਸਟ ਕਰ ਲੈ, ਹੋ ਰਿਹਾ ਨਾ ਐਸਾ। ਸਰੀਰ ਕਹਿੰਦਾ ਹੁਣ ਪਹਿਲਾਂ ਵਰਗੇ ਕੱਪੜੇ ਨਹੀਂ ਤੂੰ ਪਹਿਨ ਸਕਦਾ, ਢਿੱਲਾ ਪੈ ਗਿਆ ਨਾ ਹੱਡ ਪੈਰ, ਸਟਰਕਚਰ ਹਿੱਲ ਗਿਆ। ਹੁਣ ਤੇ ਟੇਲਰ ਵੀ ਕਹਿੰਦਾ ਵੀ ਪਹਿਲਾਂ ਵਾਲੀ ਫਿਟਿੰਗ ਨਹੀਂ ਆਉਣੀ ਹੁਣ ਤੇਰੇ ਸਰੀਰ ਤੇ, ਜਿਹੜਾ ਜਵਾਨੀ ਵਿੱਚ ਮੁਕਤ ਸਰੀ ਕੁੜਤਾ ਪਜਾਮਾ ਫਿੱਟ ਆਉਂਦਾ ਸੀ ਹੁਣ ਨਹੀਂ ਆਉਣਾ, ਹੁਣ ਥੋੜ੍ਹਾ ਜਿਹਾ ਇੱਦਾਂ ਹੀ ਚਲਾਉਣਾ ਪੈਣਾ ਕੰਮ। ਇਹ ਬੁਢੇਪਾ ਹੈ। ਮੈਂ ਵਿਸ਼ੇ 'ਤੇ ਰਹਿਣਾ, ਵਾਪਸ ਵਿਸ਼ੇ ਦੇ ਨਾਲ ਜੁੜ ਕੇ ਰਹਾਂ। ਫਿਰ ਯਾਦ ਕਰਵਾ ਦਿਆਂ, ਜਵਾਨੀ ਆਈ ਬਚਪਨ ਨਹੀਂ ਆਇਆ ਮੁੜ ਕੇ, ਬੁਢੇਪਾ ਆਇਆ ਮੁੜ ਕੇ ਜਵਾਨੀ ਨਹੀਂ ਆਈ। ਇਹ ਸਾਡੀ ਬਾਹਰਲੀ ਜ਼ਿੰਦਗੀ ਹੈ, ਸਰੀਰ ਦੀ ਜ਼ਿੰਦਗੀ ਹੈ। ਇਸੇ ਤਰ੍ਹਾਂ ਆ ਜਾਓ ਹੁਣ ਧਰਮ ਦੀ ਜ਼ਿੰਦਗੀ ਵਿੱਚ। ਧਰਮੀ ਦੀ ਜ਼ਿੰਦਗੀ ਦਾ ਬਚਪਨ ਕੀ ਹੈ? ਧਰਮ ਦੀ ਜ਼ਿੰਦਗੀ ਦਾ ਬਚਪਨ ਹੈ ਛੋਟੀਆਂ ਇਸ਼ਾਵਾਂ, ਥੋੜ੍ਹੀ ਥੋੜ੍ਹੀਆਂ ਚੀਜ਼ਾਂ ਮੰਗਣੀਆਂ। ਗੁਰੂ ਦਰ 'ਤੇ ਆਉਣਾ, ਮਾਂ ਬਾਪ ਕੋਲੋਂ ਜਿੱਦਾਂ ਬੱਚਾ ਮੰਗਦਾ ਨਾ, ਉਸੇ ਤਰ੍ਹਾਂ ਸਿੱਖ ਗੁਰੂ ਤੋਂ ਮੰਗਦਾ। ਬਚਪਨ ਦੇ ਵਿੱਚ ਇਹ ਕੈਂਡੀ ਨਾਲ ਚੌਕਲੇਟ ਨਾਲ ਸੰਤੁਸ਼ਟ ਹੈ, ਇੱਧਰ ਬਚਪਨ ਦੇ ਵਿੱਚ ਥੋੜ੍ਹਾ ਜਿਹਾ ਕੰਮ ਸਹੀ ਲੱਗ ਜਾਵੇ, ਜੌਬ ਵਧੀਆ ਮਿਲ ਜਾਵੇ, ਬਸ ਸੰਤੁਸ਼ਟ ਹੈ, ਇਹੀ ਅਰਦਾਸ ਹੈ। ਚਾਰ ਪੈਸੇ ਜੇਬ ਵਿੱਚ ਹੋਣ, ਕ੍ਰੈਡਿਟ ਕਾਰਡ ਵਧੀਆ ਚੱਲਦਾ ਰਹੇ, ਬੈਂਕ ਵਿੱਚ ਮਾੜਾ ਮੋਟਾ ਬੈਲੈਂਸ ਹੋਵੇ, ਸਾਰੇ ਖਰਚੇ ਵਧੀਆ ਚੱਲੀ ਜਾਣ, ਬਸ ਇੰਨੀ ਕੁ ਮੰਗ ਹੈ। ਜੇ ਇੰਨੀ ਕੁ ਮੰਗ ਹੈ, ਸਮਝ ਲੈਣਾ ਬਚਪਨ ਹੈ, ਸਿੱਖੀ ਦਾ ਜਾਂ ਧਰਮ ਦਾ ਬਚਪਨ ਹੈ। ਜਵਾਨੀ ਆਉਂਦੀ ਹੈ ਧਰਮ ਦੀ, ਜਵਾਨੀ ਦੇ ਵਿੱਚ ਤ੍ਰਿਸ਼ਨਾਵਾਂ ਵਧੀਆਂ ਤੇ ਇੱਧਰ ਵੀ ਵੱਧ ਗਈਆਂ। ਜਦੋਂ ਵੱਧ ਗਈਆਂ ਫਿਰ ਇਹਦੀਆਂ ਮੰਗਾਂ ਵੱਧ ਗਈਆਂ, ਹੁਣ ਲੋੜਾਂ ਤੱਕ ਗੱਲ ਸੀਮਤ ਨਹੀਂ, ਹੁਣ ਐਕਸਟਰਾ ਵੀ ਚਾਹੀਦਾ, ਕੁਛ ਵੱਧ ਚਾਹੀਦਾ। ਚਾਰ ਪੈਸੇ ਜੇਬ ਵਿੱਚ ਫਾਲਤੂ ਵੀ ਚਾਹੀਦੇ ਨੇ, ਦੋਸਤ ਮਿੱਤਰ ਵੀ ਖੁਸ਼ ਰੱਖਣੇ ਨੇ। ਚਾਰ ਪੈਸੇ ਹੋਣ ਸਮਾਜ ਵਿੱਚ ਮੇਰੀ ਭੱਲ ਬਣੀ ਰਹੇ, ਮੈਂ ਕਿਸੇ ਨੂੰ ਦੇ ਦਿਆਂ ਚਾਰ ਪੈਸੇ ਤੇ ਉਹ ਖੁਸ਼ ਹੋ ਜਾਵੇ ਤੇ ਮੇਰੀ ਮਹਿਮਾ ਕਰੇ। ਇਹ ਆਪਣੀ ਵਡਿਆਈ ਕਰਾਉਣ ਦੀ ਇੱਛਾ,
ਵਡਿਆਈ ਵਾਸਤੇ ਸਾਰੇ ਕਾਰਜ ਕਰਨੇ, ਦੁਨੀਆਂ ਵਿੱਚ ਪਛਾਣ ਵਧੀਆ ਬਣਾਉਣ ਵਾਸਤੇ ਕਰਨੇ, ਇਹ ਧਰਮ ਦੀ ਜ਼ਬਾਨੀ ਹੈ। ਕਈ ਬੰਦੇ ਤੁਸੀਂ ਵੇਖੇ ਹੋਣਗੇ, ਉਹ ਦਾਨ ਪੁੰਨ ਕਰਦੇ ਨੇ ਜਾਂ ਦਸਵੰਧ ਕੱਢਦੇ ਨੇ, ਪਰ ਚਾਹੁੰਦੇ ਨੇ ਵੀ ਅਨਾਊਂਸਮੈਂਟ ਵਧੀਆ ਹੋਵੇ। ਮੀਡੀਏ ਵਿੱਚ ਗੱਲ ਆ ਜਾਵੇ ਤੇ ਫਿਰ ਕਹਿਣਾ ਹੀ ਕੀ ਹੈ, ਇਹ ਧਾਰਮਿਕ ਜ਼ਬਾਨੀ ਹੈ। ਯਾਦ ਰੱਖਣਾ, ਵਡਿਆਈ ਕਰਾਉਣ ਦੀ ਇੱਛਾ ਕੰਮ ਚੰਗੇ ਕਰ ਰਿਹਾ, ਪਰ ਵਡਿਆਈ ਦੀ ਇੱਛਾ ਇਹ ਧਾਰਮਿਕ ਜ਼ਬਾਨੀ ਹੈ। ਇਸ ਤੋਂ ਅੱਗੇ ਜਦੋਂ ਇਹ ਭਾਵਨਾਵਾਂ ਖਤਮ ਹੋ ਜਾਣ ਤੇ ਇੱਛਾਵਾਂ ਖਤਮ ਹੋ ਜਾਣ, ਹੁਣ ਕੇਵਲ ਭਾਵਨਾ ਰਹਿ ਗਈ ਵੀ ਸਤਿਗੁਰੂ ਦੀ ਸੇਵਾ, ਸੰਗਤਾਂ ਦੀ ਸੇਵਾ, ਜ਼ਿੰਦਗੀ ਦਾ ਲਾਹਾ, ਸਵਾਸ ਸਵਾਸ ਸਿਮਰਨ, ਮੇਰੀ ਝੋਲੀ ਪਾ ਦਿਓ ਸੱਚੇ ਪਾਤਸ਼ਾਹ ਜੀ, ਮੈਂ ਬੰਦਗੀ ਕਰਕੇ ਇਹ ਜੀਵਨ ਸਫਲਾ ਕਰ ਲਵਾਂ, ਇਹ ਧਰਮ ਦੀ ਸਿਆਣਪ ਹੈ। ਮੈਂ ਇੱਥੇ ਬੁਢੇਪਾ ਨਹੀਂ ਕਹਿ ਰਿਹਾ, ਬੁਢੇਪਾ ਤੇ ਕਮਜ਼ੋਰੀ ਬਣ ਜਾਂਦੀ ਹੈ। ਕਹੀਏ ਵੀ ਧਾਰਮਿਕ ਤੌਰ ਤੇ ਸੁਰਤ ਉੱਚੀ ਹੋ ਗਈ ਹੈ, ਸਿਆਣੀ ਹੋ ਗਈ ਹੈ, ਤੇ ਜਿਹੜੇ ਬੰਦਿਆਂ ਨੂੰ ਧਾਰਮਿਕ ਸਿਆਣਪ ਮਿਲ ਗਈ, ਕਹਿ ਲਈਏ ਉਹ ਬਚਪਨ ਤੋਂ ਵੀ ਨਿਕਲ ਗਏ, ਜਵਾਨੀ ਤੋਂ ਵੀ ਨਿਕਲ ਗਏ ਤੇ ਧਾਰਮਿਕ ਤੌਰ ਤੇ ਸਿਆਣੇ ਹੋ ਗਏ, ਤੇ ਯਾਦ ਰੱਖਣਾ ਫਿਰ ਸਤਿਗੁਰੂ ਕਹਿੰਦੇ ਉਹ ਬੁੱਢੇ ਨਹੀਂ ਹੁੰਦੇ ਮੁੜ ਕੇ, ਸੁਰਤ ਜਵਾਨ ਹੈ। ਭਾਈ ਮਨੀ ਸਿੰਘ ਦੀ 94 ਸਾਲ ਦੀ ਉਮਰ ਹੈ, ਸ਼ਾਇਦ 90 ਦੀ, ਮੈਂ ਭੁੱਲ ਜਾਂਦਾ ਕਈ ਵਾਰੀ, ਪਰ ਜਵਾਨੀ ਕਾਇਮ ਹੈ, ਮਾਨਸਿਕ ਤੌਰ ਤੇ ਚੜ੍ਹਦੀ ਕਲਾ ਹੈ, ਕੋਈ ਪਰਵਾਹ ਨਹੀਂ। ਬਾਬਾ ਦੀਪ ਸਿੰਘ 80 ਸਾਲ ਦੇ ਨੇ, ਸਰੀਰ ਵੀ ਜਵਾਨਾਂ ਵਾਂਗੂ ਚੱਲ ਰਿਹਾ ਕਿਉਂਕਿ ਮਾਨਸਿਕ ਤੌਰ ਤੇ ਬਲਵਾਨ ਨੇ। ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਸੁਰਤ ਵਿੱਚ ਗਿਆਨ ਆ ਗਿਆ, ਸੋਝੀ ਆ ਗਈ, ਉਹ ਬੁੱਢਾ ਹੁੰਦਾ ਹੀ ਨਹੀਂ ਹੈ, ਉਹ ਮਾਨਸਿਕ ਤੌਰ ਤੇ ਚੜ੍ਹਦੀ ਕਲਾ ਵਿੱਚ ਰਹੇਗਾ। ਚੜ੍ਹਦੀ ਕਲਾ ਸ਼ਬਦ ਹੀ ਉਹਦੀ ਜ਼ਿੰਦਗੀ ਦਾ ਹਿੱਸਾ ਹੈ, ਕਹਿਣ ਨੂੰ ਤੇ ਆਪਾਂ ਵੀ ਕਹੀ ਜਾਂਦੇ ਹਾਂ। ਸੋ ਬੱਚੇ ਤੋਂ ਗੱਲ ਸ਼ੁਰੂ ਕੀਤੀ ਹੈ ਭਾਈ ਗੁਰਦਾਸ ਜੀ ਨੇ, ਤੇ ਬੱਚੇ ਦੀ ਅਵਸਥਾ ਨੂੰ ਬਿਆਨ ਕੀਤਾ, ਤੇ ਇੱਧਰ ਸਿੱਖ ਦੀ ਅਵਸਥਾ ਨੂੰ ਬਿਆਨ ਕੀਤਾ। ਹੁਣ ਉਸ ਸਿੱਖ ਦੀ ਗੱਲ ਹੈ ਜਿਹੜਾ ਅਜੇ ਧਾਰਮਿਕ ਤੌਰ ਤੇ ਬਚਪਨ ਵਿੱਚ ਚੱਲ ਰਿਹਾ, ਉਹਦੀ ਗੱਲ ਹੋ ਰਹੀ ਹੈ। ਅੱਜ ਸਮਝਣ ਦੀ ਕੋਸ਼ਿਸ਼ ਕਰਿਓ, ਕੁਛ ਪ੍ਰਮਾਣ ਭਾਈ ਸਾਹਿਬ ਨੇ ਸਾਂਝੇ ਕੀਤੇ ਨੇ, ਤੇ ਗੱਲ ਆਰੰਭ ਕਰਦੇ ਨੇ। ਕਹਿੰਦੇ ਜੈਸੇ ਇਹ ਅਗਨ ਕੌ ਬਾਲਕ ਬਲੋਕ ਧਾਵੈ, ਚਮਕ ਦੀ ਅੱਗ ਵੇਖੀ, ਖੇਡਦਾ ਹੋਇਆ ਬੱਚਾ ਅੱਗ ਨੂੰ ਵੇਖ ਕੇ ਉਹਦੇ ਵੱਲ ਆਕਰਸ਼ਿਤ ਹੋ ਗਿਆ, ਤੇ ਜਾ ਕੇ ਅੱਗ ਨੂੰ ਫੜਨ ਦੀ ਕੋਸ਼ਿਸ਼ ਕਰਦਾ, ਉਧਰ ਨੂੰ ਵੱਧ ਰਿਹਾ। ਗਹਿ ਗਹਿ ਰਾਖੇ ਮਾਤਾ, ਸੁੱਤ ਬਿਲ ਲਾਤ ਹੈ, ਮਾਂ ਫੜ ਕੇ ਰੋਕਦੀ ਹੈ, ਪੁੱਤ ਉਧਰ ਨਹੀਂ ਜਾਣਾ, ਬੜਾ ਖਤਰਾ ਅੱਗ ਦਾ, ਪਰ ਉਹ ਸਮਝਦਾ ਕਿੱਥੇ ਹੈ। ਉਹ ਬੜਾ ਰੋਂਦਾ ਕੁਰਲਾਉਂਦਾ ਹੈ, ਬਹੁਤ ਜਿੱਦ ਕਰਦਾ, ਹਠ ਕਰਦਾ ਵੀ ਮੈਂ ਅੱਗ ਫੜਨੀ ਹੈ, ਰੋਕਿਆ ਨਹੀਂ ਰੁਕਦਾ, ਪਰ ਮਾਂ ਰੋਕਦੀ ਹੈ, ਜੋ ਮਰਜ਼ੀ ਹੋਵੇ ਉਹਨੂੰ ਸੰਭਾਲਦੀ ਹੈ, ਬਚਾ ਕੇ ਰੱਖਦੀ ਹੈ। ਇਹ ਪਹਿਲੀ ਉਦਾਹਰਨ ਦ੍ਰਿਸ਼ਟਾਂਤ ਦੇ ਰੂਪ ਵਿੱਚ ਭਾਈ ਸਾਹਿਬ ਨੇ ਰੱਖੀ ਹੈ। ਦੂਜੀ, ਬ੍ਰਿਥਾ ਬੰਤ ਜੈਸੇ ਚਾਹਤ ਅਖਾਦ ਖਾਦ, ਰੋਗੀ ਹੈ ਕੋਈ, ਰੋਗੀ ਨੂੰ ਵੈਦ ਨੇ ਅਨੇਕਾਂ ਪਰਹੇਜ਼ ਦੱਸੇ ਹੋਏ ਨੇ, ਦੱਸ ਦਿੰਦਾ ਲੋੜ ਹੈ, ਤੇ ਉਹ ਪਰਹੇਜ਼ ਜਿਹੜੇ ਹਨ ਨਾ ਰੋਗੀ ਨੂੰ ਦੱਸੇ ਹੋਏ, ਉਹ ਰੋਗੀ ਅੰਦਰੋਂ ਚਾਹੁੰਦਾ ਬਈ ਮੈਂ ਪਰਹੇਜ਼ ਤੋੜ ਕੇ ਕੁਝ ਖਾ ਲਵਾਂ, ਬਈ ਪਰਹੇਜ਼ ਤੋਂ ਬਾਹਰ ਜਾ ਕੇ ਮੈਂ ਕੋਈ ਸਵਾਦਲੀ ਚੀਜ਼ ਖਾ ਲਵਾਂ। ਇੱਕ ਬੇਨਤੀ ਹੋਰ ਕਰਦੇ ਹਾਂ, ਗੁਰਮੁਖ ਪਿਆਰੇ, ਉਹ ਸਾਡਾ ਸਰੀਰ ਉਮਰ ਭੋਗ ਰਿਹਾ, ਤੇ ਸ਼ਾਇਦ ਕਈ ਵਾਰੀ ਅਸੀਂ ਸੋਚਦੇ ਹਾਂ ਵੀ ਅਸੀਂ ਪਦਾਰਥਾਂ ਨੂੰ ਭੋਗਦੇ ਹਾਂ, ਇਹ ਵੀ ਇੱਕ ਨੁਕਤੇ ਦੀ ਗੱਲ ਹੈ, ਧਿਆਨ ਨਾਲ ਸੁਣ ਲੈਣੀ। ਅਸੀਂ ਸੋਚਦੇ ਹਾਂ ਵੀ ਸ਼ਾਇਦ ਪਦਾਰਥ ਭੋਗ ਲਿਆ, ਭੋਜਨ ਛਕ ਲਿਆ, ਪਦਾਰਥ ਭੋਗ ਲਿਆ ਹੈ, ਕੱਪੜਾ ਪਹਿਨ ਲਿਆ, ਪਦਾਰਥ ਭੋਗ ਲਿਆ ਹੈ, ਸਾਨੂੰ ਲੱਗਦਾ ਵੀ ਅਸੀਂ ਪਦਾਰਥਾਂ ਨੂੰ ਭੋਗਦੇ ਹਾਂ। ਮਾਫ ਕਰਨਾ, ਸਾਨੂੰ ਇਹ ਨਹੀਂ ਪਤਾ ਵੀ ਪਦਾਰਥ ਸਾਨੂੰ ਭੋਗ ਰਹੇ ਨੇ, ਨਹੀਂ ਸੋਚਿਆ ਹੋਣਾ ਕਦੇ। ਇਹਨੂੰ ਸਿੱਧਾ ਜਿਹਾ ਕਹਿ ਦਿਆਂ, ਜਿੰਨੀ ਕੁ ਉਮਰ ਹੈ, 40, 50, 60, 70 ਸਾਲ,
ਕਣਕ ਖਾਂਦਿਆਂ ਨੂੰ ਹੋ ਗਏ ਨਾ ਆਪਾਂ ਨੂੰ, ਜ਼ਿਆਦਾਤਰ ਕਣਕ ਹੀ ਸਾਡਾ ਖੁਰਾਕ ਹੈ ਨਾ ਪੰਜਾਬੀਆਂ ਦੀ। 60-70 ਸਾਲ ਹੋ ਕੇ ਕਣਕ ਖਾਂਦਿਆਂ ਨੂੰ ਕਣਕ ਮੁੱਕੀ ਉਹ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਣਕ ਅਜੇ ਵੀ ਭੰਡਾਰ ਉੱਦਾਂ ਹੀ ਨੇ, ਹੋਰ ਪੈਦਾ ਹੋਈ ਜਾਂਦੀ ਹੈ। ਕਣਕ ਨਹੀਂ ਮੁੱਕੀ, ਸਰੀਰ ਮੁੱਕ ਗਿਆ, ਹੁਣ ਪਹਿਲਾਂ ਵਰ ਖੁਰਾਕ ਨਹੀਂ ਖਾ ਰਹੇ। ਮਿੱਠਾ ਖਾਂਦਿਆਂ ਜ਼ਿੰਦਗੀ ਲੰਘ ਗਈ ਹੈ, ਮਿੱਠਾ ਨਹੀਂ ਮੁੱਕਿਆ, ਅੱਜ ਵੀ ਬਾਜ਼ਾਰ ਵਿੱਚ ਬੜਾ ਮਿਲਦਾ ਹੈ, ਇਹ ਖਾਣ ਵਾਲਾ ਸਰੀਰ ਇਨਕਾਰ ਕਰ ਗਿਆ ਹੈ, ਹੁਣ ਨਹੀਂ ਜੇ ਖਾਧਾ ਜਾਣਾ। ਕੱਪੜਾ ਨਹੀਂ ਮੁੱਕਿਆ ਦੁਨੀਆਂ ਵਿੱਚ, ਪਹਿਨਣ ਵਾਲਾ ਮੁੱਕ ਰਿਹਾ। ਕੱਪੜਾ ਤੇ ਅੱਜ ਵੀ ਪਹਿਲਾਂ ਨਾਲੋਂ ਵੱਧ ਹੈ, ਵੱਡੇ ਵੱਡੇ ਮਾਲ ਸਟੋਰ ਕਿਵੇਂ ਭਰੇ ਪਏ ਨੇ। ਬਜ਼ੁਰਗਾਂ ਨੂੰ ਪੁੱਛ ਕੇ ਦੇਖੋ ਪਹਿਲਾਂ ਕਿੰਨਾ ਕੁ ਕੱਪੜਾ ਬਾਜ਼ਾਰ 'ਚ ਮਿਲਦਾ ਸੀ ਅਤੇ ਕਿੰਨਾ ਕੁ ਖਰੀਦਦੇ ਸੀ। ਕਈਆਂ ਨੂੰ 6 ਮਹੀਨੇ ਬਾਅਦ ਕੱਪੜਾ ਮਿਲਦਾ ਸੀ, ਕਈਆਂ ਨੂੰ ਸਾਲ ਬਾਅਦ ਮਿਲਦਾ ਸੀ। ਏਦਾਂ ਹੀ ਰਿਹਾ ਨਾ ਪਹਿਲਾਂ ਜੀਵਨ ਸਾਡਾ। ਪਦਾਰਥ ਭੋਗ ਕੇ ਅਸੀਂ ਸਮਝਦੇ ਹਾਂ ਵੀ ਪਦਾਰਥ ਦਾ ਸਵਾਦ ਮਾਣ ਲਿਆ, ਭੋਗ ਲਿਆ, ਪਰ ਪਤਾ ਹੀ ਨਹੀਂ ਲੱਗਦਾ ਵੀ ਪਦਾਰਥ ਸਾਨੂੰ ਭੋਗ ਜਾਂਦਾ। ਇਹ ਸਰੀਰ ਜਵਾਬ ਦਿੰਦਾ ਵੀ ਹੁਣ ਨਹੀਂ ਹੋਰ ਭੋਗਿਆ ਜਾਣਾ, ਇਨਕਾਰ ਕਰ ਰਿਹਾ। ਸੋ ਰੋਗੀ ਹੈ ਜਿਹੜਾ, ਵੈਦ ਨੇ ਕਿਹਾ ਵੀ ਆਹ ਤੂੰ ਖਾਣਾ ਤੇ ਆਹ ਨਹੀਂ ਖਾਣਾ, ਪਰਹੇਜ਼ ਬਹੁਤੇ ਦੱਸ ਦਿੱਤੇ, ਰੋਗ ਦੇ ਲਿਹਾਜ਼ ਨਾਲ ਦੱਸ ਹੀ ਦਿੰਦੇ ਨੇ। ਅਨੇਕਾਂ ਪਰਹੇਜ਼ ਦੱਸ ਦਿੱਤੇ ਪਰ ਰੋਗੀ ਦਾ ਮਨ ਕਹਿੰਦਾ ਵੀ ਥੋੜ੍ਹਾ ਜਿਹਾ ਖਾ ਲਵਾਂ, ਥੋੜ੍ਹਾ ਜਿਹਾ ਕੋਈ ਸਵਾਦਲੀ ਚੀਜ਼ ਮਿਲ ਜਾਵੇ, ਥੋੜ੍ਹਾ ਜਿਹਾ ਕੋਈ ਕਰਾਰੀ ਚੀਜ਼ ਮਿਲ ਜਾਵੇ, ਮੂੰਹ ਦਾ ਸਵਾਦ ਹੀ ਬਦਲ ਲਵਾਂ, ਕੋਈ ਮਿੱਠੀ ਚੀਜ਼ ਖਾ ਲਵਾਂ, ਕੋਈ ਖੱਟੀ ਖਾ ਲਵਾਂ, ਮੰਗਦਾ ਨਾ ਮਨ। ਰੋਗੀ ਚਾਹੁੰਦਾ ਕੁਛ ਖਾ ਲਵਾਂ ਪਰ ਵੈਦ ਕਹਿੰਦਾ ਨਹੀਂ। ਯਤਨ ਕੈ ਵੈਦ ਜੁਗਵਤ ਨਾ ਸੁਹਾਤ ਹੈ, ਵੈਦ ਕਹਿੰਦਾ ਜੇ ਇਹ ਖਾ ਲਿਆ ਤੇਰੇ ਵਾਸਤੇ ਖਤਰਨਾਕ ਹੈ, ਵੇਖੀ ਕਿਤੇ ਭੁਲੇਖੇ ਨਾਲ ਜਾਂ ਚੋਰੀ ਤੇ ਵੀ ਖਾ ਨਾ ਬੈਠੀ, ਫਿਰ ਵਾਪਸ ਆਉਣਾ। ਮਾਂ ਬੱਚੇ ਨੂੰ ਰੋਕਦੀ ਹੈ, ਵੇਖੀ ਕਿਤੇ ਅੱਗ ਨਾ ਫੜ ਲਵੇਂ, ਤੇਰੇ ਵਾਸਤੇ ਖਤਰਨਾਕ ਹੈ। ਵੈਦ ਰੋਗੀ ਨੂੰ ਕਹਿੰਦਾ ਵੇਖੀ ਕਿਤੇ ਖਾ ਨਾ ਲਵੀ, ਤੇਰੇ ਵਾਸਤੇ ਖਤਰਨਾਕ ਹੈ। ਤੀਜੀ ਉਦਾਹਰਨ ਕਹਿੰਦੇ ਜੈਸੇ ਪੰਥ ਅਪੰਥ ਵਿਵੇਕ ਹੈ ਨਾ ਬੂਝੈ ਅੰਧ, ਕਰ ਗਹੇ ਅਟਪਟੀ ਚਾਲ ਚੱਲਿਓ ਜਾਤ ਹੈ। ਕਹਿੰਦੇ ਅੰਨਾ ਵਿਅਕਤੀ ਜਿਹਦੀਆਂ ਅੱਖਾਂ ਨਹੀਂ ਕੰਮ ਕਰਦੀਆਂ, ਉਹਨੂੰ ਰਸਤਾ ਨਹੀਂ ਨਜ਼ਰ ਆਉਂਦਾ। ਆਪਾਂ ਵੇਖਿਆ ਕਈਆਂ ਨੂੰ, ਸੂਰਮੇ ਸਿੰਘ ਆਪਾਂ ਕਹਿੰਦੇ ਆਪਣੀ ਬੋਲੀ ਦੇ ਵਿੱਚ, ਰਸਤਾ ਨਜ਼ਰ ਨਹੀਂ ਆਉਂਦਾ। ਪਰ ਉਸੇ ਅੰਨੇ ਮਨੁੱਖ ਦਾ ਕੋਈ ਹੱਥ ਫੜ ਕੇ ਉਹਨੂੰ ਤੋਰੇ, ਭਾਵੇਂ ਉਹ ਸਿੱਧਾ ਤੇ ਨਹੀਂ ਤੁਰ ਪਾਉਂਦਾ, ਬਹੁਤਾ ਝਿਜਕ ਕੇ ਤੁਰਦਾ, ਥੋੜ੍ਹਾ ਬਹੁਤਾ ਇੱਧਰ ਉੱਧਰ ਵੀ ਪੈਰ ਧਰ ਲੈਂਦਾ, ਪਰ ਘੱਟੋ ਘੱਟ ਉਹ ਮੰਜ਼ਿਲ ਵੱਲ ਵਧਣਾ ਉਹਨੇ ਸ਼ੁਰੂ ਕਰ ਦਿੱਤਾ। ਕਿਸੇ ਨੇ ਹੱਥ ਫੜਿਆ, ਮੈਂ ਫਿਰ ਧਿਆਨ ਦਵਾ ਦਿਆਂ, ਹੱਥ ਫੜ ਕੇ ਉਹਨੂੰ ਰਸਤੇ ਤੇ ਤੋਰ ਦਿੱਤਾ। ਇੱਕ ਥੋੜ੍ਹੀ ਬੇਨਤੀ ਹੋਰ ਕਰਦੇ ਹਾਂ। ਦੁਨੀਆਂ ਦੇ ਅੰਦਰ ਦੋ ਤਰ੍ਹਾਂ ਦੇ ਲੋਕ ਨੇ ਪ੍ਰਮੁੱਖ ਤੌਰ ਤੇ, ਇੱਕ ਅੰਨੇ ਇੱਕ ਬੋਲੇ। ਤੇ ਜਿਹੜੇ ਅੰਨੇ ਨੇ ਉਹ ਗੁਰਮੁਖ ਪਿਆਰਿਓ ਗਿਆਨੀ ਹੋ ਸਕਦੇ ਨੇ, ਪਰ ਯਾਦ ਰੱਖਣਾ ਬੋਲਾ ਕਦੇ ਗਿਆਨੀ ਨਹੀਂ ਹੋ ਸਕਦਾ। ਕਿਵੇਂ ਨਹੀਂ ਹੋ ਸਕਦਾ? ਕੰਨਾਂ ਦੇ ਰਾਹੀਂ ਗਿਆਨ ਜਾਣਾ ਸੀ ਅੰਦਰ, ਅੱਖਰ ਜਾਣੇ ਸੀ, ਕੰਨ ਬੰਦ ਨੇ। ਗੁਰੂ ਸਾਹਿਬ ਨੇ ਕਿਹਾ ਨਾ, ਸੁਣਤੇ ਪੁਨੀਤ ਕਹਿਤੇ ਪਵਿੱਤ, ਬੋਲਣ ਵਾਲੇ ਨਾਲੋਂ ਕਹਿਣ ਵਾਲੇ ਨਾਲੋਂ ਗੁਰੂ ਦੀ ਗੱਲ ਕੋਈ ਸਰੋਤਾ ਸੁਣ ਲਵੇ ਉਹ ਜ਼ਿਆਦਾ ਪੁਨੀਤ ਹੈ, ਜ਼ਿਆਦਾ ਪਵਿੱਤਰ ਹੈ। ਦੁਨੀਆਂ ਦੇ ਅੰਦਰ ਬਹੁਤ ਸਾਰੇ ਲੋਕ ਐਸੇ ਹੋਏ ਨੇ ਵੀ ਅੱਖਾਂ ਤੋਂ ਅੰਨੇ ਸੀ ਪਰ ਮਹਾਨ ਹੋ ਟਿਬੜੇ। ਸਾਡੇ ਬਹੁਤ ਸਾਰੇ ਕੀਰਤਨੀਏ ਸਿੰਘ ਜਿਹੜੇ ਸੂਰਮੇ ਨੇ, ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ, ਇਸੇ ਤਰ੍ਹਾਂ ਭਾਈ ਗੁਰਮੇਜ ਸਿੰਘ ਜੀ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਬੜੇ ਮਹਾਨ ਕੀਰਤਨੀਏ, ਬੜਾ ਸੁਰਤਾਲ ਦਾ ਗਿਆਨ। ਕਾਰਨ ਕੰਨ ਖੁੱਲੇ ਨੇ, ਕੰਨ ਖੁੱਲੇ ਨੇ ਗਿਆਨ ਅੰਦਰ ਚਲੇ ਜਾਂਦਾ ਹੈ, ਅੱਖਾਂ ਬੰਦ ਨੇ ਗਿਆਨ ਅੰਦਰ ਚਲੇ ਜਾਂਦਾ ਹੈ। ਯਾਦ ਰੱਖਣਾ ਇਸ ਤੋਂ ਉਲਟ ਹੋਵੇ, ਕੰਨ ਬੰਦ ਨੇ ਬੋਲਾ ਹੈ, ਅੱਖਾਂ ਭਾਵੇਂ ਖੁੱਲੀਆਂ ਨੇ
ਬੋਲਾ ਗਿਆਨੀ ਨਹੀਂ ਬਣ ਪਾਉਂਦਾ। ਬੋਲਾ ਤੇ ਗੁਰਮੁਖ ਪਿਆਰਿਓ ਬੋਲ ਵੀ ਨਹੀਂ ਸਕਦਾ, ਕਿਉਂਕਿ ਅੱਖਰ ਸੁਣਿਆ ਕੋਈ ਨਹੀਂ, ਮਾਂ ਤੋਂ ਨਹੀਂ ਸੁਣਿਆ, ਬਾਪ ਤੋਂ ਨਹੀਂ ਸੁਣਿਆ, ਦੁਨੀਆਂ ਤੋਂ ਨਹੀਂ ਸੁਣਿਆ ਤੇ ਬੋਲ ਵੀ ਨਹੀਂ ਸਕਿਆ। ਜਿਹੜੇ ਜਨਮ ਤੋਂ ਬੱਚੇ ਬੋਲੇ ਹੁੰਦੇ ਨੇ ਨਾ, ਉਹ ਅਕਸਰ ਗੂੰਗੇ ਹੁੰਦੇ ਨੇ, ਹੋਰ ਗੂੰਗਾ ਕੋਈ ਨਹੀਂ, ਜ਼ਬਾਨ ਉਹਨਾਂ ਦੇ ਲੱਗੀ ਹੈ, ਆਵਾਜ਼ ਵੀ ਹੈ, ਅੱਖਰ ਨਹੀਂ ਹਨ। ਅੰਦਰੋਂ ਅ ਦੀ ਆਵਾਜ਼ ਕੱਢ ਸਕਦੇ ਨੇ ਪਰ ਅੱਖਰ ਬਣਾ ਕੇ, ਸ਼ਬਦ ਬਣਾ ਕੇ ਨਹੀਂ ਬੋਲ ਸਕਦੇ, ਕਾਰਨ ਅੱਖਰ ਸੁਣੇ ਹੀ ਨਹੀਂ ਹਨ। ਕੋਈ ਮੌਕਾ ਹੀ ਨਹੀਂ ਬਣਿਆ ਵੀ ਕੁਛ ਸੁਣ ਸਕਦੇ ਸੀ, ਪਰ ਜਿਹੜੇ ਅੰਨੇ ਨੇ ਉਹਨਾਂ ਨੂੰ ਸੁਣਦਾ ਤੇ ਸੁਣ ਕੇ ਗਿਆਨ ਹਾਸਲ ਕਰ ਲੈਂਦੇ ਨੇ, ਮੰਜ਼ਿਲ ਵੱਲ ਤੁਰ ਸਕਦੇ ਨੇ। ਅੰਨੇ ਦਾ ਜੇ ਹੱਥ ਵੀ ਨਹੀਂ ਫੜਿਆ ਕਿਸੇ ਨੇ, ਕੋਈ ਦੱਸ ਦੇਵੇ ਵੀ ਚੱਲ ਭਾਈ ਇੱਥੋਂ ਸਿੱਧਾ ਚੱਲ, ਹੁਣ ਥੋੜ੍ਹਾ ਜਿਹਾ ਸੱਜੇ ਘੁੰਮ ਜਾ, ਸੱਜੇ ਤਲ ਚੱਲ ਪੈ, ਹੁਣ ਥੋੜ੍ਹਾ ਖੱਬੇ ਨੂੰ ਚੱਲ ਪੈ, ਉਹ ਸੁਣ ਸੁਣ ਕੇ ਵੀ ਮੰਜ਼ਿਲ ਵੱਲ ਜਾ ਸਕਦਾ। ਭਾਈ ਸਾਹਿਬ ਕਹਿੰਦੇ ਅੰਨਾ ਵਿਅਕਤੀ ਹੈ, ਰਸਤਾ ਉਹਨੂੰ ਨਜ਼ਰ ਨਹੀਂ ਆਉਂਦਾ ਤੇ ਕਿਸੇ ਨੇ ਉਹਦਾ ਫੜਿਆ ਹੱਥ ਤੇ ਉਹਦਾ ਹੱਥ ਫੜ ਕੇ ਸਹਿਜੇ ਸਹਿਜੇ ਉਹ ਤੁਰਦਾ, ਭਾਵੇਂ ਅਟਪਟੀ ਚਾਲ ਹੀ ਤੁਰਦਾ ਹੈ, ਭਾਵੇਂ ਉਹ ਬਹੁਤ ਸਾਵਧਾਨੀ ਨਾਲ ਨਹੀਂ ਤੁਰ ਪਾਉਂਦਾ, ਪਰ ਉਹਨੂੰ ਆਸਰਾ ਮਿਲ ਗਿਆ। ਤੈਸੇ ਕਾਮਨਾ ਕਰਤ ਕਨਕ ਔ ਕਾਮ ਨੀ ਕੀ, ਰੱਖ ਹੈ ਨਿਰਲੇਪ ਗੁਰ ਸਿੱਖ ਅਕੁਲਾਤ ਹੈ। ਐਸੇ ਤਰ੍ਹਾਂ ਜਿਹੜਾ ਸਿੱਖ ਅਜੇ ਬਚਪਨ ਵਿੱਚ ਹੈ, ਧਿਆਨ ਦੇਣਾ ਇੱਥੇ ਸਰੀਰ ਦੀ ਉਮਰ ਦਾ ਕੋਈ ਸੰਬੰਧ ਨਹੀਂ, ਬਚਪਨ ਵਾਲਾ ਬਸ ਥੋੜ੍ਹੀਆਂ ਜਿਹੀ ਚੀਜ਼ਾਂ ਦੀ ਜਿਹੜੀ ਮੰਗ ਕਰਦਾ ਵੀ ਬਸ ਜੋਬ ਵਧੀਆ ਹੋਵੇ, ਬਹੁਤ ਸੰਤੁਸ਼ਟ ਹੈ, ਇੰਨੀ ਕੁ ਮੰਗ ਹੈ ਪਹਿਲੀ। ਕਹਿੰਦੇ ਇਸ ਅਵਸਥਾ ਵਾਲਾ ਜਿਹੜਾ ਸਿੱਖ ਹੈ ਉਹ ਮੰਗਦਾ ਮੇਰੇ ਵਾਹਿਗੁਰੂ ਥੋੜ੍ਹਾ ਧਨ ਦੇ, ਸਤਿਗੁਰੂ ਮੈਨੂੰ ਵਧੀਆ ਰਿਸ਼ਤਾ ਮਿਲ ਜਾਵੇ, ਪਤੀ ਪਤਨੀ ਵਧੀਆ ਜੁੜ ਜਾਣ, ਇਹੀਆਂ ਜਿਹੀਆਂ ਮੰਗਾਂ ਨੇ ਨਾ। ਇਹ ਬਚਪਨ ਹੈ ਧਾਰਮਿਕ ਜ਼ਿੰਦਗੀ ਦਾ, ਤੇ ਇਸ ਅਵਸਥਾ ਵਾਲੇ ਸਿੱਖ ਦਾ ਸਤਿਗੁਰੂ ਫੜਦੇ ਨੇ ਹੱਥ ਤੇ ਉਹਨੂੰ ਸਮਝਾਉਂਦੇ ਨੇ, ਜਿਵੇਂ ਬੱਚੇ ਨੂੰ ਸਮਝਾਇਆ ਭਾਈ ਅੱਗ ਨਹੀਂ ਛੇੜਨੀ, ਸਤਿਗੁਰੂ ਕਹਿੰਦੇ ਕੁਰੈਤ ਨਹੀਂ ਕਰਨੀ, ਹੁੱਕਾ ਹਜਾਮਤ ਹਲਾਲੋ ਹਰਾਮ, ਚਾਰ ਵਜਰ ਕਰੇਤਾਂ ਨੇ ਨਾ ਸਾਡੀਆਂ, ਵੀ ਤੰਬਾਕੂ ਨਹੀਂ ਵਰਤਣਾ, ਕੇਸ ਨਹੀਂ ਕੱਟਣੇ ਤੇ ਹਲਾਲ ਜਾਣੀ ਕਿ ਕੁੱਠਾ ਮਾਸ ਨਹੀਂ ਖਾਣਾ। ਇਸੇ ਤਰ੍ਹਾਂ ਪਰਾਏ ਮਰਦ ਇਸਤਰੀ ਵੱਲ ਨਹੀਂ ਵੇਖਣਾ, ਇਹ ਅੱਗ ਹੈ ਤੇਰੇ ਵਾਸਤੇ, ਵੇਖੀ ਕਿਤੇ ਇਸ ਅੱਗ ਵਿੱਚ ਸੜ ਨਾ ਜਾਵੀ। ਸੜਨ ਲੱਗਿਆ ਸੀ ਭਾਈ ਜੋਗਾ ਸਿੰਘ, ਬੜੀ ਪ੍ਰਸਿੱਧ ਸਾਖੀ ਹੈ, ਆਨੰਦ ਕਾਰਜ ਹੋਏ ਨੇ, ਇਤਿਹਾਸ ਤਾਂ ਕਹਿੰਦਾ ਵੀ ਦੋ ਹੀ ਲਾਵਾਂ ਪੜ੍ਹੀਆਂ ਸੀ, ਚਲੋ ਜੇ ਪੂਰੇ ਵੀ ਹੋ ਗਏ। ਨਵੀਂ ਵਿਆਹੀ ਘਰ ਵਾਲੀ ਨੂੰ ਛੱਡ ਕੇ ਗੁਰੂ ਦਾ ਹੁਕਮ ਮੰਨ ਕੇ ਚਿੱਠੀ ਪੜ੍ਹ ਕੇ ਤੁਰ ਪਿਆ ਆਨੰਦਪੁਰ ਸਾਹਿਬ ਨੂੰ। ਘਰ ਵਿਹਲੀ ਸੁੰਦਰ ਔਰਤ ਜਵਾਨ ਪਤਨੀ ਛੱਡ ਕੇ ਆਇਆ ਤੇ ਹੁਸ਼ਿਆਰਪੁਰ ਆਇਆ, ਬੇਸਵਾ ਦੇ ਉੱਤੇ ਨਜ਼ਰ ਡੋਲ ਗਈ ਹੈ ਤੇ ਬੇਸਵਾ ਦੇ ਦੁਆਰੇ ਵਿੱਚ ਜਾਣਾ ਚਾਹੁੰਦਾ ਹੈ। ਸਤਿਗੁਰੂ ਅੰਤਰ ਜਾਮਤਾ ਨਾਲ ਜਾਣਦੇ ਨੇ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਆਨੰਦਪੁਰ ਸਾਹਿਬ ਤੋਂ ਚੱਲ ਕੇ ਹੁਸ਼ਿਆਰਪੁਰ ਦੇ ਵਿੱਚ ਬੇਸਵਾ ਦੇ ਦੁਆਰੇ ਅੱਗੇ ਪਹਿਰੇਦਾਰ ਬਣ ਕੇ ਖੜ ਜਾਂਦੇ ਨੇ, ਜਿਵੇਂ ਕੋਈ ਰਾਜੇ ਦਾ ਦਰਵਾਜ਼ਾ ਹੋਵੇ। ਬਚਾਇਆ, ਸਾਰੀ ਰਾਤ ਪਹਿਰਾ ਲਾ ਕੇ ਅੰਦਰ ਜਾਣ ਹੀ ਨਹੀਂ ਦਿੱਤਾ। ਤੇ ਗੁਰੂ ਪਿਆਰਿਓ, ਸਿੱਖ ਨੂੰ ਸਤਿਗੁਰੂ ਪਾਤਸ਼ਾਹ ਹਰ ਕੀਮਤ ਤੇ ਬਚਾਉਂਦੇ ਨੇ। ਮਾਂ ਆਪਣੇ ਬੱਚੇ ਨੂੰ ਬਚਾਉਂਦੀ ਹੈ ਤੇ ਗੁਰੂ ਵੀ ਆਪਣੇ ਸਿੱਖ ਨੂੰ ਬਚਾਉਂਦੇ ਨੇ। ਬਚਾਇਆ ਭਾਈ ਜੋਗਾ ਸਿੰਘ ਨੂੰ, ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ। ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ ਵਾਸ਼ਨਾ ਦੀ ਅੱਗ ਤੋਂ ਲੈਂਦਾ ਹੈ ਨਿਕਾਲ ਜੀ, ਬਚਾ ਲੈਂਦੇ ਨੇ ਸਤਿਗੁਰੂ। ਮੇਰੇ ਗੱਲ ਯਾਦ ਆਈ ਹੈ, ਕਹਿ ਦਿਆਂ ਗੁਰਮੁਖੋ ਆਨੰਦ ਸਾਡੀ ਮੰਜ਼ਿਲ ਹੈ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਮੰਜ਼ਿਲ ਹੈ ਸਾਡੀ ਆਨੰਦ। ਤੇ ਇਹ ਮੰਜ਼ਿਲ ਆਨੰਦਪੁਰ ਸਾਹਿਬ ਰਾਹੀਂ ਦਰਸਾਈ ਹੈ ਸਤਿਗੁਰਾਂ ਨੇ, ਨਗਰੀ ਵਸਾ ਕੇ ਆਨੰਦਪੁਰ ਦੇ ਸਾਨੂੰ ਵਾਸੀ ਬਣਾਇਆ। ਆਨੰਦਪੁਰ ਕੀ ਯਾਦ ਕਰਵਾਉਂਦਾ ਵੀ ਤੇਰਾ ਅਸਲੀ ਘਰ ਆਨੰਦਪੁਰ ਹੈ, ਜਾਣੀ ਕਿ ਆਨੰਦ ਤੱਕ ਤੇਰੀ ਸੁਰਤ ਜਾਣੀ ਚਾਹੀਦੀ ਹੈ, ਪਹੁੰਚਣੀ ਚਾਹੀਦੀ ਹੈ। ਤੇ ਇਹ ਆਨੰਦ ਦੇ ਵਿੱਚ ਗੁਰੂ ਪਿਆਰਿਓ, ਜਿਹੜੇ ਪੰਜਾਬ ਵੱਲੋਂ ਸਾਡੇ ਰਸਤੇ ਜਾਂਦੇ ਨੇ ਨਾ, ਇੱਕ ਤੇ ਰੋਪੜ ਵਾਲੇ ਪਾਸਿਓਂ ਜਾਣੀ ਕਿ ਕੀਰਤਪੁਰ ਸਾਹਿਬ ਤੋਂ ਜਾਂਦਾ ਇੱਕ ਰਸਤਾ,
ਇੱਕ ਰਸਤਾ ਗੜ੍ਹ ਸ਼ੰਕਰ ਵਾਲੇ ਪਾਸਿਓਂ ਆਉਂਦਾ ਦਰਿਆ ਪਾਰ ਕਰਕੇ ਹੁਸ਼ਿਆਰਪੁਰ ਵਾਲੇ ਪਾਸੇ। ਇਹ ਦੋ ਰਸਤੇ ਕਹਿ ਰਹੇ ਨੇ ਵੀ ਵੇਖੀ ਕਿਤੇ ਹੁਸ਼ਿਆਰਪੁਰ ਵਾਲੇ ਪਾਸਿਓਂ ਨਾ ਚਲੇ ਜਾਈ, ਭਾਵ ਇਹ ਨਹੀਂ ਵੀ ਉੱਧਰ ਆਉਣਾ ਨਹੀਂ, ਭਾਵ ਜੇ ਆਨੰਦਪੁਰ ਪਹੁੰਚਣਾ ਵੇਖੀ ਕਿਤੇ ਹੁਸ਼ਿਆਰੀ ਨਾ ਕਰੀ, ਚਤੁਰਾਈ ਨਾ ਕਰੀ, ਇਹ ਮਨ ਚੰਚਲਾ ਚਤੁਰਾਈ ਕਿਨ ਨਾ ਪਾਇਆ। ਜੇ ਆਨੰਦਪੁਰ ਪਹੁੰਚਣਾ ਆਨੰਦ ਲੈਣਾ ਫਿਰ ਕੀਰਤਪੁਰ ਤੋਂ ਜਾ, ਜਾਣੀ ਕਿ ਕੀਰਤ ਕਰਿਆ ਕਰ, ਜਪਿਆ ਕਰ ਪਰਮੇਸ਼ਰ ਦੇ ਨਾਮ ਨੂੰ। ਸੋ ਇਹ ਵੀ ਇੱਕ ਨੁਕਤਾ ਹੈ। ਤੇ ਭਾਈ ਸਾਹਿਬ ਕਹਿੰਦੇ ਵੀ ਬੱਚਾ ਗਲਤੀ ਕਰਦਾ ਮਾਂ ਬਚਾ ਕੇ ਰੱਖਦੀ ਹੈ, ਰੋਗੀ ਆਪਣੀ ਪਸੰਦ ਦਾ ਖਾਣਾ ਚਾਹੁੰਦਾ ਪਰ ਵੈਦ ਰੋਕ ਕੇ ਰੱਖਦਾ, ਤੇ ਐਸੇ ਤਰ੍ਹਾਂ ਅੰਨੇ ਨੂੰ ਰਸਤਾ ਨਹੀਂ ਦਿਸਦਾ ਵਿਚਾਰੇ ਨੂੰ, ਕੋਈ ਹੱਥ ਫੜ ਕੇ ਉਹਨੂੰ ਤੋਰ ਲੈਂਦਾ ਮੰਜ਼ਿਲ ਤੇ ਪਹੁੰਚ ਜਾਂਦਾ। ਐਸੇ ਤਰ੍ਹਾਂ ਸਤਿਗੁਰੂ ਕਰਹਿਤਾਂ ਤੋਂ ਬਚਾ ਕਰਕੇ ਫਿਰ ਰੋਗੀ ਵਾਲੇ ਪਰਹੇਜ਼ ਰੱਖ ਕੇ, ਜਾਣੀ ਕਿ ਆਸਾ ਤ੍ਰਿਸ਼ਨਾ ਵਾਸ਼ਨਾਵਾਂ ਤੋਂ ਬਚਾ ਕਰਕੇ, ਤੇ ਗੁਰੂ ਪਿਆਰਿਓ ਅੰਨੇ ਦੇ ਹੱਥ ਨੂੰ ਫੜਨ ਵਾਂਗ ਸਤਿਗੁਰੂ ਸਾਡਾ ਸੁਰਤ ਰੂਪੀ ਬੁੱਧੀ ਰੂਪੀ ਹੱਥ ਫੜ ਕੇ ਇਹਨੂੰ ਸੱਚਖੰਡ ਦੀ ਮੰਜ਼ਿਲ ਤੱਕ ਲੈ ਕੇ ਜਾਂਦੇ ਨੇ। ਨਹੀਂ ਸਿੱਖ ਨੂੰ ਸਮਝ, ਪਰ ਗੁਰੂ ਬੱਚਿਆਂ ਵਾਂਗ ਸੰਭਾਲਦੇ ਨੇ ਆਪਣੇ ਸਿੱਖਾਂ ਨੂੰ। ਅੱਜ ਦੇ ਪਾਵਨ ਕਵਿਤ ਦੇ ਰਾਹੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਮੈਂ ਯਾਦ ਕਰਵਾ ਦਿਆਂ। ਬਚਪਨ, ਜਵਾਨੀ ਅਤੇ ਵਡੇਪਾ ਤਿੰਨ ਅਵਸਥਾਵਾਂ ਨੇ, ਅਤੇ ਗੁਰੂ ਪਿਆਰਿਓ ਧਰਮ ਦੀ ਜ਼ਿੰਦਗੀ ਵਿੱਚ ਵੀ ਇਸੇ ਤਰ੍ਹਾਂ ਹੈ। ਪਹਿਲਾਂ ਬਚਪਨ ਹੈ, ਫਿਰ ਜਵਾਨੀ ਹੈ, ਪਰ ਵਡੇਪਾ ਨਹੀਂ। ਇੱਥੇ ਜਵਾਨੀ ਦੇ ਵਿੱਚ ਹੀ ਸੁਰਤ ਟਿਕ ਜਾਂਦੀ ਹੈ। ਵਿਚਾਰ ਕਰਦਿਆਂ ਹੋਈਆਂ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਦੀ ਖਿਮਾ ਮੇਰੇ ਕਿਰਪਾਲੂ ਸਤਿਗੁਰੂ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ, ਰਸਨਾ ਤੇ ਬਸਣ। ਰੋਮ ਰੋਮ ਸ਼ੁਕਰਾਨਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਧੰਨਵਾਦ ਹੈ ਆਪ ਸਰਬ ਸੰਗਤਾਂ ਦਾ। ਆਓ ਅਗਲਾ ਸਮਾਂ ਸਰਵਣ ਕਰੀਏ ਜੀ। ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਹਿਬ ਸਿਉ ਮੇਲ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸ਼ਰਵਣ ਕਰਾ ਰਹੇ ਸਨ ਬਾਬਾ ਅਮਰਿੰਦਰ ਸਿੰਘ ਜੀ ਪੜੀ ਵਾਲੇ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਜਾਮਣੀ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸ਼ਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਕੀ ਸੰਗਤ, ਲੜਕਾ ਅਤੇ ਲੜਕੀ ਨੂੰ ਬੇਨਤੀ ਹੈ ਅਤੇ ਉਹਨਾਂ ਦੇ ਮਾਤਾ ਪਿਤਾ ਅਰਦਾਸ ਹੋਵੇਗੀ, ਉਸ ਵਿੱਚ ਖੜ੍ਹੇ ਹੋਣਗੇ, ਬਾਕੀ ਸਾਰੀ ਸੰਗਤ ਇਸ ਤਰ੍ਹਾਂ ਸੱਜੀ ਰਹੇਗੀ।

ਚਾਰ ਲਾਵਾਂ ਦਾ ਪਾਠ ਹੋਵੇਗਾ। ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਆਪਦੀਆਂ ਨੇ ਮਰਿਆਦਾ ਬੜੇ ਧਿਆਨ ਦੇ ਨਾਲ ਸਰਵਣ ਕਰਨੀ ਹੈ। ਬਾਕੀ ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਪ੍ਰੇਮ ਦੇ ਨਾਲ ਸਜੇ ਰਹਿਣਾ ਹੈ, ਰੌਲੇ ਸ਼ੋਰ ਸ਼ਰਾਬੇ ਤੋਂ ਕਿਰਪਾ ਕਰਕੇ ਗੁਰੇਜ਼ ਕਰਨਾ ਹੈ। ਸੁਭਾਗ ਜੋੜੀ ਨੂੰ ਬੇਨਤੀ ਹੈ ਜਦੋਂ ਮਹਾਰਾਜ ਜੀ ਦੀ ਹਜ਼ੂਰੀ ਵਿੱਚੋਂ ਦਾਸ ਇੱਕ ਲਾਵ ਦਾ ਪਾਠ ਕਰੇਗਾ, ਆਪ ਜੀ ਦੋਨਾਂ ਨੇ ਆਪਣੀ ਜਗ੍ਹਾ ਤੇ ਬੈਠ ਕੇ ਉਸ ਲਾਵ ਦਾ ਪਾਠ ਸਰਵਣ ਕਰਨਾ ਹੈ, ਫਿਰ ਉਸੇ ਹੀ ਲਾਮ ਦਾ ਕੀਰਤਨ ਕਰਨਗੇ ਸਤਿਕਾਰਯੋਗ ਰਾਗੀ ਸਿੰਘ। ਆਪ ਜੀ ਨੇ ਸੱਜੇ ਪਾਸੇ ਤੋਂ ਦੀ ਪਰਿਕਰਮਾ ਆਰੰਭ ਕਰਨੀ ਹੈ, ਅਗਲੇ ਪਾਸੇ ਸਿੰਘ ਹੋਵੇਗਾ, ਪਿਛਲੇ ਪਾਸੇ ਬੀਬੀ ਹੋਵੇਗੀ। ਬੜੇ ਸਹਿਜ ਦੇ ਨਾਲ ਆਰਾਮ ਨਾਲ ਆਪ ਜੀਆਂ ਨੇ ਪਰਿਕਰਮਾ ਕਰਦਿਆਂ ਹੋਇਆਂ ਵਾਪਸ ਆਪਣੀ ਜਗ੍ਹਾ ਤੇ ਆ ਕੇ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਫਿਰ ਬੈਠ ਜਾਣਾ ਹੈ। ਇਸੇ ਤਰ੍ਹਾਂ ਵਾਰੀ ਵਾਰੀ ਚਾਰ ਲਾਵਾਂ ਦਾ ਪਾਠ ਹੋਵੇਗਾ। ਜਦੋਂ ਮਹਾਰਾਜ ਜੀ ਦੀ ਹਜ਼ੂਰੀ ਤੋਂ ਪਾਠ ਹੋਵੇ, ਆਪ ਜੀਆਂ ਨੇ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਆਪਣੀ ਜਗ੍ਹਾ ਤੇ ਬੈਠ ਕੇ ਪਾਠ ਸਰਵਣ ਕਰਨਾ ਹੈ। ਜਦੋਂ ਫਿਰ ਰਾਗੀ ਸਿੰਘ ਉਸੇ ਲਾਵ ਦਾ ਕੀਰਤਨ ਕਰਨ, ਆਪ ਜੀਆਂ ਨੇ ਫਿਰ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਨਮਸਕਾਰ ਕਰਕੇ ਸੱਜੇ ਪਾਸੇ ਤੋਂ ਦੀ ਤੁਰਦਿਆਂ ਹੋਇਆਂ ਬੜੇ ਆਰਾਮ ਪ੍ਰੇਮ ਸਤਿਕਾਰ ਦੇ ਨਾਲ ਆਪ ਜੀਆਂ ਨੇ ਵਾਪਸ ਆਪਣੀ ਜਗ੍ਹਾ ਤੇ ਪਰਤਣਾ ਹੈ, ਫਿਰ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਆਪਣੀ ਜਗ੍ਹਾ ਤੇ ਬੈਠ ਜਾਣਾ ਹੈ। ਇਸੇ ਤਰ੍ਹਾਂ ਵਾਰੀ ਵਾਰੀ ਚਾਰ ਲਾਵਾਂ ਦਾ ਪਾਠ ਮਹਾਰਾਜ ਜੀ ਦੀ ਹਜ਼ੂਰੀ ਵਿੱਚੋਂ ਹੋਵੇਗਾ। ਉਹਨਾਂ ਇੱਕ ਇੱਕ ਲਾਵ ਕਰਕੇ ਲਾਵਾਂ ਦਾ ਕੀਰਤਨ ਸਤਿਕਾਰਯੋਗ ਰਾਗੀ ਸਿੰਘ ਕਰਨਗੇ। ਆਪ ਜੀਆਂ ਨੇ ਇਸੇ ਤਰ੍ਹਾਂ ਪ੍ਰੇਮ ਸਤਿਕਾਰ ਅਤੇ ਅਦਬ ਦੇ ਨਾਲ ਹਾਜ਼ਰੀਆਂ ਭਰਨੀਆਂ ਨੇ। ਆਓ ਹੁਣ ਲਾਵਾਂ ਦਾ ਪਾਠ ਪ੍ਰਾਰੰਭ ਕਰੀਏ ਜੀ।

ਖੁਆਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਹਾਜ ਹੈ ਜੋ ਸਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹਾਂ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਮਿਲ ਕੇ ਬੈਠੇ ਹੋ। ਭਾਈ ਬਲਜੀਤ ਸਿੰਘ ਜੀ, ਬੀਬੀ ਨਿਰਮਲਜੀਤ ਕੌਰ, ਤਿਨ੍ਹਾਂ ਦੇ ਸਪੁੱਤਰ ਗੁਰਕਰਨ ਸਿੰਘ ਪੱਡਾ, ਭਾਈ ਗੁਰਨੈਬ ਸਿੰਘ ਅਤੇ ਬੀਬੀ ਗੁਰਮੀਤ ਕੌਰ, ਤਿਨ੍ਹਾਂ ਦੀ ਸਪੁੱਤਰੀ ਬੀਬੀ ਇੰਦਰਪ੍ਰੀਤ ਕੌਰ ਗਰੇਵਾਲ, ਤਿਨ੍ਹਾਂ ਦਾ ਸ਼ੁਭ ਆਨੰਦ ਕਾਰਜ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਚਾਰ ਲਾਵਾਂ ਦੇ ਨਾਲ ਸੰਪੂਰਨ ਹੋਇਆ ਹੈ। ਸੁਭਾਗ ਜੋੜੀ ਨੂੰ, ਦੋਨਾਂ ਹੀ ਸੇਵਕ ਪਰਿਵਾਰਾਂ ਨੂੰ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ ਬੇਅੰਤ ਬੇਅੰਤ ਮੁਬਾਰਕਬਾਦ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ, ਆਪ ਸੰਗਤਾਂ ਨੇ ਸੁਭਾਗ ਜੋੜੀ ਨੂੰ ਅਸੀਸਾਂ ਬਖਸ਼ਿਸ਼ ਕਰਨੀਆਂ। ਗਰੀਬ ਨਿਵਾਜ ਪਾਤਸ਼ਾਹ ਸਤਿਗੁਰੂ ਕਿਰਪਾ ਕਰਨ, ਆਉਣ ਵਾਲੇ ਜੀਵਨ ਦੇ ਅੰਦਰ ਸਦਾ ਵਾਸਤੇ ਖੁਸ਼ੀਆਂ, ਖੇੜੇ, ਆਨੰਦ, ਮੰਗਲਾਚਾਰ ਬਖਸ਼ਿਸ਼ ਕਰਨ। ਜ਼ਿੰਦਗੀ ਦੇ ਹਰ ਦੁੱਖ ਸੁੱਖ ਵਿੱਚ ਮਹਾਰਾਜ ਜੀ ਆਪ ਯੋਗ ਅਗਵਾਈ ਬਖਸ਼ਿਸ਼ ਕਰਦਿਆਂ ਹੋਇਆਂ ਮਾਰਗ ਦਰਸ਼ਨ ਕਰਨ। ਸੋ ਦੋਨਾਂ ਹੀ ਪਰਿਵਾਰਾਂ ਵੱਲੋਂ ਆਈਆਂ ਹੋਈਆਂ ਸਮੂਹ ਸੰਗਤਾਂ, ਰਿਸ਼ਤੇਦਾਰਾਂ, ਸਾਕ ਸੰਬੰਧੀਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਸ਼ਗਨ ਦੀ ਰਸਮ ਟੈਂਟ ਵਿੱਚ ਬਾਹਰ ਹੀ ਹੋਵੇਗੀ। ਸਵਾਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇੱਥੇ ਜੇਕਰ ਮਾਤਾ ਪਿਤਾ ਨੇ ਸ਼ਗਨ ਦੀ ਰਸਮ ਕਰਨੀ ਹੋਵੇ ਤਾਂ ਆਪ ਜੀ ਕਰ ਸਕਦੇ ਹੋ, ਪਰ ਬਾਕੀ ਸਾਰੇ ਰਿਸ਼ਤੇਦਾਰ ਸਾਕ ਸੰਬੰਧੀ ਉਹ ਟੈਂਟ ਵਿੱਚ ਹੀ ਸ਼ਗਨ ਦੀ ਰਸਮ ਕਰਨਗੇ। ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾਵੇਗੀ। ਨਾਲ ਹੀ ਮੈਂ ਬੇਨਤੀ ਕਰਾਂ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ, ਉਹਨਾਂ ਦੇ ਢਾਡੀ ਜਥੇ ਨੂੰ, ਉਸ ਭਾਗ ਜੋੜੀ ਅਤੇ ਦੋਨਾਂ ਹੀ ਸੇਵਕ ਪਰਿਵਾਰਾਂ ਨੂੰ ਅਸੀਸਾਂ ਮੁਬਾਰਕਾਂ ਦੇ ਰੂਪ ਵਿੱਚ ਇੱਕ ਕਵਿਤਾ ਆਪ ਸੰਗਤਾਂ ਦੇ ਨਾਲ ਸਾਂਝੀ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਲੱਖ ਖੁਸ਼ੀਆਂ ਪਾਤਸ਼ਾਹਾਂ ਜੀ ਸਤਿਗੁਰ ਨਦਰ ਕਰੇ, ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਨਾ ਕਬਹੋਂ ਝੂਰੀ ਹੈ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਿਨੇ ਸਗਲ ਵਸ ਤਾਕਾ, ਜਾ ਕਾ ਸਤਿਗੁਰ ਪੂਰਾ। ਠਾਕਰ ਗਾਈਏ ਆਤਮ ਰੰਗ, ਸ਼ਰਨੀ ਪਾਵਣ ਨਾਮ ਧਿਆਵਣ, ਸਹਿਜ ਸਮਾਵਣ ਸੰਗ ਰਹਾਓ। ਜਨ ਕੇ ਚਰਨ ਵਸੈ ਮੇਰੇ ਹੀਰ ਹੈ ਸੰਗ ਪਨੀਤਾ ਦੇਹੀ, ਜਨ ਕੀ ਧੂਰ ਦੇਹੋ ਕਿਰਪਾ ਨਿਧਾ, ਨਾਨਕ ਕਹਿ ਸੁਖ ਇਹੀ। ਮੇਰੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 679 ਅੰਕ ਤੇ ਸੁਭਾਗੀ ਜੋੜੀ ਨੂੰ ਤੇ ਅਨਾਂ ਸੰਗਤਾਂ ਨੂੰ ਆਸ਼ੀਰਵਾਦ ਦਿੱਤੇ ਹੈ। ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ। ਪਿਆਰ ਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕੋ ਕਵਿਤਾ ਕਹਿ ਜਾਣੀ ਆ 4-5 ਮਿੰਟ ਦੀ, ਕਿਉਂਕਿ ਕਵਿਤਾਵਾਂ ਘੋੜੀਆਂ ਖੁਸ਼ੀਆਂ ਸਮੇਂ ਗਾਈਆਂ ਜਾਂਦੀਆਂ। ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਧੀ ਦੇ ਕੇ ਪੁੱਤ ਬਣਾ ਲੈਣਾ, ਇਹ ਸਾਡੇ ਬਜ਼ੁਰਗਾਂ ਦੀ ਕਹਾਵਤ ਹੈ। ਧੀ ਦੇ ਕੇ ਹੈ ਪੁੱਤ ਬਣਾਉਣਾ, ਕਹਿੰਦੇ ਗੱਲ ਸਿਆਣੇ, ਜਿੱਥੇ ਚੋਗ ਖਿਲਾਰੀ ਦਾਤੇ ਪੈਂਦੇ ਉੱਥੇ ਚੁਗਣੇ ਦਾਣੇ। ਧੀ ਤੋਰਨੀ ਨਹੁੰ ਲੈ ਆਉਣੀ, ਇਹ ਦਸਤੂਰ ਨਿਆਰਾ, ਪੇਕਾ ਘਰ ਬਾਪੂ ਦਾ ਸੋਹਣਾ, ਸਹੁਰਾ ਘਰ ਵੀ ਪਿਆਰਾ। ਬੇਬੇ ਤੇ ਬਾਪੂ ਨੇ ਟੁਕੜਾ ਤੋੜ ਦਿਲਾਂ ਦਾ ਦੇਤਾ, ਸੱਸ ਤੇ ਸਹੁਰਾ ਰੱਬ ਨੇ ਤੇਰੇ ਸੱਚ ਜਵਾਨੋਂ ਕਹਿਤਾ। ਜੋੜੀ ਦੇ ਸਿਰ ਉੱਤੋਂ ਪੀਵੇ ਮਾਂ ਬਾਰ ਬਾਰ ਕੇ ਪਾਣੀ, ਲਿਆ ਮੈਂ ਥੋੜੀਆਂ ਮਿਰਚਾਂ 12 ਨਜ਼ਰ ਨਾ ਲੱਗੇ ਕਾਣੀ। ਅਜੀਤਵਾਲ ਦੇ ਪਾਰਸ ਨੇ ਵੀ ਦਿੱਤੀਆਂ ਆਣ ਦੁਆਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ। ਆਓ ਸੁਭਾਗੀ ਜੋੜੀ ਨੂੰ, ਦੋਨਾਂ ਪਰਿਵਾਰਾਂ ਨੂੰ, ਆਈ ਸੰਗਤ ਨੂੰ ਜਥੇ ਵੱਲੋਂ ਲੱਖ ਲੱਖ ਵਧਾਈਆਂ। ਮੇਰੇ ਸਾਥੀ ਭਾਈ ਜਗਤਾਰ ਸਿੰਘ ਮੰਗੇਆਲ ਅਤੇ ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਬਾਰਡਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਿਤਪਾਲ ਸਿੰਘ ਪਾਰਸ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ ਇੰਜ ਸੁਣੋ।

0: ਹੋ ਹੋ ਧੰਨ ਪਰੇ ਨਾ ਆਖੀਐ ਬਹਿਣ ਇਕੱਠੇ ਹੋਏ ਏਕ ਜੋ ਦੋਏ ਮੂਰਤੀ ਧੰਨ ਪਰ ਕਹੀਐ ਸੋਏ ਕੜਮ ਕੜਮਾਈ ਆਇਆ ਬਲਰਾਮ ਜੀ ਓ ਵਿਆਹ ਤੇਰੇ ਦੀਆਂ ਹੋਣ ਵਧਾਈਆਂ ਮੈਂ ਲੱਖ ਲੱਖ ਸ਼ੁਕਰ ਮਨਾਵਾਂ ਤੇਰੀ ਸੋਹਣੀ ਸੂਰਤ ਤੋਂ ਮੈਂ ਕੁਰਬਾਨੇ ਜਾਵਾਂ ਤੂੰ ਫੁੱਲਾਂ ਵਾਂਗੂ ਰਹੇ ਹਮੇਸ਼ਾ ਤੇ ਸੂਰਜ ਵਰਗੀ ਲਾਲੀ ਚੜ੍ਹਦੀ ਕਲਾ ਚ ਰੱਖੇ ਤੈਨੂੰ ਬਾਗ ਤੇਰੇ ਦਾ ਮਾਲੀ ਅਜੀਤਵਾਲ ਦੇ ਪਾਰਸ ਨੇ ਵੀ ਖੁਸ਼ੀਆਂ ਆਣ ਮਨਾਈਆਂ ਸਾਡੇ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ ਆਓ ਉਸ ਭਾਗੀ ਜੋੜੀ ਨੂੰ ਦੋਹਾਂ ਪਰਿਵਾਰਾਂ ਨੂੰ ਸਮੁੱਚੀ ਸੰਗਤ ਨੂੰ ਜਥੇ ਵੱਲੋਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਲੱਖ ਲੱਖ ਵਧਾਈਆਂ ਦੇਣਗੇ ਅਤੇ ਜੀਆਂ ਕਹਿਣਗੇ ਸੰਗਤਾਂ ਨੂੰ ਬਾਬਾ ਰਵਿੰਦਰ ਸਿੰਘ ਜੀ ਆਪ ਸੰਗਤਾਂ ਨੂੰ ਧੰਨਵਾਦ ਕਰਨਗੇ ਤੇ ਜੀਆਂ ਕਹਿਣਗੇ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਹਿ ਦਿਲ ਤੋਂ ਧੰਨਵਾਦੀ ਹਾਂ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਉਹਨਾਂ ਦੇ ਸਮੁੱਚੇ ਹੀ ਢਾਡੀ ਜਥੇ ਦੇ ਜਿਨ੍ਹਾਂ ਨੇ ਇਸ ਖੁਸ਼ੀਆਂ ਭਰੇ ਸਮਾਗਮ ਦੇ ਅੰਦਰ ਸੁਭਾਗ ਜੋੜੀ ਨੂੰ ਅਤੇ ਦੋਨਾਂ ਹੀ ਪਰਿਵਾਰਾਂ ਨੂੰ ਅਸੀਸਾਂ ਭਰੇ ਸ਼ਬਦਾਂ ਦੇ ਨਾਲ ਇੱਕ ਕਵਿਤਾ ਰਾਹੀਂ ਖੁਸ਼ੀਆਂ ਬਿਆਨ ਕੀਤੀਆਂ ਹਨ ਸੋ ਦੋਨਾਂ ਹੀ ਪਰਿਵਾਰਾਂ ਨੂੰ ਸੁਭਾਗ ਜੋੜੀ ਨੂੰ ਬੇਅੰਤ ਬੇਅੰਤ ਮੁਬਾਰਕਬਾਦ ਹੈ ਇੱਥੇ ਹੀ ਹੁਣ ਸਮਾਪਤੀ ਹੈ ਜੀ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾ ਚੁੱਕੀ ਹੈ ਸੋ ਸ਼ਗਨ ਦੀ ਰਸਮ ਬਾਹਰ ਟੈਂਟ ਵਿੱਚ ਹੀ ਹੋਵੇਗੀ ਆਪ ਸੰਗਤਾਂ ਦੇ ਚਰਨਾਂ ਵਿੱਚ ਪਰਿਵਾਰਾਂ ਵੱਲੋਂ ਬੇਨਤੀ ਹੈ ਲੋੜ ਮੁਤਾਬਕ ਆਪ ਜੀਆਂ ਨੇ ਜਲ ਪਾਣੀ ਪ੍ਰਸ਼ਾਦਾ ਜ਼ਰੂਰ ਛੱਕ ਕੇ ਜਾਣਾ ਜੀ ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਖਿਮਾ ਇੱਥੇ ਹੀ ਸਮਾਪਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅਸੀਂ ਦੂਰੋਂ ਚੱਲ ਕੇ ਮੰਗਤੇ ਆਏ ਆ ਤੇਰੇ ਚਰਨੀ ਸੀ ਝੁਕਾਏ, ਤੂੰ ਹੈ ਦਾਤਾ ਬਖਸ਼ਣ ਹਾਰਾ, ਤੇਰੇ ਬਣਨਾ ਪਾਰ ਉਤਾਰਾ। ਦਾਤ ਨਾਮ ਦੀ ਝੋਲੀ ਪਾ ਦਿਓ, ਸੁੱਤੇ ਸਾਡੇ ਭਾਗ ਜਗਾ ਦਿਓ, ਪਿਰਤ ਪਾਲ ਅਰਜੋਈ ਕਰਦਾ ਨੀ ਤੇਰੇ ਬਹਿਣਾ ਪਾਰਸ ਦਾ ਸਰਦਾ। ਸਾਹਿਬ ਸਤਿਗੁਰੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸੋਹਣੇ ਚਰਨਾਂ ਕਮਲਾਂ ਵਿੱਚ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀਓ, ਵਿੱਚ ਸੰਗਤ ਹਰ ਪ੍ਰਭ ਬਸੈ ਜੀਓ। ਆਓ ਸਾਰੀ ਸੰਗਤ ਹੱਥ ਜੋੜ ਕੇ ਸਤਿਗੁਰਾਂ ਨੂੰ ਸੀ ਝੁਕਾਉਂਦਿਆਂ ਹੋਇਆਂ ਆਪਦ ਭਾਵਨਾ ਪਿਆਰ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੋ, ਕੋਈ ਰਸਨਾ ਬਾਂਝੀ ਨਾ ਰਹੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਵੱਡਿਆਂ ਭਾਗਾਂ ਵਾਲੇ ਬਣੇ ਹਾਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਗਤ ਨੂੰ ਬੜੇ ਉੱਚੇ ਮਹਾਨ ਰੁਤਬੇ ਬਖਸ਼ਿਸ਼ ਕੀਤੇ ਆ। ਮਹਾਰਾਜ ਸੱਚੇ ਪਾਤਸ਼ਾਹ ਨੂੰ ਅਕਾਲ ਪੁਰਖ ਨਿਰੰਕਾਰ ਨੇ ਸੰਗਤਾਂ ਨੂੰ ਕਿਹਾ ਵੀ ਸੰਗਤ ਮੇਰਾ ਹੀ ਰੂਪ ਆ, ਮੈਂ ਸੰਗਤ ਵਿੱਚ ਵੱਸਦਾ ਹੈ, ਸੰਗਤ ਮੇਰੇ ਤੋਂ ਵੱਡੀ ਆ। ਇਹ ਵੀ ਮਹਾਰਾਜ ਦੇ ਬਚਨ ਨੇ। ਬੇਸ਼ੱਕ ਅਸੀਂ ਕਰੋੜਾਂ ਜਨਮ ਲੈ ਲਈਏ, ਰੱਬ ਤੋਂ ਤਾਂ ਵੱਡੇ ਨਹੀਂ ਹੋ ਸਕਦੇ, ਪਰ ਗੁਰੂ ਨੇ ਏਡੀ ਵਡਿਆਈ ਦਿੱਤੀ ਹੈ ਸੰਗਤ ਨੂੰ। ਸੰਗਤ ਵਿੱਚ ਆਉਣਾ ਹਰੇਕ ਬੰਦੇ ਦੇ ਭਾਗਾਂ 'ਚ ਨਹੀਂ ਲਿਖਿਆ ਹੁੰਦਾ, ਕਿਉਂਕਿ ਮਹਾਰਾਜ ਕਹਿੰਦੇ ਹੈ, ਪਾਤਸ਼ਾਹ ਬਚਨ ਕਰਦੇ ਕਹਿੰਦੇ, ਬਿਨ ਭਾਗਾਂ ਸਤ ਸੰਗ ਨਾ ਲੱਭੈ। ਬਿਨਾਂ ਭਾਗਾਂ ਤੋਂ ਨਹੀਂ ਲੱਭਦੀ ਸੰਗਤ। ਇਹਦਾ ਮਤਲਬ ਜੇ ਗੁਰੂ ਨੇ ਬਚਨ ਲਿਖਿਆ, ਜੇ ਗੁਰੂ ਨੇ ਬਚਨ ਕਹੇ ਹੈ ਵੀ ਬਿਨਾਂ ਭਾਗਾਂ ਤੋਂ ਬੰਦਾ ਸੰਗਤ 'ਚ ਆਉਂਦਾ ਹੀ ਨਹੀਂ, ਤੇ ਆਪਣੇ ਆਪ ਮਹਿਸੂਸ ਕਰੀਏ ਵੀ ਮਹਾਰਾਜ ਸ਼ੁਕਰ ਹੈ ਸਾਡੇ ਕਰਮਾਂ 'ਚ ਸਾਡੇ ਭਾਗਾਂ ਦੇ ਵਿੱਚ ਤੂੰ ਥੋੜਾ ਬਾਲਾ ਸਮਾਂ ਜਿਹੜਾ ਚੰਗਾ ਲਿਖਤਾ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਬੜਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਝੂਟਾਂ ਖਾਵੈ। ਮਹਾਰਾਜ ਕਹਿੰਦੇ ਜਿਹੜੀ ਰੱਬ ਦੀ ਸੰਗਤ ਨਾ, ਹਰੀ ਸ਼ਬਦ ਵੀ ਰੱਬ ਦੇ ਨਾਂ, ਰੱਬ ਦਾ ਨਾਮ ਆ, ਨਰੈਣ ਵੀ ਰੱਬ ਦਾ ਨਾਮ ਆ, ਠਾਕਰ ਵੀ ਰੱਬ ਦਾ ਨਾਮ ਆ, ਮਾਧੋ ਮਰਾਰੀ ਗੋਪਾਲ, ਸਤਨਾਮ ਸਤ ਕਰਤਾਰ ਪਰਮਾਤਮਾ ਵਾਹਿਗੁਰੂ, ਇੱਕ ਨੀ ਅਨੇਕਾਂ ਨਾਮ ਗੁਰਬਾਣੀ ਚ ਲਿਖੇ ਆ ਰੱਬ ਦੇ। ਮੇਰੇ ਸਤਿਗੁਰੂ ਕਹਿੰਦੇ ਵੀ ਗੁਰੂ ਦੀ ਸੰਗਤ ਆ ਜਿਹੜੀ ਇਹ ਭਾਗਾਂ ਵਾਲਿਆਂ ਨੂੰ, ਵੱਡੇ ਕਰਮਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ, ਤੇ ਜਦੋਂ ਸੰਗਤ ਦੀ ਪ੍ਰਾਪਤੀ ਹੋ ਜਾਵੇ ਫਿਰ ਸਾਡਾ

ਇੰਨਾ ਕੁ ਸਮਾਂ ਤਾਂ ਸਫਲਾ ਹਰੇਕ ਬੰਦੇ ਨੂੰ ਕਰਨਾ ਚਾਹੀਦਾ ਅੰਮ੍ਰਿਤ ਵੇਲੇ ਉੱਠ ਕੇ। ਕਈ ਵਾਰੀ ਆਪਾਂ ਸੋਚਦੇ ਹਾਂ ਵੀ ਪਾਠ ਕਦੋਂ ਕਰੀਏ, ਕੰਮ ਕਾਰ ਦੇ ਟਾਈਮ ਨੇ, ਤੇ ਜਿਹੜੇ ਕੰਮ ਕਾਰ ਦਾ ਟਾਈਮ 8 ਘੰਟੇ 10 ਘੰਟੇ 12 ਘੰਟੇ ਨਿਯਤ ਕੀਤਾ ਸਾਨੂੰ ਪਤਾ ਕਰਨਾ ਹੀ ਕਰਨਾ, ਤੇ ਉਹਦੇ ਵਿੱਚ ਅੱਧਾ ਕੁ ਘੰਟਾ ਟਾਈਮ ਰੱਬ ਦੀ ਬੰਦਗੀ ਦਾ ਵੀ ਰੱਖ ਲੈਣਾ ਜ਼ਰੂਰੀ ਹੈ। ਕਿਉਂਕਿ ਕੰਮ ਤੇ ਤਾਂ ਹੀ ਜਾਂਦੇ ਹਨ ਜੇ ਅਸੀਂ ਜ਼ਰੂਰੀ ਸਮਝਦੇ ਵੀ ਜਾਣਾ ਪੈਣਾ ਕੰਮ ਤੇ, ਇਹਦੇ ਬਿਨਾਂ ਗੱਡੀ ਨਹੀਂ ਚੱਲਣੀ। ਤੇ ਇਹ ਵੀ ਜ਼ਰੂਰੀ ਮੰਨ ਲਈਏ ਵੀ ਜਦੋਂ ਵੀ ਉੱਠਣਾ ਅੱਧਾ ਘੰਟਾ ਪਹਿਲਾਂ ਉੱਠ ਖੜ ਕੇ ਰੱਬ ਦਾ ਨਾਮ ਵੀ ਲੈਣਾ ਹੀ ਪੈਣਾ। ਕੰਮ ਬਿਨਾਂ ਹਲੇ ਸਰਜੂ, ਰੱਬ ਦੇ ਨਾਮ ਬਿਨਾਂ ਨਹੀਂ ਸਰਨਾ, ਪਰਮੇਸ਼ਰ ਨਾਲ ਜੁੜਿਆ ਬਿਨਾਂ ਨਹੀਂ ਸਰਨਾ, ਸਾਡਾ ਉਹਦੀ ਬਖਸ਼ਿਸ਼ ਲਿਆ ਬਿਨਾਂ ਨਹੀਂ ਸਰਨਾ। ਕਿਉਂਕਿ ਇਹ ਜ਼ਿੰਦਗੀ ਬਾਹਲੀ ਲੰਬੀ ਨਹੀਂ ਹੁੰਦੀ ਬੰਦੇ ਦੀ, ਇਹਦੀ ਕੋਈ ਗਰੰਟ ਕੋਈ ਨਹੀਂ ਜ਼ਿੰਦਗੀ ਦੀ, ਇਹਨੇ ਕਦੋਂ ਫਤਿਹ ਬੁਲਾ ਜਾਣੀ ਆ। ਸਾਡੇ ਸਰੀਰਾਂ ਨੇ ਕਹਾਂ ਵਸਾਸਾ, ਇਸ ਭਾਂਡੇ ਕਾ ਇਤਨਾ ਕੋ ਲੱਗਿਆ ਠਣਕਾ, ਫਿਰ ਕੰਮ ਵੀ ਉਵੇਂ ਚੱਲੀ ਜਾਂਦੇ ਆ। ਜਦੋਂ ਬੰਦਾ ਤਲਿਆ ਜਾਂਦਾ ਨਾ, ਪਹਿਲੀ ਗੱਲ ਤਾਂ ਮੇਰੇ ਵਰਗਾ ਸਾਰੀ ਉਮਰ ਹੀ ਕਹਿੰਦਾ ਮੇਰੇ ਤੋਂ ਬਿਨਾਂ ਇਹ ਨਹੀਂ ਹੋਣਾ। ਪ੍ਰਧਾਨ ਮੰਤਰੀ ਨਾ ਹੋਵੇ ਤੇ ਦੇਸ਼ ਫਿਰ ਵੀ ਚੱਲਦਾ ਰਹਿੰਦਾ, ਮੁੱਖ ਮੰਤਰੀ ਨਾ ਹੋਵੇ ਤਾਂ ਵੀ ਸਟੇਟ ਚੱਲਦੀ ਰਹਿੰਦੀ ਆ। ਘਰ ਦਾ ਪਰਿਵਾਰ ਦਾ ਕੋਈ ਮੁਖੀ ਚਲਾ ਜਾਵੇ ਘਾਟਾ ਤਾਂ ਪੈਂਦਾ, ਪਰ ਪਰਿਵਾਰ ਫਿਰ ਵੀ ਚੱਲਦਾ ਰਹਿੰਦਾ। ਕੰਮਕਾਰ ਨਹੀਂ ਮੁੱਕਣੇ, ਆਫਿਸ ਵਾਲਿਆਂ ਨੇ ਦਫ਼ਤਰ ਵਾਲਿਆਂ ਨੇ ਹੋਰ ਬੰਦਾ ਰੱਖ ਲੈਣਾ ਆਪਣੇ ਥਾਂ। ਘੰਟਾ ਕੁ ਗੱਲਾਂ ਹੋਣਗੀਆਂ ਸਾਡੀਆਂ, ਫਿਰ ਆਪਦੇ ਪਰਿਵਾਰਾਂ ਦੀਆਂ ਚੱਲ ਪੈਂਦੀਆਂ ਭੋਗ ਤੋਂ ਬਾਅਦ। ਥੋੜ੍ਹਾ ਜਿਹਾ ਸਮਾਂ ਚੇਤੇ ਰਹਿੰਦਾ, ਫਿਰ ਬੰਦਾ ਹੌਲੀ ਹੌਲੀ ਭੁੱਲ ਜਾਂਦਾ। ਤੀਜੀ ਕੁ ਪੀੜ੍ਹੀ ਤੱਕ ਤਾਂ ਫੋਟੋ ਵੀ ਲੈ ਜਾਂਦੀ ਹੈ ਕੋਠੀ ਦੇ ਵਿੱਚ। ਇਸ ਕਰਕੇ ਮਹਾਰਾਜ ਕਹਿੰਦੇ ਵੀ ਠੀਕ ਆ, ਜ਼ਿੰਮੇਵਾਰੀਆਂ ਨਿਭਾਉਣੀਆਂ ਸਮਝਣੀਆਂ ਤੇਰਾ ਹੱਕ ਹੈ, ਨਿਭਾ ਪਰਿਵਾਰ ਦੀਆਂ ਜ਼ਿੰਮੇਵਾਰੀਆਂ, ਪਰ ਜਿਹੜਾ ਆਪਦੇ ਵਾਸਤੇ ਕੁਝ ਖੱਟਣਾ ਇਹਦੇ ਬਾਰੇ ਵੀ ਸੋਚ। ਜਿਹੜਾ ਆਪ ਨਾਲ ਲੈ ਕੇ ਜਾਣਾ, ਬਾਕੀ ਤਾਂ ਪਰਿਵਾਰ ਨੂੰ, ਪਹਿਲਾਂ ਸਾਡੇ ਦਾਦੇ ਪੜਦਾਦੇ ਸਾਨੂੰ ਦੇ ਗਏ, ਫਿਰ ਅਸੀਂ ਦੇ ਜਾਣਾ ਬੱਚਿਆਂ ਨੂੰ। ਜਿਹੜੀ ਕਿਰਤ ਕੀਤੀ ਪਹਿਲਾਂ ਉਹ ਦੇ ਗਏ ਸਾਨੂੰ ਦਾਦੇ ਪੜਦਾਦੇ, ਫਿਰ ਅਸੀਂ ਦੇ ਜਾਣਾ, ਗਾਂ ਸਾਡੇ ਬੱਚਿਆਂ ਨੇ ਫਿਰ ਕਮਾਉਣਾ ਤੇ ਫਿਰ ਆਪਣੇ ਬੱਚਿਆਂ ਨੂੰ ਦੇ ਜਾਣਾ। ਤੇ ਨਾਲ ਜਿਹੜਾ ਜਾਣਾ, ਮਹਾਰਾਜ ਕਹਿੰਦੇ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਂ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦੱਸਣ। ਹਰੇਕ ਬੰਦਾ ਨਿਯਮ ਬਣਾ ਲਵੇ ਵੀ ਘੱਟੋ ਘੱਟ ਅੱਧਾ ਘੰਟਾ ਮੈਂ ਉੱਠ ਕੇ ਰੱਬ ਨਾਲ ਜੁੜਾਂ, ਹਰ ਰੋਜ਼ ਗੁਰੂ ਘਰੇ ਆਵਾਂ, ਸੰਗਤ ਕਰਾਂ, ਤੇ ਆਪਦੀ ਕਮਾਈ ਦੇ ਵਿੱਚੋਂ ਦਸਵੰਧ ਕੱਢਾਂ। ਇਹ ਵੀ ਜ਼ਰੂਰੀ ਹੈ ਦਸਵੰਧ ਕੱਢਣਾ, ਚੰਗੇ ਪਾਸੇ ਦਸਵੰਧ ਲਾਉਣਾ, ਦਸਵਾਂ ਹਿੱਸਾ ਕਮਾਈ ਦਾ। ਤੇ ਜਦੋਂ ਅਸੀਂ ਇਹ ਗੁਰਮਤਾ ਕਰ ਲਿਆ ਨਾ, ਜਦੋਂ ਇਹ ਗੱਲਾਂ ਗ੍ਰਹਿਣ ਕਰ ਲਈਆਂ ਗੁਰੂ ਦੀਆਂ, ਤੇ ਉਦੋਂ ਸਾਡੇ ਵਰਗਾ ਕੋਈ ਸਾਧ ਸੰਤ ਹੈ ਨਹੀਂ। ਸਾਧ ਸੰਤ ਬੰਦਾ ਕੱਪੜਿਆਂ ਨਾਲ ਨਹੀਂ ਬਣਦਾ, ਚੰਗੇ ਵਿਚਾਰਾਂ ਨਾਲ ਬਣਦਾ, ਚੰਗੇ ਗੁਣਾਂ ਨਾਲ ਅਮਲਾਂ ਨਾਲ ਬਣਦਾ, ਚੰਗੀ ਸੋਝੀ ਨਾਲ ਬਣਦਾ ਬੰਦਾ ਸੰਤ ਮਹਾਂਪੁਰਖ। ਕਹਿੰਦੇ ਜੇ ਨਜ਼ਮ ਸਿੱਖ ਲਏ, ਗੁਰੂ ਦੀ ਬੰਦਗੀ ਚ ਜਾਗਣ ਲੱਗ ਗਿਆ, ਜਿਨ੍ਹਾਂ ਨੈਣ ਨਜ਼ਰਾਵੜੇ ਤਿੰਨਾਂ ਮਿਲਣਾ ਕੁਆਓ, ਜੇ ਦਸਵੰਧ ਕੱਢਣ ਲੱਗ ਗਿਆ, ਜੇ ਸਰਬੱਤ ਦਾ ਭਲਾ ਮੰਗਣ ਲੱਗ ਗਿਆ, ਜੇ ਚੰਗੇ ਕਰਮ ਕਰਨ ਲੱਗ ਗਿਆ, ਤੇ ਤੇਰੇ ਵਰਗਾ ਕੋਈ ਸੰਤ ਨਹੀਂ ਦੁਨੀਆਂ ਦੇ। ਤੇ ਆਓ ਉਹ ਸੰਤ ਦੀ ਗੱਲ ਕਰੀਏ, ਪੀਰ ਬੁੱਧੂ ਸ਼ਾਹ, ਜਿਹਨੇ ਕੁਰਬਾਨ ਕਰਤੇ ਪੁੱਤ ਆਪਣੇ ਗੁਰੂ ਤੋਂ, ਭਰਾ ਕੁਰਬਾਨ ਕਰਤੇ। ਤੇ ਕਈ ਵਾਰੀ ਤਾਂ ਕੋਈ ਬੰਦਾ ਚੰਗੇ ਪਾਸੇ ਵੀ ਜਾਵੇ ਨਾ, ਕਈ ਵਾਰੀ ਭੈਣਾਂ ਕਹਿ ਦਿੰਦੀਆਂ ਵੀ ਮਾੜੇ ਪਾਸੇ ਤਾਂ ਚੱਲ ਰੋਕਣਾ ਹੀ ਰੋਕਣਾ, ਤੇ ਕਈ ਵਾਰੀ ਚੰਗੇ ਪਾਸੇ ਵੀ ਪਰਿਵਾਰ ਰੋਕਣ ਲੱਗ ਜਾਂਦਾ। ਪੀਰ ਬੁੱਧੂ ਸ਼ਾਹ ਦੇ ਘਰ ਵਾਲੀ ਏਦੋਂ ਵੱਡਾ ਤਾਂ ਨਹੀਂ ਕੋਈ ਹੋ ਸਕਦੀ ਗੱਲ ਵੀ, ਜਿਹਦੇ ਪੁੱਤ ਸ਼ਹੀਦ ਹੋ ਗਏ ਹੁਣ, ਭਰਾ ਸ਼ਹੀਦ ਹੋ ਗਏ ਹੁਣ ਪੀਰ ਬੁੱਧੂ ਸ਼ਾਹ ਦੇ, ਤੇ ਉਹ ਘਰੇ ਲਿਆ ਕੇ ਇੱਕ ਕੰਘਾ ਫੜਾਵੇ ਘਰ ਵਾਲੀ ਨੂੰ, ਘਰ ਵਾਲੀ ਨੂੰ ਕਹੇ ਲੈ ਭਗਵਾਨੇ ਤੇਰੇ ਪੁੱਤ ਸ਼ਹੀਦ ਹੋ ਗਏ ਹੈ, ਤੇ ਆਹ ਕੰਘਾ ਸਣੇ ਕੇਸੀ, ਇਹ ਮੈਂ ਗੁਰੂ ਦੀ ਬਖਸ਼ਿਸ਼ ਲੈ ਕੇ ਆਇਆ। ਤੇ ਆਪਣੇ ਵਰਗਾ ਹੁੰਦਾ ਤੇ ਅੱਜ ਕੱਲ੍ਹ ਦਾ ਹੁੰਦਾ ਪਰਿਵਾਰ ਜਿਵੇਂ, ਤੇ ਉਹਨੇ ਰੌਲਾ ਪਾਉਣਾ ਸੀ ਵੀ ਕੀ ਲੈਣਾ ਗੁਰੂ ਤੋਂ ਅਜੇ ਤੋਂ, ਜਿੱਥੋਂ ਪੁੱਤੀ ਮਰਵਾ ਕੇ ਆ ਗਏ, ਆ ਕੰਘਾ ਮੈਂ ਕੀ ਕਰਨਾ ਦੋ ਆਨਿਆਂ ਦਾ, ਆ ਕੇਸ ਕੀ ਕਰਨੇ ਮੈਂ, ਬਥੇਰੇ ਰੌਲਦੇ ਫਿਰਦੇ ਨਾਨਿਆਂ ਦੇ। ਪਰ ਨਹੀਂ, ਇਹ ਉਹ ਭਗਤ ਸੀ, ਉਹ ਸੂਰਮੇ ਦਾਨੀ ਸੀ ਦੋਨੇ ਜੀ, ਪਤੀ ਪਤਨੀ, ਜਿਨ੍ਹਾਂ ਨੂੰ ਅਸਲੀ ਸੰਤ ਮਹਾਂਪੁਰਖ ਕਿਹਾ ਜਾ ਸਕਦਾ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀ ਅਤ ਹੈ ਸੂਰਾ, ਆਤਮ ਜਿਨੇ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ, ਠਾਕਰ ਗਾਈਏ ਆਤਮ ਰੰਗ, ਸ਼ਰਨੀ ਪਾਵਣ ਨਾਮ ਧਿਆਵਣ, ਸਹਿਜ ਸਮਾਵਣ ਸੰਗ ਰਹਾਓ, ਜਨ ਕੈ ਚਰਨ ਵਸੈ ਮੇਰੇ ਹਿਆਰ, ਸੰਗ ਪਣੀਤਾ ਦੇਹੀ, ਜਨ ਕੀ ਧੂਰ ਦੇਹੋ ਕਿਰਪਾ, ਨਦ ਨਾਨਕ ਕੈ ਸੁਖ ਇਹੀ।

ਆਹ ਨਸੀਰਾ ਭੈਣ ਦੇ ਕੋਲੇ ਉਹਦਾ ਭਰਾ ਜਾਂਦਾ ਏ ਸੈਦ ਖਾਂ। ਆਪਾਂ ਇਤਿਹਾਸ ਦੀ ਲੜੀ ਪਿਛਲੇ ਦਿਨਾਂ ਦੇ ਵਿੱਚ ਇਤਿਹਾਸ ਕਹਿੰਦੇ ਆ ਰਹੇ ਹਾਂ, ਕਈ ਵਾਰੀ ਸੰਗਤ ਨਵੀਂ ਹੁੰਦੀ ਹੈ ਨਹੀਂ ਪਤਾ ਹੁੰਦਾ। ਸੈਦ ਖਾਂ ਜਿਹੜਾ ਔਰੰਗਜ਼ੇਬ ਕੋਲੋਂ ਦਿੱਲੀਓਂ ਇਹ ਉਹਦੇ ਨਾਲ ਬੀੜਾ ਚੁੱਕ ਕੇ ਆਉਂਦਾ, ਇਹ ਵਾਅਦਾ ਕਰਕੇ ਆਉਂਦਾ ਵੀ ਮੈਂ ਆਨੰਦਪੁਰੀ ਢਾਹ ਦੂੰਗਾ ਜਾ ਕੇ, ਮੈਂ ਹਾਲ ਵਾਧੂ ਆਨੰਦਪੁਰ ਤੇ, ਮੈਂ ਗੁਰੂ ਗੋਬਿੰਦ ਸਿੰਘ ਦੇ ਪੈਰਾਂ ਨੂੰ ਬੇੜੀਆਂ ਤੇ ਹੱਥਾਂ ਨੂੰ ਹੱਥ ਕੜੀਆਂ ਲਿਆ ਕੇ 2 ਦਿਨਾਂ ਚ ਤੇਰੀ ਦਿੱਲੀ ਚ ਹਾਜ਼ਰ ਕਰ ਦੂ। ਪਰ ਇਹਨੂੰ ਇਹ ਨਹੀਂ ਪਤਾ ਵੀ ਰੱਬ ਆ, ਇਹਨੂੰ ਪਤਾ ਇਹ ਨਹੀਂ ਪਤਾ ਵੀ ਜਿਹੜਾ ਸੂਰਜ ਆ ਉਹਦੇ ਨਾਲ ਟਟਿਆਣੇ ਨਹੀਂ ਲੜ ਸਕਦੇ, ਹਵਾ ਨੂੰ ਕੋਈ ਮੁੱਠੀ ਵਿੱਚ ਬੰਦ ਨਹੀਂ ਕਰ ਸਕਦਾ, ਤੇ ਰੱਬਾ ਜਿਹੜਾ ਅਕਾਲ ਪੁਰਖ ਆ ਉਹਨੂੰ ਕਿਹੜਾ ਜਿੱਤ ਸਕਦਾ। ਹਾਂ, ਪਿਆਰ ਨਾਲ ਰੱਬ ਜਿੱਤਿਆ ਜਾਂਦਾ, ਪ੍ਰੇਮ ਨਾਲ ਰੱਬ ਜਿੱਤਿਆ ਜਾਂਦਾ। ਗੋਬਿੰਦ ਭਾਉ ਭਗਤ ਕਾ ਭੁੱਖਾ, ਉਹ ਦੌਲਤ ਨਾਲ, ਉਹ ਸ਼ਸਤਰਾਂ ਨਾਲ, ਉਹ ਬਲ ਨਾਲ, ਉਹ ਫੌਜਾਂ ਨਾਲ, ਉਹ ਹਥਿਆਰਾਂ ਨਾਲ, ਉਹ ਪਾਵਰ ਦੇ ਨਾਲ, ਉਹ ਅਹੁਦਿਆਂ ਦੇ ਨਾਲ ਨਹੀਂ ਜਿੱਤਿਆ ਜਾਂਦਾ। ਮਹਾਰਾਜ ਕਹਿੰਦੇ ਮਨ ਜੀਤੈ ਜਗ ਜੀਤ, ਸਾਚ ਕਹੂੰ ਸੁਣ ਲਿਹੋ ਸਭੈ, ਜਨ ਪ੍ਰੇਮ ਕੀਓ ਤਨ ਹੀ ਪ੍ਰਭ ਪਾਇਓ। ਪ੍ਰੇਮ ਦੀਆਂ ਤੰਦਾਂ ਨਾਲ ਜਿੱਤਿਆ ਜਾਂਦਾ। ਇਹ ਭੈਣ ਕੋਲੇ ਸਧੌਰੇ ਜਾਂਦਾ ਜਾਂਦਾ ਆਇਆ ਵੀ ਰੱਬਾ ਪ੍ਰਮਾਤਮਾ ਅਕਾਲ ਪੁਰਖ ਖਦਾ ਅੱਲਾ ਨਿਰੰਕਾਰ, ਮੈਂ ਚੱਲਿਆ ਜੰਗ ਨੂੰ। ਤੇ ਜੰਗ ਜਿਹੜਾ ਤਿਲਕਣਬਾਜ਼ੀ ਹੁੰਦੀ ਹੈ, ਕੀ ਪਤਾ ਮੁੜਨਾ ਕਿ ਨਹੀਂ ਮੁੜਨਾ। ਬਾਕੀ ਇਹਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਰ ਬਾਰੇ ਕਹਾਣੀਆਂ ਸੁਣੀਆਂ, ਸ਼ਕਤੀ ਬਾਰੇ ਸੁਣਿਆ ਏ। ਇਹ ਆਪਦੀ ਭਲ ਬਣਾਉਣ ਵਾਸਤੇ ਆਤਾ ਗਿਆ ਤੇ ਆਉਂਦੇ ਆਉਂਦੇ ਦੇ ਕਈ ਤਰ੍ਹਾਂ ਚੜਾ ਮਨ ਚ ਆਏ ਆ। ਇਹ ਕਹਿੰਦਾ ਮੈਂ ਦੁਆ ਕਰਾ ਲਵਾਂ ਕਿਸੇ ਤੋਂ, ਅਰਦਾਸ ਕਰਾ ਲਵਾਂ ਕਿ ਮੈਂ ਜੰਗ ਜਿੱਤ ਕੇ ਆਵਾਂ, ਮੈਂ ਫਤਿਹ ਕਰਕੇ ਆਵਾਂ। ਤੇ ਇਹ ਕਹਿੰਦਾ ਦੁਆ ਕਰਾਉਣ ਗਿਆ ਤੇ ਆਪਦੀ ਭੈਣ ਦੇ ਦਰਵਾਜ਼ੇ ਤੇ ਖੜਾ, ਮਨ ਚ ਆਈ ਵੀ ਭੈਣ ਨੂੰ ਮਿਲ ਚਲੀਏ, ਭੈਣ ਮਿਲੀ ਆ ਗਲਵੱਕੜੀ ਚ ਲਿਆ ਵੀਰ ਨੂੰ। ਭੈਣ ਨੇ ਅੰਮੀ ਦੀ ਅੱਬਾ ਦੀ ਸੁੱਖ ਸ਼ਾਂਤੀ ਪੁੱਛੀ, ਆਂਢ ਗੁਆਂਢ ਰਿਸ਼ਤੇਦਾਰਾਂ ਬਾਰੇ ਪੁੱਛਿਆ, ਕੰਮ ਕਾਰ ਬਾਰੇ ਪੁੱਛਿਆ। ਭੈਣ ਦੇ ਘਰੇ ਵਿਹੜੇ ਚ ਲਾਲੀਆਂ ਚੜ ਗਈਆਂ, ਭਰਾ ਆਇਆ, ਬੜਾ ਪ੍ਰੇਮ ਹੁੰਦਾ ਭੈਣ ਤੇ ਭਰਾਵਾਂ ਦਾ, ਇਹ ਮੋਹ ਦੀਆਂ ਤੰਦਾਂ ਨੇ ਬੜੀਆਂ ਵੱਖਰੀਆਂ। ਭੈਣ ਨੂੰ ਕਹਿੰਦਾ ਭੈਣੇ ਵੀ ਮੈਨੂੰ ਆਸ਼ੀਰਵਾਦ ਦੇ, ਮੇਰੇ ਲਈ ਦੁਆ ਕਰ, ਅਰਦਾਸ ਕਰ, ਮੈਂ ਫਤਿਹ ਕਰਕੇ ਆਵਾਂ ਮੋਰਚਾ, ਜਿਹੜਾ ਮੋਰਚਾ ਜਿੱਤਣ ਚੱਲਿਆ ਮੈਂ ਫਤਿਹ ਕਰਕੇ ਆਵਾਂ। ਭੈਣ ਕਹਿੰਦੀ ਵੀਰਾ ਤੇਰੀ ਫਤਿਹ ਹੋਵੇ, ਤੇਰੀ ਚੜ੍ਹਦੀ ਕਲਾ ਹੋਵੇ, ਤੂੰ ਜਿੱਤ ਕੇ ਆਵੇਂ ਤੇ ਤੇਰੀਆਂ ਸਰਬ ਮਨੋਕਾਮਨਾਵਾਂ ਰੱਬ ਪੂਰੀਆਂ ਕਰੇ, ਤੇਰੀਆਂ ਖੁਸ਼ੀਆਂ ਨਾਲ ਝੋਲੀਆਂ ਭਰੇ ਪ੍ਰਮਾਤਮਾ। ਭੈਣ ਤਾਂ ਇਹੀ ਦੁਆ ਕਰ ਸਕਦੀ ਹਨ, ਮਾਫ ਕਰਨਾ ਅੱਜ ਦੇ ਰਸਤੇ ਜਿੱਥੇ ਦੁਆ ਅਸੀਂ ਸਾਰਿਆਂ ਦੀ ਕਰਨ ਆਉਣੇ ਨਾ, ਬੇਨਤੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਰਦਾਸ ਤਾਂ ਇਹ ਕਹਿ ਕੇ ਜਾਂਦੇ ਇੱਥੋਂ, ਘਰੇ ਨਿਤਨੇਮ ਕਰੀਏ ਅਰਦਾਸ ਕਰੀਏ, ਉਹਨਾਂ ਚਿਰ ਸਾਡੀ ਅਰਦਾਸ ਨਹੀਂ ਪੂਰੀ ਹੁੰਦੀ। ਜਿੰਨਾ ਚਿਰ ਸਰਬੱਤ ਦਾ ਭਲਾ ਨਾ ਮੰਗੀਏ, ਤੇ ਫਿਰ ਜੇ ਇੱਥੇ ਸਰਬੱਤ ਦਾ ਭਲਾ ਮੰਗ ਕੇ ਤੇ ਘਰੇ ਜਾ ਕੇ ਭੈਣ ਭਰਾਵਾਂ ਦਾ ਜਾਂ ਰਿਸ਼ਤੇਦਾਰਾਂ ਦਾ ਹੀ ਬੁਰਾ ਸੋਚ ਲਿਆ, ਫਿਰ ਕਾਹਦੇ ਸੌਖਾ ਸੀ। ਅਸੀਂ ਤਾਂ ਬੈਰੀ ਦਾ ਵੀ ਭਲਾ ਮੰਗਦੇ ਹਾਂ ਗੁਰੂ ਦੀ ਗੋਦ ਚ ਆ ਕੇ, ਅਸੀਂ 84 ਲੱਖ ਜੂਨੀ ਦਾ ਭਲਾ ਮੰਗਦੇ ਹਾਂ। ਠੀਕ ਆ, ਇੱਕ ਦੂਜੇ ਨਾਲ ਕੋਈ ਮਨ ਮਟਾਪ ਹੋ ਸਕਦਾ ਹੈ, ਰਿਸ਼ਤੇਦਾਰੀਆਂ ਚ ਸਮਝਾ ਲੈਣਾ ਚਾਹੀਦਾ ਇੱਕ ਦੂਜੇ ਨੂੰ, ਰਿਸ਼ਤੇ ਬਚਾ ਲੈਣੇ ਚਾਹੀਦੇ ਜਿਵੇਂ ਵੀ ਬਚਦੇ ਹੈ, ਇਹ ਸਾਰਿਆਂ ਲਈ ਜ਼ਰੂਰੀ ਹੈ। ਤੇ ਮੇਰੇ ਪਾਤਸ਼ਾਹ ਗਰੀਬ ਨਵਾਜ਼ ਦੇ ਚਰਨਾਂ ਕਮਲਾਂ ਦੇ ਭੌਰੇ ਬੀਬੀ ਨਸੀਰਾ ਨੇ ਕਿਹਾ ਰੱਬ ਤੇਰੀਆਂ ਭਾਵਨਾਵਾਂ ਨੂੰ ਭਾਗ ਲਾਵੇ, ਭੈਣ ਦੁਆਵਾਂ ਹੀ ਦੇ ਸਕਦੀ ਹੈ, ਸੱਚੇ ਦਿਲੋਂ ਜਿਹੜਾ ਨਾਤਾ ਭੈਣ ਭਰਾ ਦਾ ਜੁੜਿਆ ਹੋਵੇ। ਤੇ ਕਈ ਨਾਤੇ ਸਾਡੇ ਭੈਣ ਭਰਾ ਦੇ ਬੜਾ ਡਲਰੇਸ਼ਨ ਦੇ ਨਹੀਂ ਹੁੰਦੇ, ਸਾਤੋਂ ਉਹ ਵੀ ਜਾਨ ਕੁਰਬਾਨ ਕਰ ਜਾਂਦੇ ਆ, ਸਾਡੇ ਲਈ ਜ਼ਿੰਦਗੀਆਂ ਲਾ ਦਿੰਦੇ ਆ, ਕਈ ਰਿਸ਼ਤੇ ਜੇ ਹੈਗੇ ਆ ਦੁਨੀਆਂ ਦੇ ਵਿੱਚ, ਤੇ ਕਈ ਇਹੋ ਜਿਹੇ ਵੀ ਆ ਜਿਹੜੇ ਆਪਦਿਆਂ ਵੇਲੇ ਵੀ ਦੁੱਖ ਔਖੇ ਸਮੇਂ ਨਹੀਂ ਖੜਦੇ। ਸੁੱਖਾਂ ਵੇਲੇ ਸਾਰੀ ਦੁਨੀਆਂ ਨੇੜੇ ਢੁੱਕ ਢੁੱਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ। ਸੁੱਖ ਦੇ ਵਿੱਚ ਤਾਂ ਹਰੇਕ ਹੀ ਕੋਈ ਕਹਿ ਦਿੰਦਾ ਵੀ ਮੇਰਾ, ਪਤਾ ਤਾਂ ਉਦੋਂ ਹੀ ਲੱਗਦਾ ਜਦੋਂ ਦੁੱਖ ਦੇ ਵਿੱਚ ਮੋਢਾ ਲਾਉਣਾ ਪਵੇ, ਉਦੋਂ ਆਪਦਿਆਂ ਦਾ, ਉਦੋਂ ਬਗਾਨਿਆਂ ਦਾ, ਉਦੋਂ ਪਰਾਇਆਂ ਦਾ ਪਤਾ ਲੱਗ ਜਾਂਦਾ। ਆਓ, ਇਹ ਨਸੀਰਾਂ ਕਹਿੰਦੀ ਵੀ ਵੀਰਾ ਦੱਸ ਤਾਂ ਸਹੀ ਚੱਲਿਆ ਕਿੱਥੇ ਆ, ਅਰਦਾਸਾਂ ਕਰਾਈ ਜਾਂਦਾ, ਦੱਸ ਤਾਂ ਦੇ ਮੈਨੂੰ ਚੱਲਿਆ ਕਿੱਥੇ ਆ। ਕਹਿੰਦਾ ਬਾਜਾਂ ਵਾਲੇ ਨੂੰ, ਗੁਰੂ ਗੋਬਿੰਦ ਸਿੰਘ ਨੂੰ ਹੱਥ ਕੜੀਆਂ ਲਾਉਣ, ਬੇੜੀਆਂ ਪਾਉਣ ਪੈਰਾਂ ਚ, ਉਹਦਾ ਆਨੰਦਪੁਰ ਢਾਉਣ, ਉਹਨੂੰ ਸਭ ਕੁਝ ਸਿਖਾਉਣ ਚੱਲਿਆ ਭੈਣੇ। ਤੇ ਇਹ ਭੈਣ 2 ਕਰਮਾਂ ਪਿੱਛੇ ਹਟ ਗਈ ਆਪਦੇ ਵੀਰ ਤੋਂ, ਜਿਹੜੀ ਗਲਵੱਕੜੀ ਚ ਲਈ ਖੜੀ ਨਾ, ਸੀਨੇ ਨਾਲ ਆਈ ਖੜੀ ਭਰਾ ਨੂੰ।
ਦੋ ਕਰਮਾਂ ਪਿੱਛੇ ਹਟ ਗਈ। ਕਹਿੰਦੀ ਵੇ ਵੀਰਾ ਇਹ ਕੀ ਕਹੀ ਜਾਂਦਾ, ਇਹ ਤੇਰੀ ਰਸਨਾ ਚ ਮੈਂ ਕੀ ਸੁਣ ਰਹੀ ਹਾਂ। ਕਹਿੰਦਾ ਸੱਚ ਸੁਣ ਰਹੀ ਹਾਂ, ਮੈਂ ਔਰੰਗਜ਼ੇਬ ਕੋਲੋਂ ਫੌਜਾਂ ਲੈ ਕੇ ਆਇਆ, ਵੱਡੇ ਵੱਡੇ ਜਰਨੈਲ ਲੈ ਕੇ ਆਇਆ, ਵੱਡੇ ਵੱਡੇ ਸ਼ਸਤਰਧਾਰੀ ਸੂਰਮੇ ਆ, ਜਿਹੜੇ ਰਣਾਂ ਦੇ ਜੇਤੂ ਨੇ, ਜਿਹੜੇ ਜੰਗਾਂ ਯੁੱਧਾਂ ਦੇ ਮਾਹਰ ਹੈ। ਉਹ ਫਕੀਰ ਕੋਲੇ ਕੀ ਆ, ਕੜਾਹ ਖਾਣੇ ਇਕੱਠੇ ਕੀਤੇ ਆ, ਜੱਟ ਝੌਰ ਛਿੰਬੇ ਨਾਈ ਮਜ਼੍ਹਬੀ ਸਖਰਮ ਦਾਸੀਏ ਨਿੱਕੀਆਂ ਸੁੱਕੀਆਂ ਜਾਤਾਂ ਨੂੰ ਇਕੱਠੇ ਕਰਕੇ ਫੌਜ ਬਣਾਈ ਬੈਠਾ। ਤੇ ਇਹ ਕਹਿੰਦੀ ਵੇ ਵੀਰਾ ਆਹ ਸ਼ਬਦ ਮੂੰਹ ਵਿੱਚੋਂ ਨਾ ਕਹਿ, ਉਹ ਰੱਬ ਆ, ਉਹ ਖੁਦਾ ਏ, ਉਹ ਅੱਲਾ ਏ, ਉਹ ਇੱਕ ਧਰਤੀ ਦੇ ਕਣੇ ਤੇ ਵੀ ਕਿਰਪਾ ਕਰ ਦੇਵੇ, ਪਹਾੜ ਬਣਾ ਦੇਵੇ ਇਹਨੂੰ, ਉਹ ਮਰੇ ਪਏ ਨੂੰ ਜਿਉਂਦਾ ਕਰ ਦੇਵੇ, ਉਹ ਚਿੜੀਆਂ ਨੂੰ ਬਾਜਾਂ ਨਾਲ ਲੜਾ ਦੇਵੇ, ਉਹ ਗਿੱਦੜਾਂ ਦੇ ਮੂਹਰੇ ਸ਼ੇਰਾਂ ਦੀਆਂ ਡਾਰਾਂ ਭਜਾ ਦੇਵੇ। ਐਸਾ ਮੇਰਾ ਬਾਜਾਂ ਵਾਲਾ ਮਾਹੀ ਆ, ਮਾਂ ਗੁਜਰੀ ਦਾ ਲਾਲ, ਨੀਲੇ ਦਾ ਸਾਹ ਸਵਾਰ, ਉਹ ਨਾਸਰੋਂ ਮਨਸੂਰ ਆ, ਉਹ ਇਜਦੀ ਮਨਜੂਰ ਆ, ਉਹ ਭਗਤੀ ਤੇ ਸ਼ਕਤੀ ਦਾ ਪੂਰਾ, ਉਹ ਪੰਥ ਦਾ ਬਾਨੀ ਆ, ਉਹ ਸਰਬੰਸਦਾਨੀ ਆ, ਉਹ ਮਰਦਾ ਗਮੜਾ ਬਰਿਆਮ ਅਕੇਲਾ ਏ, ਉਹਦੇ ਮੁਕਾਬਲੇ ਵਿੱਚ ਟਟਿਆਣਿਆ ਤੂੰ ਕੀ ਕਰੇਗਾ ਜਾ ਕੇ, ਤੇਰੀ ਚਮਕ ਫਿੱਕੀ ਹੈ, ਤੂੰ ਨਹੀਂ ਕੁਝ ਕਰ ਸਕਦਾ। ਫਿਰ ਭੈਣ ਕਹਿੰਦੀ ਵੀ ਤੇਰੇ ਲਈ ਜਿਹੜੀ ਦੁਆ ਕੀਤੀ ਆ ਨਾ ਮੈਂ, ਪਰ ਮੈਂ ਇਹ ਤੈਨੂੰ ਨਾਲ ਇਹ ਵੀ ਕਹਿੰਦੀ ਹਾਂ ਵੀ ਤੇਰੀ ਹਾਰ ਹੋ ਜਾਵੇ, ਤੇਰੀ ਜਿੱਤ ਨਾ ਹੋਵੇ। ਕਰੇ ਨਸੀਰਾਂ ਬੇਨਤੀ, ਕਹਿੰਦੀ ਮੈਂ ਬੇਨਤੀ ਕਰਦੀ ਹਾਂ ਭਰਾਵਾਂ, ਹਲੇ ਵੀ ਆਖੇ ਲੱਗਦਾ ਮੁੜ ਜਾ ਪਿੱਛਾਂ, ਕਿਉਂ ਮੇਰੀ ਅੰਮੀ ਦਾ ਮੇਰੇ ਅੱਬਿਆਂ ਦਾ ਘਰ ਸੁਣਨਾ ਕਰਨਾ ਤੂੰ, ਇੱਥੇ ਵੱਡੇ ਵੱਡੇ ਬਲੀ ਯੋਧੇ ਆਏ, ਖਾਕ ਚ ਮਿਟ ਗਏ ਇੱਥੇ ਦੁਨੀਆਂ ਤੇ, ਇਸ ਧਰਤੀ ਦੀ ਕੰਡ ਤੇ ਪਏ ਕਈ ਸਿਕੰਦਰ ਸੁੱਤੇ, ਆਖਰ ਸਭਨਾਂ ਨੇ ਤੁਰ ਜਾਣਾ ਆਪੋ ਆਪਣੀ ਰੁੱਤੇ। ਕਾਹਦਾ ਮਾਣ ਕਰਦਾ, ਆ ਜਵਾਨੀ ਦਾ, ਹੁਸਨ ਦਾ, ਡੋਲਿਆਂ ਦਾ, ਪਾਵਰ ਦਾ, ਤਾਕਤ ਦਾ, ਸਰਕਾਰਾਂ ਦਾ, ਰੁਤਬਿਆਂ ਦਾ, ਕਾਹਦਾ ਮਾਣ ਕਰਦਾ, ਹਥਿਆਰਾਂ ਦਾ, ਫੌਜਾਂ ਦਾ ਗਮਾਨ ਕਰਦਾ, ਇਹਦਾ ਇੱਕ ਖਿਨ ਵਿੱਚ ਹੀ ਖਤਮ ਹੋ ਜੂ। ਇਹ ਨਾ ਲੱਗਿਆ ਆਖੇ ਭੈਣ ਦੇ, ਇਹ ਕਹਿੰਦਾ ਤੂੰ ਤਾਂ ਕਮਲੀ ਹੋ ਗਈ ਪੁੱਤ ਮਰਵਾ ਕੇ, ਤੇਰਾ ਪਤੀ ਵੀ ਸ਼ਹੀਦ ਹੋ ਗਿਆ ਏ, ਉਹ ਵੀ ਮਾਰਿਆ ਗਿਆ ਅਸਮਾਨ ਖਾਂ ਨੇ ਪੀਰ ਬੁੱਧੂ ਸ਼ਾਹ ਨੂੰ ਧਰਤੀ ਚ ਜਿੰਦਾ ਕੱਢ ਕੇ ਨਾ ਸ਼ਹੀਦ ਕਰ ਦਿੱਤਾ ਜੀ, ਬੜੇ ਤਸੀਹੇ ਝੱਲੇ ਉਹਨੇ ਵੀ। ਆਹ ਬੇਨਤੀ ਕਰਾਂ, ਇਹ ਕਹਿੰਦਾ ਵੀ ਮੈਂ ਅੱਜ ਮੈਨੂੰ ਕੋਈ ਰੋਕ ਨਹੀਂ ਸਕਦਾ, ਰੱਬ ਵੀ ਮੂਹਰੇ ਆ ਜੇ ਤੇ ਤਾਂ ਵੀ ਨਹੀਂ ਰੁਕਣਾ, ਇਹਨੇ ਕਹਿਤਾ ਵੀ ਤੇਰੀ ਹਾਰ ਹੋਵੇ। ਫਿਰ ਕਹਿੰਦੀ ਨਸੀਰਾਂ, ਕਹਿੰਦੀ ਵੀ, ਕਹਿੰਦੀ ਵੀਰ ਲਈ ਦੁਆ ਤਾਂ ਕਰ ਸਕਦੀ ਆ, ਪਹਿਲੀ ਗੱਲ ਤਾਂ ਉਹ ਸੋਚਦੀ ਆ ਵੀ ਮੈਂ ਸੁਨੇਹਾ ਭੇਜਾਂ, ਮੈਂ ਉਹਦੇ ਪੇਕਿਆਂ ਦੇ ਘਰੇ ਸੁਨੇਹਾ ਭੇਜਾਂ ਵੀ ਮੇਰੇ ਵੀਰ ਨੂੰ ਮੋੜ ਦੋ, ਜੇ ਨਾ ਮੁੜਿਆ ਤੇ ਇਹਨੇ ਜਹਾਨ ਚੋਂ ਹੀ ਤੁਰ ਜਾਣਾ ਹੈ। ਫਿਰ ਕਹਿੰਦੀ ਪੇਕੇ ਕੀ ਇੱਕ ਪਤਾ ਗੱਲ ਸੁਣਨ ਕਿ ਨਾ ਸੁਣਨ, ਨਾਲੇ ਉਹਨਾਂ ਕੋਲੇ ਕਦੋਂ ਕੋਈ ਬੰਦਾ ਜਾਊ, ਕਦੋਂ ਸੁਨੇਹਾ ਦਊ, ਹੋਣ ਵਾਲੀਆਂ ਥੋੜੀਆਂ ਗੱਲਾਂ ਸੀ ਵੀ ਫੋਨ ਕਰਤਾ ਤੇ ਪਹੁੰਚ ਗਈ ਗੱਲ, ਕੋਈ ਬੰਦਾ ਜਾਂਦਾ, ਕੋਈ ਤੁਰ ਕੇ ਜਾਂਦਾ, ਪੈਦਲ ਜਾਂਦਾ, ਕੋਈ ਰਾਤ ਤੇ ਜਾਂਦਾ, ਗੱਡੇ ਤੇ ਜਾਂਦਾ, ਘੋੜੇ ਤੇ ਜਾਂਦਾ, ਫੇਰ ਹੀ ਪਹੁੰਚਦਾ ਪੇਕੀ। ਤੇ ਕਹਿੰਦੀ ਫਿਰ ਤੂੰ ਇਹ ਕਾਹਤੋਂ ਨੀ, ਉਹਨੂੰ ਕਾਹਤੋਂ ਨੀ, ਕਹਿੰਦੀ ਸਿੱਧਾ ਜਿਹਦੇ ਕੋਲੋਂ ਅੰਦਰਲੀ ਦੁਆ ਪਹੁੰਚਦੀ ਹੈ, ਮਿੰਟ ਸਕਿੰਟ ਵੀ ਨੀ ਲੱਗਦਾ, ਜਿਹਦੇ ਚਰਨਾਂ ਚ ਤੇਰੀ ਇੱਥੋਂ ਕੀਤੀ ਹੋਈ ਦੁਆ ਬੇਨਤੀ ਸਕਿੰਟਾਂ ਵਿੱਚ ਪਹੁੰਚ ਜਾਣੀ ਹੈ। ਤੇ ਉਹ ਆਪਦੇ ਖੁਦਾ ਨੂੰ ਹੀ ਕਹਿ ਦੇ ਵੀ ਮੇਰੇ ਵੀਰੇ ਨੂੰ ਮੱਤ ਦੇਈ, ਉਹ ਆਪਦੇ ਖੁਦਾ ਨੂੰ ਹੀ ਕਹਿ ਦੇ ਵੀ ਮੇਰੇ ਵੀਰੇ ਨੂੰ ਸਮਝਾ ਲਾ। ਇਹਨੇ ਕਿਹਾ ਕਰੇ ਨਸੀਰਾਂ ਬੇਨਤੀ, ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਚ ਨਾ ਬੇਨਤੀ ਕੀਤੀ ਨਸੀਰਾਂ ਭੈਣ ਨੇ, ਕਹਿੰਦੀ ਪਾਤਸ਼ਾਹ ਤੁਸੀਂ ਤਾਂ ਬਖਸ਼ਣ ਆ ਰਹੇ ਹੋ ਨਾ, ਤੁਸੀਂ ਤਾਂ ਦਿਆਲੂ ਕਿਰਪਾਲੂ ਹੋ, ਤੁਸੀਂ ਤਾਂ ਪਰਮਾਤਮਾ, ਅਸੀਂ ਤਾਂ ਅਣਜਾਣ ਲੋਕ ਹਾਂ, ਤੁਸੀਂ ਤਾਂ ਪਰਵਤਗਾਰ ਹਾਂ, ਤੁਸੀਂ ਤਾਂ ਰਖਵਾਲੇ ਹੋ, ਤੁਸੀਂ ਤਾਂ ਪੱਤ ਕੱਜਣ ਵਾਲੇ ਹਾਂ ਪਰਮਾਤਮਾ ਜੀ। ਉਹ ਕਰੇ ਨਸੀਰਾਂ ਬੇਨਤੀ, ਮੇਰੇ ਦੀਨ ਦਿਆਲਾ ਭੁੱਲਣਹਾਰਾ ਜਗਤ ਹੈ ਪਰ ਤੂੰ ਕਿਰਪਾਲਾ। ਕਰੇ ਨਸੀਰਾਂ ਬੇਨਤੀ, ਮੇਰੇ ਦੀਨ ਦਿਆਲਾ ਭੁੱਲਣਹਾਰਾ ਜਗਤ ਹੈ ਪਰ ਤੂੰ ਕਿਰਪਾਲਾ, ਰੱਖੀ ਲਾਜ ਗਰੀਬ ਦੀ ਮੇਰੇ ਪ੍ਰਤਪਾਲਾ। ਮੇਰੇ ਪਾਤਸ਼ਾਹ ਗਰੀਬ ਦੀ ਲਾਜ ਰੱਖ ਲਈ, ਮੇਰਾ ਵੀਰ ਅਣਜਾਣ ਹੈ ਇਹ ਭੋਲਾ ਭਾਲਾ, ਵਿੱਚ ਚਰਨਾਂ ਦੇ ਜੋੜ ਲਈ ਕਰ ਮੇਰ ਦਿਆਲਾ, ਮੇਰੇ ਪ੍ਰਤਪਾਲ ਅਣਜਾਣ ਨੂੰ ਬਖਸ਼ੀ ਰਖਵਾਲਾ। ਕਹਿੰਦੇ ਪਾਤਸ਼ਾਹ ਬਖਸ਼ਣ ਹਾਰਿਆ, ਬਖਸ਼ ਲਈ ਇਹਦੇ ਉਹ ਤੀਰ ਨਾ ਮਾਰੀ, ਜਿਹੜੇ ਤੀਰ ਨਾਲ ਕਲੇਜਾ ਘਰ ਹੈ ਜੋ ਹੋ ਜਾਵੇ, ਇਹਦੇ ਉਹ ਤੀਰ ਮਾਰੀ ਨੈਣਾ ਦਾ ਬਾਣ, ਜਿਹੜੇ ਨੈਣਾ ਦੇ ਬਾਣ ਦੇ ਨਾਲ ਤੁਹਾਡੇ ਚਰਨਾਂ ਚ ਢਹਿ ਢੇਰੀ ਹੋ ਜੇ। ਇਹ ਨਾ ਮਰੇ ਮੇਰਾ ਭਰਾ, ਇਹਦਾ ਹੰਕਾਰ ਮਰ ਜੇ। ਕਹਿੰਦੀ ਸੱਚੇ ਪਾਤਸ਼ਾਹ ਜੀ ਹੋ, ਮੈਂ ਭਰਾ ਲਈ ਦੁਆ ਕਰਦੀ ਹਾਂ। ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦਾ ਦੁਸ਼ਮਣ ਬਣ ਕੇ ਜਾ ਰਿਹਾ, ਤੇ ਮਹਾਰਾਜ ਦੀ ਭਗਤਨੀ ਫਰਿਆਦ ਕਰ ਰਹੀ ਹੈ, ਦੁਆ ਕਰ ਰਹੀ ਹੈ ਵੀ ਮਹਾਰਾਜ ਤੁਹਾਡੇ ਚਲਾਏ ਹੋਏ ਲੋਹੇ ਦੇ ਬਾਣ ਨੇ ਤਾਂ ਇਹਨੂੰ ਨਰਕ ਪਹੁੰਚਾ ਦੇਣਾ,
ਤੇ ਸੱਚੇ ਪਾਤਸ਼ਾਹ ਇਹਨੂੰ ਨੈਣਾ ਦਾ ਬਾਣ ਮਾਰ ਲਿਓ, ਇਹਨੂੰ ਚਰਨਾਂ ਚ ਤਾਂ ਸੱਟ ਲਿਓ ਪਰ ਇਹਨੂੰ ਨਾ ਮਾਰਿਓ, ਇਹਦੇ ਹੰਕਾਰ ਨੂੰ ਮਾਰ ਦਿਓ। ਹਰ ਜੂ ਹੰਕਾਰ ਨਾ ਭਾਵੀ ਵੈਦ ਕੂਕ ਸੁਣਾਵੇ, ਰੱਬ ਨੂੰ ਹੰਕਾਰ ਨਹੀਂ ਪਾਉਂਦਾ। ਆਓ ਇਹ ਜਾ ਕੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਬੈਠਾ, ਜਿਵੇਂ ਮਾਰ ਕੇ ਘੋੜੇ ਨੂੰ ਅੱਡੀ ਸਡੋਰਿਓ, ਜਾ ਕੇ ਪਲੰਗ ਕੀਰਤਪੁਰ ਸਾਹਿਬ ਦੀ ਧਰਤੀ ਤੇ, ਆਨੰਦਪੁਰ ਸਾਹਿਬ ਤੋਂ 10-12 ਕਿਲੋਮੀਟਰ ਦੀ ਦੂਰੀ ਤੇ ਜਾ ਪੈਂਦਾ ਉਹਨਾਂ ਬੁੱਲਾਂ ਨੂੰ। ਮੇਰੇ ਸਾਥੀ ਭਾਈ ਜਗਤਾਰ ਸਿੰਘ ਮੰਗੇਆਲ, ਜਗਸੀਰ ਸਿੰਘ ਬਖਸੀਪੁਰਾ, ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਿਤਪਾਲ ਸਿੰਘ ਪਾਰਸ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ, ਢਾਡੀ ਜਥੇ ਤੋਂ ਹੀ ਥੈਂਕ ਯੂ ਸਰ।

0: ਸਨ ਸਦਕਾ ਸਰ ਸੰਡੋਰਿਓ ਕੀਰਤਪੁਰ ਆਇਆ, ਸਦਕਾ ਸਰ ਸੰਡੋਰਿਓ ਕੀਰਤਪੁਰ ਆਇਆ, ਸਦਕਾ ਸਰ ਸੰਡੋਰਿਓ ਕੀਰਤਪੁਰ ਆਇਆ, ਸਦਕਾ ਸਰ ਸੰਡੋਰਿਓ ਕੀਰਤਪੁਰ ਆਇਆ,
1: ਉਹ ਸਦਕਾ ਸਰ ਸੰਡੋਰਿਓ ਕੀਰਤਪੁਰ ਆਇਆ, ਸਦਕਾ ਸਰ ਸੁਣੋਰਿਓ ਕੀਰਤਪੁਰ ਆਇਆ, ਸਦਕਾ ਸਰ ਸੁਣੋਰਿਓ ਕੀਰਤਪੁਰ ਆਇਆ, ਸਦਕਾ ਸਰ

0: ਉਸ ਸਰਸਾ ਕੰਢੇ ਆਣ ਕੇ ਇੱਕ ਕੈਂਪ ਲਗਾਇਆ ਸਰਸਾ ਕੰਢੇ ਆਣ ਕੇ ਇੱਕ ਕੈਂਪ ਲਗਾਇਆ ਸਰਸਾ ਕੰਢੇ ਆਣ ਕੇ ਇੱਕ ਕੈਂਪ ਲਗਾਇਆ ਓ ਸਰਸਾ ਕੰਢੇ ਆਣ ਕੇ ਇੱਕ ਕੈਂਪ ਲਗਾਇਆ
1: ਇੱਕ ਇੱਕ ਬੰਦਾ ਫੌਜ ਦਾ

e che capanda poita come me che vai a e che capanda poita.

0: ਸਿੱਖਾਂ ਨੂੰ ਘੇਰ ਲੋ ਮਸਾਂ ਮੌਕਾ ਥਿਆਇਆ ਹਾਂ ਜਾ ਸਿੱਖਾਂ ਨੂੰ ਘੇਰ ਲੋ ਮਸਾਂ ਮੌਕਾ ਥਿਆਇਆ ਜਾ ਸਿੱਖਾਂ ਨੂੰ ਘੇਰ ਲੋ ਮਸਾਂ ਮੌਕਾ ਥਿਆਇਆ ਜਾ ਸਿੱਖਾਂ ਨੂੰ ਘੇਰ ਲੋ ਮਸਾਂ ਮੌਕਾ ਥਿਆਇਆ
1: ਹੂ ਜਾ ਸਿੱਖਾਂ ਨੂੰ ਘੇਰ ਲੋ ਮਸਾਂ ਮੌਕਾ ਥਿਆਇਆ ਜਾ ਸਿੱਖਾਂ ਨੂੰ ਘੇਰ ਲੋ ਮਸਾਂ ਮੌਕਾ ਥਿਆਇਆ ਜਾ ਸਿੱਖਾਂ ਨੂੰ ਘੇਰ ਲੋ ਮਸਾਂ ਮੌਕਾ ਥਿਆਇਆ ਜਾ ਸਿੱਖਾਂ ਨੂੰ ਘੇਰ

ਕਰ ਦਿਓ ਸਫਾਇਆ ਦੇ ਜੰਗੀ ਕਿੱਲੇ ਗੇਰ ਕੇ ਕਰ ਦਿਓ ਸਫਾਇਆ ਜੰਗੀ ਕਿੱਲੇ ਗੇਰ ਕੇ ਕਰ ਦਿਓ।

0: ਮੈਂ ਚੌਂ ਨਾ ਢਾਇਆ ਪੰਛੀ ਪੁਰੀ ਆਨੰਦ ਨੂੰ, ਮੈਂ ਚੌਂ ਨਾ ਢਾਇਆ
1: ਉਹ ਪੰਛੀ ਪੁਰੀ ਆਨੰਦ ਨੂੰ, ਮੈਂ ਚੌਂ ਨਾ ਢਾਇਆ ਪੰਛੀ ਪੁਰੀ ਆਨੰਦ।

ਫੁੱਲਾਂ ਵਿੱਚੋਂ ਫੁੱਲ ਸ਼ਹਿਰ ਹੈ, ਫੁੱਲਾਂ ਵਿੱਚੋਂ ਫੁੱਲ ਹੈ ਗੁਲਾਬ ਦਾ, ਸ਼ਹਿਰਾਂ ਵਿੱਚੋਂ ਸ਼ਹਿਰ ਹੈ ਆਨੰਦਪੁਰ ਸਾਹਿਬ ਦਾ, ਜਿਹਦੇ ਵਿੱਚ ਬਾਜਾਂ ਵਾਲੇ ਮਾਹੀ ਦਾ ਬਸੇਰਾ ਏ, ਖਾਲਸੇ ਦਾ ਕਿਲੇ ਉੱਤੇ ਝੂਲਦਾ ਫਰੇਰਾ ਏ। ਰਾਗੀ ਸਿੰਘ ਰਾਗ ਦੀਆਂ ਹੇਕਾਂ ਪਏ ਲਾਉਂਦੇ ਨੇ, ਗੁਰਾਂ ਦੇ ਪਿਆਰੇ ਗੁਰਬਾਣੀ ਬੈਠੇ ਗਾਉਂਦੇ ਨੇ, ਸੰਗਤਾਂ ਦੇ ਵਿੱਚ ਏਡਾ ਜਲਵਾ ਹਜ਼ੂਰ ਦਾ, ਹੀਰਿਆਂ ਦੇ ਵਿੱਚ ਜਿਵੇਂ ਟੌਰ ਕੋਏ ਨੂਰ ਦਾ, ਗੁਰਾਂ ਦੇ ਦੁਆਲੇ ਇੰਜ ਗੁਰਾਂ ਦੇ ਪਿਆਰੇ ਨੇ, ਪੁੰਨਿਆਂ ਦੇ ਚੰਦ ਦੇ ਦੁਆਲੇ ਜਿਵੇਂ ਤਾਰੇ ਨੇ। ਇਹ 10-12 ਕਿਲੋਮੀਟਰ ਦੀ ਦੂਰੀ ਤੇ ਕੀਰਤਪੁਰ ਸਾਹਿਬ ਦੀ ਸਾਈਡ ਤੇ ਸਰਸਾ ਦੇ ਕੰਢੇ ਤੇ ਡੇਰਾ ਲਾਇਆ, ਤੇ ਇਹਨੂੰ ਮਾਣ ਆਪਣੀ ਫੌਜਾਂ ਦਾ, ਆਪਣੀ ਪਾਵਰ ਦਾ, ਇਹਨੂੰ ਮਾਣ ਆਪਣੇ ਕੋਲ ਵੱਡੇ ਹਥਿਆਰਾਂ ਦਾ, ਜਰਨੇਲਾਂ ਦਾ, ਤੇ ਪਰ ਇਹਨੂੰ ਇਹ ਨਹੀਂ ਪਤਾ ਵੀ ਜਿਹੜਾ ਆਨੰਦਪੁਰੀ ਦਾ ਵਾਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ, ਉਹਦੇ ਨਾਲ ਮੇਰਾ ਭਿੜਨਾ ਬੜਾ ਮੁਸ਼ਕਲ ਹੋ ਜਾਣਾ, ਉਹਨੂੰ ਜਿੱਤਣਾ ਬੜਾ ਔਖਾ ਹੈ। ਇਹ ਸੈਦ ਖਾਂ ਕੀ ਪੂਰੀ ਦਿੱਲੀ ਚੜ੍ਹ ਕੇ ਰੰਗਾ ਆਪ ਆ ਜਾਂਦਾ, ਤੇ ਤਾਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੋਈ ਜਿੱਤ ਨਹੀਂ ਸੀ ਸਕਦਾ। ਇਹ ਪਣਗ ਦਾ ਆਇਆ, ਪਣਗ ਤੇ ਬੈਠਾ, ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਚ ਨਸੀਰਾਂ ਭੈਣ ਦੀਆਂ ਅਰਦਾਸਾਂ ਪਹੁੰਚੀਆਂ, ਅਰਦਾਸਾਂ ਪਹੁੰਚ ਗਈਆਂ ਨਸੀਰਾਂ ਭੈਣ ਦੀਆਂ ਮਹਾਰਾਜ ਦੇ ਚਰਨਾਂ ਕਮਲਾਂ ਦੇ ਵਿੱਚ। ਤੇ ਸੱਚੇ ਪਾਤਸ਼ਾਹ ਨੇ 10 ਕਿਲੋਮੀਟਰ ਦੀ ਦੂਰੀ ਤੇ ਇੱਕ ਤੀਰ ਛੱਡਿਆ, ਤੇ ਤੀਰ ਸਿੱਧਾ ਉਹਦੇ ਪਾਵੇ ਨਾਲ, ਸੈਦ ਖਾਂ ਦੇ ਪਾਵੇ ਨਾਲ ਜਾ ਵੱਜਿਆ, ਜਿਹੜੇ ਪਲੰਘ ਤੇ ਬੈਠਾ ਜਿੱਥੇ ਰਾਜਾ ਮਹਾਰਾਜਾ ਬਣਿਆ ਬੈਠਾ ਨਾ। ਬੜੀ ਫੀਲਿੰਗ ਲੈ ਰਿਹਾ ਵੀ ਮੈਂ ਬੜਾ ਜਰਨੈਲ ਵੱਡਾ, ਮੈਂ ਮੱਥਾ ਲਾਉਣ ਆ ਗਿਆ, ਕੋਈ ਹੋਰ ਉੱਠਿਆ ਨਹੀਂ, ਮੈਂ ਆਨੰਦਪੁਰ ਢਾਉਣ ਆ ਗਿਆ। ਇਹਦੇ ਜਦੋਂ ਵੱਜਿਆ ਨਾ ਪਾਵੇ ਚ ਤੀਰ, ਤਰਪਕ ਕੇ ਉੱਠਿਆ, ਇਹਨੇ ਆਸੇ ਪਾਸੇ ਦੇਖਿਆ ਵੀ ਕੋਈ ਬੰਦਾ ਨਹੀਂ, ਮੇਰੀਆਂ ਹੀ ਫੌਜਾਂ ਆਸੇ ਪਾਸੇ ਨੇ, ਇਹ ਤੀਰ ਆਇਆ ਕਿੱਥੋਂ। ਇਹ ਹੈਰਾਨ ਪਰੇਸ਼ਾਨ ਹੋਇਆ, ਇਹਨੇ ਆਪਣੀਆਂ ਫੌਜਾਂ ਨੂੰ ਕਿਹਾ ਵੀ ਵੇਖੋ ਕਿਤੇ ਕੋਈ ਸਿੱਖ ਤਾਂ ਨਹੀਂ ਆਸੇ ਪਾਸੇ ਤੀਰ ਚਲਾ ਰਿਹਾ ਜਿਹੜਾ। ਫੌਜ ਨੇ ਆਸੇ ਪਾਸੇ ਇਹਦੀ ਨੇ ਗੇੜਾ ਦਿੱਤਾ, ਕਹਿੰਦੇ ਜੀ ਕੋਈ ਨਹੀਂ, ਕਿਲੋਮੀਟਰ, 2 ਕਿਲੋਮੀਟਰ, 3 ਕਿਲੋਮੀਟਰ, 4-5 ਕਿਲੋਮੀਟਰ ਤੱਕ ਕੋਈ ਨਹੀਂ ਦਿਸਿਆ। ਇਹ ਕਹਿੰਦਾ ਵੀ ਐਸਾ ਕੌਣ ਹੈ ਜਿਹੜਾ ਤੀਰ ਮੇਰਾ ਸਿੱਧੇ ਪਾਵੇ ਚ ਮਾਰੇ, ਤੇ ਹਲੇ ਵਿਚਾਰ ਹੀ ਕਰਦਾ ਤੇ ਦੂਜਾ ਤੀਰ ਦੂਜੇ ਪਾਵੇ ਚ ਆ ਲੱਗਾ। ਪਰ ਉਹ ਕੱਲਾ ਤੀਰ ਨਹੀਂ ਗਾ, ਉਹਦੇ ਨਾਲ ਇੱਕ ਚਿੱਠੀ ਵੀ ਬਿੰਨੀ ਹੋਈ ਆ ਮਹਾਰਾਜ ਨੇ, ਤੇ ਉਹਦੇ ਚ ਲਿਖਿਆ ਨੇ ਕਾਲੀ ਕਾਲੀ ਤੀਰ ਪਟਿਆ ਪਾਵੇ ਚੋਂ। ਇਹ ਪੜਦਾ ਹੈ ਤੇ ਮਹਾਰਾਜ ਨੇ ਚਿੱਠੀ ਚ ਲਿਖਿਆ, ਸੈਦ ਖਾਂ ਇਹ ਪਹਿਲਾ ਤੀਰ, ਇਹ ਦੂਜਾ ਤੀਰ, ਅਸੀਂ ਤੇਰੇ ਪਾਵਿਆਂ ਦਾ ਨਿਸ਼ਾਨਾ ਲਾ ਕੇ 10 ਕਿਲੋਮੀਟਰ ਦੂਰੀ ਤੋਂ ਬਿੰਨਿਆ ਇਹ, ਤੇ ਤੇਰੀ ਹੈਕ ਦਾ ਵੀ ਇੱਥੋਂ ਹੀ ਨਿਸ਼ਾਨਾ ਲਾ ਸਕਦੇ ਸੀ, ਕੰਮ ਗਿਆ। ਮਹਾਰਾਜ ਕਹਿੰਦੇ ਤੇਰੀ ਹੈਕ ਦਾ ਵੀ, ਜੇ ਤੇਰੇ ਪਲੰਘ ਦੇ ਪਾਵੇ ਦਾ ਨਿਸ਼ਾਨਾ ਲੱਗ ਸਕਦਾ ਹੈ, ਤੇ ਤੇਰੀ ਹੈਕ ਦਾ, ਤੇਰੇ ਸੀਨੇ ਦਾ ਨਿਸ਼ਾਨਾ ਵੀ ਇੱਥੋਂ ਬੈਠੇ ਲਾ ਸਕਦੇ। ਪਰ ਸਾਡੀ ਮਜਬੂਰੀ ਆ, ਕੋਈ ਸਾਨੂੰ ਕੋਈ ਫਰਿਆਦਾਂ ਕਰ ਰਿਹਾ ਹੈ, ਤੇਰੀ ਰੱਖਿਆ ਦੀ ਕੋਈ ਅਰਦਾਸ ਕਰੀ ਜਾਂਦਾ ਹੈ, ਤੇਰੇ ਲਈ ਕੋਈ ਚੌਂਕੜਾ ਮਾਰ ਕੇ ਬੈਠਾ ਦੁਆਵਾਂ ਕਰਨ ਵਾਸਤੇ, ਤੇਰੇ ਲਈ ਕੋਈ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਪੜ੍ਹੀ ਜਾਂਦਾ ਤੇਰੇ ਲਈ। ਇੱਕ ਵਾਰੀ ਭਾਈ ਲਾਲ ਸਿੰਘ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਕਮਲਾਂ ਚ ਆਇਆ ਸੀ ਭਾਈ ਲਾਲ ਸਿੰਘ, ਪਰ ਇੱਥੇ ਆਉਣਾ ਆਉਣਾ ਕਿਵੇਂ ਇਹ ਗੱਲ ਦਾ ਸਾਨੂੰ ਪਤਾ ਹੋਣਾ ਚਾਹੀਦਾ, ਇੱਥੇ ਆਉਣਾ ਕਿਵੇਂ ਆ। ਹਾਂ ਕਿਤੇ ਰਿਸ਼ਤੇਦਾਰੀ ਚ ਜਾਈਏ, ਕਿਸੇ ਮੰਤਰੀ ਛੰਤਰੀ ਦੇ ਜਾਈਏ, ਜੇ ਜੇ ਮਰ ਕੇ ਜੇ ਜੇ ਮਰਜ਼ੀ ਬਣ ਕੇ ਜਾਈਏ, ਸਾਡੀ ਮਰਜ਼ੀ ਹੈ ਟੌਰ ਆ, ਜਿਵੇਂ ਮਰਜ਼ੀ ਜਾਈਏ, ਪਰ ਜਦੋਂ ਇੱਥੇ ਆਉਣਾ ਇੱਥੇ ਗਰੀਬ ਬਣ ਕੇ ਆਉਣਾ ਪੈਂਦਾ। ਇਹ ਭਾਈ ਲਾਲ ਸਿੰਘ ਢਾਲ ਲੈ ਕੇ ਆਇਆ ਸੀ, ਤੇ ਬੜੇ ਹੰਕਾਰ ਨਾਲ, ਬੜੇ ਰੋਹਬ ਨਾਲ, ਬੜੇ ਟੌਰ ਦੇ ਨਾਲ 15-20 ਬੰਦੇ ਅੱਗੇ ਪਿੱਛੇ ਘੁੰਮਦੇ ਆਉਂਦੇ ਜਿਵੇਂ ਮੰਤਰੀਆਂ ਦੇ ਆਉਂਦੇ ਹੁੰਦੇ। ਇਹਨੇ ਹਰੀ ਪੱਗ ਬੰਨੀ, ਸਿਰ ਤੇ ਚਿੱਟਾ ਕੁੜਤਾ ਪਾਇਆ ਤੇ ਚਾਦਰਾ ਲਾਇਆ, ਬੜੀਆਂ ਬੜੀ ਟੌਰ ਸ਼ੋਰ ਕੱਢ ਕੇ ਆਇਆ, ਤੇ ਇਹਨੇ ਕਿਹਾ ਵੀ ਢਾਲ ਜਿਹੜੀ ਲੈ ਕੇ ਆਇਆ ਨਾ, ਵੀ ਇਹ ਜੀ ਤਾਂ ਢਾਲ ਹੀ ਨੀ ਗੁਰੂ ਗੋਬਿੰਦ ਸਿੰਘ ਕੋਲੇ, ਕੋਈ ਦੇਖੀ ਨੀ, ਇਹ ਤਾਂ ਐਸੀ ਢਾਲ ਦੇਖੀ ਨੀ ਹੋਣੀ ਮਹਾਰਾਜ ਨੇ, ਪੂਰੇ ਆਨੰਦਪੁਰ ਸਾਹਿਬ ਚ ਨੀ ਹੋਣੀ। ਇਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਾ ਚੱਜ ਨਾਲ ਨਮਸਕਾਰ ਵੀ ਨੀ ਕੀਤੀ, ਤੇ ਕਹਿੰਦਾ ਮਹਾਰਾਜ ਮੈਂ ਲੈ ਕੇ ਆਇਆ ਢਾਲ,
ਤੁਹਾਡੇ ਕਿਸੇ ਸੂਰਮੇ ਕੋਲੇ ਨਹੀਂ ਹੋਣੀ, ਨਾ ਤੁਹਾਡੇ ਕੋਲੇ, ਤੇ ਨਾ ਹੀ ਕੋਈ ਇਹੋ ਜਿਹਾ ਸੂਰਮਾ ਜੰਮਿਆ ਵੀ ਇਹਦੇ ਵਿੱਚ ਦੀ ਕੋਈ ਗੋਲੀ ਕੱਢ ਦੇਵੇ, ਐਸੀ ਫਲਾਦੀ ਢਾਲ ਆ। ਮਹਾਰਾਜ ਸਮਝ ਗਏ ਵੀ ਹੰਕਾਰ ਬੋਲਦਾ। ਮਹਾਰਾਜ ਕਹਿੰਦੇ ਲਾਲ ਸੋ ਸਵੇਰੇ ਲੈ ਕੇ ਆਈ, ਸਵੇਰੇ ਨਿਸ਼ਾਨਾ ਅਸੀਂ ਲਾਵਾਂਗੇ, ਗੋਲੀ ਅਸੀਂ ਬਿੰਨਾਂਗੇ ਤੇ ਦੇਖਾਂਗੇ ਇਹਦੇ ਵਿੱਚੋਂ ਲੰਘਦੀ ਕਿ ਨਹੀਂ ਲੰਘਦੀ। ਜਦੋਂ ਇਹ ਸ਼ਬਦ ਕਹੇ ਨਾ ਤੇ ਕੰਬ ਗਿਆ ਹਿਰਦਾ ਵੀ ਗੁਰੂ ਗੋਬਿੰਦ ਸਿੰਘ ਨਿਸ਼ਾਨਾ ਲਾਉਣ ਤੇ ਪਹਾੜ ਪਾੜ ਦੇਣ, ਪਰਬਤਾਂ ਨੂੰ ਚੀਰ ਦੇਣ ਮਹਾਰਾਜ, ਤਾਂ ਫਿਰ ਜਿਹੜੀ ਟੌਰ ਨਾਲ ਆਇਆ ਨਾ ਉਹ ਟੌਰ ਨਾਲ ਮੁੜਿਆ ਨਾ ਜਾਵੇ, ਪੈਰ ਥੜਕਣ। ਫਿਰ ਸਾਰੀ ਰਾਤ ਅਰਦਾਸਾਂ ਕਰਦਾ ਰਿਹਾ, ਸਾਰੀ ਰਾਤ ਤੇਗ ਬਹਾਦਰ ਸਿਮਰੀਆ ਘਰ ਨੌਣ ਦਿਆ ਵੈ ਧਾਏ ਤੱਕ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਸਾਰੀ ਰਾਤ ਅਰਦਾਸਾਂ ਕਰਦਾ ਰਿਹਾ। ਸਵੇਰੇ ਢਾਲ ਲੈ ਕੇ ਆਉਣਾ ਸੀ, ਫਿਰ ਉਹ ਚਾਲ ਨੀ ਚੱਲ ਕੇ ਆਇਆ ਜਿਹੜੀ ਚਾਲ ਪਹਿਲਾਂ ਹੰਕਾਰ ਵਾਲੀ ਚੱਲਦਾ ਸੀ, ਫਿਰ ਭਗਤਾਂ ਕੀ ਚਾਲ ਨਰਾਲੀ, ਫਿਰ ਨਰਾਲੀ ਚਾਲ, ਧੀਮੀ ਚਾਲ, ਨਿਮਰਤਾ ਵਾਲੀ ਚਾਲ, ਨਮਾਣਾ ਗਰੀਬ ਬਣ ਕੇ ਸਿੱਖ ਬਣ ਕੇ ਮਹਾਰਾਜ ਦੇ ਚਰਨਾਂ ਚ ਆਇਆ ਤੇ ਸਾਰੀ ਰਾਤ ਰੋਂਦਾ ਰਿਹਾ ਅਰਦਾਸਾਂ ਕਰਦਾ ਸਾਰੀ ਰਾਤ। ਮਹਾਰਾਜ ਕਹਿੰਦੇ ਲਾਲ ਸੋ ਲਿਆ ਢਾਲ, ਲੈ ਕੇ ਐਂ ਖੜ ਗਿਆ ਤੇ ਮਹਾਰਾਜ ਨੇ ਚੁੱਕੀ ਰਫਲ ਨਿਸ਼ਾਨਾ ਬਿੰਨਿਆ ਤੇ ਮਹਾਰਾਜ ਨੇ ਰਫੜ ਰੱਖਤੀ, ਫਿਰ ਚੁੱਕੀ ਫੇਰ ਰੱਖਤੀ, ਤੀਜੀ ਵਾਰ ਜਦੋਂ ਰੱਖੀ ਨਾ, ਸੰਗਤ ਕਹਿੰਦੀ ਮਹਾਰਾਜ ਵੀ ਇਹ ਕੱਲ ਬੜੇ ਹੰਕਾਰ ਚ ਬੋਲਦਾ ਸੀ, ਲਾਓ ਨਿਸ਼ਾਨਾ, ਕੱਢੋ ਜੀ ਢਾਲ ਵਿੱਚ ਦੀ ਗੋਲੀ, ਇਹਨੂੰ ਕੀ ਪਤਾ ਲੱਗੇ ਵੀ ਇਹ ਪਾਵਰਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਆਇਆ, ਮੱਥਾ ਟੇਕਣ ਆਇਆ ਸੀ ਕਿ ਮੱਥਾ ਲਾਉਣ ਆਇਆ ਸੀ। ਮਹਾਰਾਜ ਕਹਿੰਦੇ ਵੀ ਚੱਲਦੀ ਨੀ, ਖਰਾਬ ਹੋ ਗਈ ਰਫਲ। ਸੰਗਤ ਕਹਿੰਦੀ ਮਹਾਰਾਜ ਇਹ ਤਾਂ ਨੀ ਹੋ ਸਕਦਾ ਵੀ ਤੁਹਾਡੇ ਹੱਥੋਂ ਚੱਲੇ ਨਾ, ਪਹਿਲੀ ਗੱਲ ਤਾਂ ਇਹ ਖਰਾਬ ਨੀ ਹੋਈ, ਦੂਜੀ ਗੱਲ ਇਹ ਹੈ ਵੀ ਤੁਹਾਡੇ ਹੱਥੋਂ ਤਾਂ ਖਰਾਬ ਵੀ ਚੱਲ ਜਾਣ, ਤੁਸੀਂ ਤਾਂ ਲੱਕੜ ਦੀਆਂ ਤੋਪਾਂ ਚਲਾ ਤੀਆਂ, ਤੁਸੀਂ ਤਾਂ ਲੱਕੜ ਦੀਆਂ ਤੋਪਾਂ ਚਲਾ ਤੀਆਂ, ਇਹ ਗੋਲੀ ਕਿਹੜੀ ਚੀਜ਼ ਹੈ? ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਕਿਹਦੇ ਤੇ ਗੋਲੀ ਚਲਾਵਾਂ, ਭਾਈ ਲਾਲ ਸਿਉਂ ਸਾਰੀ ਰਾਤ ਅਰਦਾਸਾਂ ਕਰਦਾ ਰਿਹਾ, ਭੁੱਲ ਮੰਗਦਾ ਰਿਹਾ ਤੇ ਇਹਦੀ ਢਾਲ ਤੇ ਨੌ ਪਾਤਸ਼ਾਹੀਆਂ ਹੱਥ ਰੱਖੀ ਬੈਠੀਆਂ। ਅਰਦਾਸ ਬੜੀ ਵੱਡੀ ਚੀਜ਼ ਆ, ਜੇ ਬੜਾ ਬੰਦਾ ਮਨੋ ਕਰੇ ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈ, ਉਹ ਰਖਵਾਲਾ, ਉਹ ਸਦਾ ਰੱਖਿਆ ਕਰਨ ਵਾਲਾ, ਜੇ ਦਿਲੋਂ ਦੁਆ ਅਰਦਾਸ ਹੋ ਜਾਵੇ ਤਾਂ ਸ਼ਰਧਾ ਭਾਵਨਾ ਦੇ ਨਾਲ। ਜਦੋਂ ਇਹ ਕਹਿ ਕੇ ਕਰੀਏ ਮਹਾਰਾਜ ਹੋਰ ਕਿਤੇ ਨੀ ਸਰ ਚੁਕਾਉਣਾ, ਮੈਂ ਹੋਰ ਪੈਥਾਉ ਨਾਹੀ, ਜਿਸ ਪੈ ਕਰੋ ਬੇਨਤੀ, ਕਿਤੇ ਨੀ ਹੋਰ ਜਾ ਕੇ ਮੈਂ ਤਰਲੇ ਕੱਢਣੇ, ਮਿਹਨਤਾਂ ਕਰਨੀਆਂ, ਮੇਰਾ ਦੁੱਖ ਸੁੱਖ ਤੋਂ ਜੀ ਪਾਸ, ਤੇਰੇ ਪਾਸ ਹੀ ਆ ਦੁੱਖ ਸੁੱਖ ਮੇਰੇ। ਤੇ ਮਹਾਰਾਜ ਕਹਿੰਦੇ ਵੀ ਦਸ ਪਾਤਸ਼ਾਹੀਆਂ ਨੌ ਪਾਤਸ਼ਾਹੀਆਂ ਇਹਦੀ ਢਾਲ ਤੇ ਹੱਥ ਰੱਖੀ ਬੈਠੀਆਂ, ਤੇ ਅੱਜ ਉਹੀ ਸੀਨ ਦੁਬਾਰੇ ਆ, ਇੱਧਰ ਅਰਦਾਸ ਕਰੀ ਜਾਂਦੀ ਹੈ ਨਸੀਰਾਂ ਭੈਣ, ਤੇ ਇੱਧਰ ਇਹ ਹੰਕਾਰੀ ਬਣ ਕੇ ਮਹਾਰਾਜ ਸੱਚੇ ਪਾਤਸ਼ਾਹ ਨਾਲ ਮੁਕਾਬਲਾ ਕਰਨ ਆਇਆ। ਤੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਵੀ ਇਹ ਤੀਰ ਤੇਰੇ ਸੀਨੇ ਚ ਵੱਜ ਸਕਦੇ ਸੀ, ਪਰ ਤੇਰੀ ਭੈਣ ਦੁਆਵਾਂ ਕਰਦੀ, ਸਾਡੀ ਭਗਤ ਨਹੀਂ ਹੈ, ਪ੍ਰੇਮ ਆ ਸਾਡਾ ਉਹਦੇ ਨਾਲ, ਤਾਂ ਨੀ ਤੇਰੀ ਹਿੱਕ ਦਾ ਨਿਸ਼ਾਨਾ ਲਾਇਆ, ਪਾਵਿਆਂ ਦਾ ਹੀ ਲਾਇਆ, ਹਾਲੇ ਵੀ ਮੁੜ ਜਾ। ਇਹ ਫੇਰ ਨਾ ਮੁੜਿਆ ਤੇ ਸਜਾਦ ਵੇਗ ਕਹਿੰਦਾ ਮਹਾਰਾਜ ਮੇਰੇ ਨਾਲ ਇਹ ਖੇਡਦਾ ਰਿਹਾ, ਸੈਦ ਖਾਂ ਮਹਾਰਾਜ ਦੀ ਫੌਜ ਦਾ ਅਫਸਰ ਸੀ ਸਜਾਦ ਬੇਗ, ਕਹਿੰਦਾ ਮੈਨੂੰ ਭੇਜੋ, ਮੈਂ ਇਹਨੂੰ ਜਾਣਦਾ ਚੰਗੀ ਤਰ੍ਹਾਂ, ਮਹਾਰਾਜ ਇਹਦੇ ਲਈ ਤੁਸੀਂ ਜਾਣਾ, ਆਪ ਜੰਗ ਦੇ ਮੈਦਾਨ ਚ ਇਹਦੇ ਲਈ ਨਾ ਉਤਰਿਓ ਤੁਸੀਂ, ਇਹਦੇ ਲਈ ਤਾਂ ਮੈਂ ਹੀ ਬਥੇਰਾ। ਇਹ ਜਦੋਂ ਸਜਾਦ ਬੇਗ ਗਿਆ ਤੇ ਇਹ ਕਹਿੰਦਾ ਸੈਦ ਖਾਂ ਕਹਿੰਦਾ ਤੂੰ ਤਾਂ ਮੇਰਾ ਮਿੱਤਰ ਹੈ, ਤੂੰ ਵੀ ਮੋਮਣਾ, ਮੈਂ ਵੀ ਮੋਮਣਾ, ਤੂੰ ਗੁਰੂ ਲਈ ਜੰਗ ਕਾਹਤੋਂ ਕਰਨਾ ਆ, ਆਪਾਂ ਨੂੰ ਤਾਂ ਭਰਾਵਾਂ ਭਰਾਵਾਂ ਨੂੰ ਲੜਾਈ ਜਾਂਦਾ ਹੈ, ਇਹ ਬੜਾ ਚਲਾਕ ਬੰਦਾ ਹੈ। ਉਹ ਸਜਾਦ ਬੇਗ ਕਹਿੰਦਾ ਓਏ ਮੂੰਹ ਸੰਭਾਲ ਕੇ ਗੱਲ ਕਰ ਸੈਦ ਖਾਨਾ, ਬੰਦਾ ਤੂੰ ਤੇ ਮੈਂ ਹੋ ਸਕਦਾ, ਕਲਗੀਧਰ ਪਾਤਸ਼ਾਹ ਰੱਬ ਆ, ਉਹ ਬੰਦੇ ਬਣਾਉਣ ਵਾਲਾ, ਉਹ ਮਤ ਦੇਣ ਵਾਲਾ ਬੰਦਿਆਂ ਨੂੰ, ਜਾ ਮੁੜ ਜਾ ਚੰਗਾ ਤਾਂ। ਤੇ ਇਹ ਫਿਰ ਹੰਕਾਰ ਚ ਕਹਿੰਦਾ ਵੀ ਉਹੀ ਗੱਲ ਹੋਈ ਨਾ, ਮੇਰੇ ਸਾਹਮਣੇ ਨੀ ਆਇਆ, ਮੈਂ ਤਾਂ ਉਹਦੇ ਨਾਲ ਲੜਨ ਆਇਆ, ਤੇਰੇ ਨਾਲ ਥੋੜੀ, ਆਪਾਂ ਭਰਾ ਭਰਾ ਏ। ਇਹ ਸਜਾਦ ਵੇ ਕਹਿੰਦਾ ਇਹ ਭਰਾ ਵਾਲੀ ਗੱਲ ਤਾਂ ਕਰਦੇ ਖਤਮ, ਕਿਉਂਕਿ ਤੂੰ ਮੇਰੇ ਗੁਰੂ ਨੂੰ ਮੰਦੇ ਸ਼ਬਦ ਬੋਲਦਾ ਹੈ, ਤੇ ਜਿਹੜਾ ਮੇਰੇ ਗੁਰੂ ਨੂੰ ਮੰਦਾ ਸ਼ਬਦ ਬੋਲੇ ਉਹ ਮੇਰਾ ਭਰਾ ਕਾਹਦਾ ਹੋਇਆ, ਇਹ ਭਰਾਵਾਂ ਵਾਲੀ ਗੱਲ ਖਤਮ ਹੈ। ਮੈਂ ਤਾਂ ਕਿਹਾ ਸੀ ਵੀ ਮਹਾਰਾਜ ਕੋਈ ਨੀ ਮੈਂ ਸਮਝਾ ਦਿੰਦਾ, ਤੇ ਜੇ ਤੂੰ ਨਾ ਸਮਝੇ
ਮੈਂ ਫਿਰ ਤੇਰੀਆਂ ਭਾਜਣਾ ਵੀ ਪਵਾ ਸਕਦਾ, ਪਰ ਜੇ ਤੇਰੇ ਮਨ ਚ ਨਾ ਵੀ ਗੁਰੂ ਗੋਬਿੰਦ ਸਿੰਘ ਆਵੇ ਆਉਣਗੇ ਉਹ। ਇਹ ਸਜਾਦ ਵੇਖ ਗਿਆ, ਕਹਿੰਦਾ ਮਹਾਰਾਜ ਮੈਂ ਤਾਂ ਚਾਹੁੰਦਾ ਸੀ ਵੀ ਕਮਲਾ ਬਚ ਜਾਵੇ, ਪਰ ਉਹ ਤੁਹਾਡੇ ਨਾਲ ਟੱਕਰ ਲੈਣੀ ਚਾਹੁੰਦਾ। ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਮਣੇ ਆਵੇ। ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਛੇੜਿਆ ਘੋੜਾ, ਲਾਈ ਅੱਡੀ, ਨੀਲੇ ਸਾਹ ਦਾ ਸਵਾਰ, ਮੇਰਾ ਸਤਿਗੁਰੂ ਬਾਜਾਂ ਵਾਲਾ, ਤਖਤਾਂ ਵਾਲਾ, ਤਾਜਾਂ ਵਾਲਾ, ਮਾਂ ਗੁਜਰੀ ਦਾ ਲਾਲ, ਸੱਚੇ ਪਾਤਸ਼ਾਹ ਸਾਹਮਣੇ ਜਾ ਖੜੇ ਨੇ ਸੈਦ ਖਾਂ ਦੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੈਦ ਖਾਂ ਪਹਿਲਾ ਵਾਰ ਤੂੰ ਕਰ ਲਾ, ਤੇਰੇ ਮਨ ਦੇ ਚਾਅ ਨਾ ਅਧੂਰੇ ਰਹਿ ਜਾਣ, ਕਰ ਪਹਿਲਾ ਵਾਰ ਤੂੰ ਸੈਦ ਖਾਂ ਚਾਅ ਕਰ ਲੈ ਪੂਰੇ। ਕਹਿੰਦੇ ਕਰ ਲਾ ਪਹਿਲਾ ਵਾਰ, ਤੇਰੇ ਚਾਅ ਪੂਰੇ ਹੋ ਜਾਣ ਜਿਹੜੇ। ਕਰ ਪਹਿਲਾ ਵਾਰ ਤੂੰ ਸੈਦ ਖਾਂ ਚਾਹ ਕਰ ਲੈ ਪੂਰੇ। ਮਾਂ ਗੁਜਰੀ ਦਾ ਲਾਲ ਸੀ ਆ ਖੜ ਗਿਆ ਮੂਹਰੇ। ਕਹਿੰਦਾ ਜਿਹੜੇ ਮਾਂ ਗੁਜਰੀ ਦੇ ਲਾਲ ਨੂੰ ਡੀਕਦਾ ਤੇਰੇ ਸਾਹਮਣੇ ਖੜਾ, ਮੈਨੂੰ ਚੰਗੇ ਲੱਗਦੇ ਤੇਰੇ ਵਰਗੇ ਸੂਰੇ। ਮਹਾਰਾਜ ਕਹਿੰਦੇ ਮੈਂ ਵੀ ਸੂਰਮਿਆਂ ਨੂੰ ਹੀ ਪਸੰਦ ਕਰਦਾ, ਬੋਝਲਾਂ ਨੂੰ ਨਹੀਂ। ਜੰਗ ਦੇ ਮੈਦਾਨ ਵਿੱਚ ਸੂਰਮੇ ਉਤਰਦੇ ਆ, ਮੈਨੂੰ ਚੰਗੇ ਲੱਗਦੇ ਤੇਰੇ ਵਰਗੇ ਸੂਰੇ। ਖੜੀ ਲਾੜੀ ਮੌਤ ਵਿਆਹੁਣ ਲਈ ਅੱਖੀਆਂ ਵਿੱਚ ਘੂਰੇ। ਮਹਾਰਾਜ ਕਹਿੰਦੇ ਲਾੜੀ ਮੌਤ ਖੜੀ ਹੈ, ਘੂਰ ਰਹੀ ਅੱਖੀਆਂ ਦੇ ਵਿੱਚ, ਹੁਣ ਅਜੀਤਵਾਲ ਦੇ ਪਾਰਸਾ ਨਾ ਭੱਜੀ ਮੂਹਰੇ। ਮਹਾਰਾਜ ਕਹਿੰਦੇ ਘਰ ਵਾਰ ਪਹਿਲਾਂ ਤੇ ਬਾਹਰ ਕਰੀ, ਤੇ ਬਾਹਰ ਕਰਕੇ ਕਿਤੇ ਭੱਜ ਨਾ ਜਾਈ, ਕਿਉਂਕਿ ਲਾੜੀ ਮੌਤ ਵਿਆਹੁਣ ਵਾਸਤੇ ਕਾਲੀ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਜਦੋਂ ਕਹਿੰਦੇ ਜਿਹੜੇ ਤੀਰ ਅੰਦਾਜ਼ੀ ਆ ਨਾ, ਤੀਰ ਚਲਾਉਣ ਵਾਲੇ, ਉਹਨਾਂ ਨੂੰ ਪਤਾ ਇਹ ਗੱਲ ਦਾ ਵੀ ਜਦੋਂ ਤੀਰ ਚਲਾਉਣਾ ਹੋਵੇ ਨਾ, ਮੱਥੇ ਦਾ ਨਿਸ਼ਾਨਾ ਲਾਉਣਾ ਹੋਵੇ ਤੇ ਅੱਖਾਂ ਵਿੱਚ ਅੱਖਾਂ ਪਾਉਣੀਆਂ ਪੈਂਦੀਆਂ। ਗੱਤਕਾ ਖੇਡਣ ਵਾਲਿਆਂ ਨੂੰ ਪਤਾ ਹੁੰਦਾ, ਉਹ ਸ਼ਾਸਤਰ ਤੇ ਧਿਆਨ ਘੱਟ, ਉਹ ਨਿਗਾਹ ਤੇ ਧਿਆਨ ਵੱਧ ਹੁੰਦਾ ਉਹਨਾਂ ਦਾ, ਕਿਉਂਕਿ ਬਾਹਰ ਕਿੱਥੇ ਕਰਨਾ ਉਹ ਨਿਗਾਹ ਪਹਿਲੋਂ ਦੱਸ ਦਿੰਦੀ। ਮੂਹਰਲੇ ਬੰਦੇ ਨੇ ਬਾਹਰ ਕਿੱਥੇ ਕਰਨਾ ਨਾ, ਉਹ ਨਿਗਾਹ ਪਹਿਲੋਂ ਅੱਖਾਂ ਹੀ ਦੱਸ ਦਿੰਦੀਆਂ। ਇਸ ਕਰਕੇ ਇਹ ਸਿਖਲਾਈ ਆ ਸ਼ਾਸਤਰਾਂ ਦੀ ਵੀ ਵਿਦਿਆ। ਐਂ ਨਹੀਂ ਵੀ ਹਰੇਕ ਹੀ ਉੱਠ ਕੇ ਗੋਲੀ ਚਲਾ ਦੂ ਤੇ ਹਰੇਕ ਹੀ ਉੱਠ ਕੇ ਤਲਵਾਰ ਚਲਾ ਲੂ ਜਾਂ ਡਾਂਗ ਚਲਾ ਲੂ, ਇਹ ਸਿੱਖਣੀ ਪੈਂਦੀ ਹੈ। ਊ ਰੱਖੀ ਦਾ ਕੋਈ ਫਾਇਦਾ ਨਹੀਂ, ਪਰ ਘਰਾਂ 'ਚ ਭਾਵੇਂ ਤਲਵਾਰਾਂ ਤੇਗਾਂ ਰੱਖੀਆਂ ਹੁਣ, ਜਿੰਨਾ ਚਿਰ ਸਿੱਖੀ ਨਹੀਂ ਉਨਾ ਚਿਰ ਉਹਦਾ ਕੀ ਫਾਇਦਾ ਸ਼ਸਤਰ ਦਾ, ਹਥਿਆਰ ਦਾ। ਇਹਨੇ ਜਦੋਂ ਨਿਸ਼ਾਨਾ ਬਿੰਨਿਆ ਨਾ ਮਹਾਰਾਜ ਸੱਚੇ ਪਾਤਸ਼ਾਹ ਦਾ, ਤੇ ਨੇਤਰਾਂ 'ਚ ਨੇਤਰ ਪਾਉਣੇ ਸੀ, ਮਹਾਰਾਜ ਦੇ ਅੱਖਾਂ ਵੱਲ ਝਾਕਿਆ ਤੇ ਤੀਰ ਕਮਾਨ ਥੜਕਣ ਲੱਗ ਗਏ ਸੈਦ ਖਾਂ ਦੇ, ਹੱਥ ਕੰਬਣ ਲੱਗ ਗਏ, ਪੈਰ ਕੰਬਣ ਲੱਗ ਗਏ ਸੈਦ ਖਾਂ ਦੇ। ਮਹਾਰਾਜ ਦੀਆਂ ਨਜ਼ਰਾਂ ਵੱਲ ਨਹੀਂ ਝਾਕਿਆ ਜਾਂਦਾ, ਮਸਤਕ ਵੱਲ ਨਹੀਂ ਝਾਕਿਆ ਜਾਂਦਾ, ਕਲਗੀ ਵੱਲ ਨਹੀਂ ਝਾਕਿਆ ਜਾਂਦਾ, ਸੂਰਜ ਵਾਂਗੂ ਤਪਦੇ ਚਿਹਰੇ ਵੱਲ ਨਹੀਂ ਝਾਕਿਆ ਜਾਂਦਾ। ਸੈਦ ਖਾਂ ਨੇ ਦੋ ਤਿੰਨ ਵਾਰ ਨਿਸ਼ਾਨਾ ਬਿਨਿਆ ਤੇ ਤੀਰ ਕਮਾਨਾ ਹੱਥੋਂ ਛੁੱਟ ਗਈਆਂ। ਭੈਣ ਦੀ ਅਰਦਾਸ ਸੀ ਵੀ ਮਹਾਰਾਜ ਇਹਨੂੰ ਨੈਣਾ ਦਾ ਤੀਰ ਮਾਰਿਓ, ਇਹਨੂੰ ਲੋਹੇ ਦਾ ਨਾ ਮਾਰਿਓ, ਮੇਰਾ ਭਰਾ ਮਾਰਿਓ ਨਾ, ਇਹਦਾ ਹੰਕਾਰ ਮਾਰ ਦਿਓ। ਆਹ ਮਹਾਰਾਜ ਨੇ ਮਾਰਿਆ ਸੈਦ ਖਾਂ ਦਾ ਹੰਕਾਰ, ਛੱਟ ਕੇ ਤੀਰ ਕਮਾਨਾ, ਜਿਵੇਂ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਭੁੱਲ ਬਖਸ਼ਾਉਂਦਾ ਸਾਥੀ ਹੈ।

ਮੈਂ ਖੜਾ ਸੁਆਲੀ ਤੀਰ ਨਦਰ ਤਾਂ ਮਾਰ ਦੇ ਨਾ ਮੋੜੀ ਖਾਲੀ ਤੀਰ ਨਦਰ ਤਾਂ ਮਾਰ ਦੇ ਨਾ

ਉਪਲ ਬਖਸ਼ ਦੇ ਦਾਤਿਆ ਤੂੰ ਬਖਸ਼ਣ ਆਰਾ ਪੁਲ ਬਖਸ਼ ਦੇ ਦਾਤਿਆ ਤੂੰ ਬਖਸ਼ਣ ਆਰਾ।

0: ਸਾਧੂ ਨਦਰ ਨਿਹਾਲ ਜੀ ਹੋ ਗਿਆ ਲਿਖਾਰੀ, ਸਾਧੂ ਨਦਰ ਨਿਹਾਲ ਜੀ ਹੋ ਗਿਆ ਲਿਖਾਰੀ।
1: ਕਹੇ ਬਿੱਟੂ ਅਰਜ ਕਬੂਲ ਤੂੰ ਦੱਸ ਮੈਂ ਅਵਤਾਰਾ, ਕਹੇ ਬਿੱਟੂ ਅਰਜ ਕਬੂਲ ਤੂੰ ਦੱਸ ਮੈਂ ਅਵਤਾਰਾ, ਉਹ ਬੁੱਲ ਬਖਸ਼ ਦੇ ਦਾਤਿਆ ਤੂੰ ਬਖਸ਼ਣ ਆਰਾ, ਉਹ ਬੁੱਲ ਬਖਸ਼ ਦੇ ਦਾਤਿਆ ਤੂੰ ਬਖਸ਼ਣ ਆਰਾ, ਉਹ ਬੁੱਲ ਬਖਸ਼ ਦੇ ਦਾਤਿਆ ਤੂੰ ਬਖਸ਼ਣ ਆਰਾ।
2: ਤੋਏ ਤੱਕਣਾ ਐਵਗਣਾ ਮੇਰੇ ਜਰਾ ਚਾਹੀਦਾ ਰਹਿਮ ਦਤਾਰ ਤੈਨੂੰ, ਜੇਕਰ ਅਸੀਂ ਨਾ ਗੁਨਾਹਗਾਰ ਹੁੰਦੇ ਕੌਣ ਆਖਦਾ ਬਖਸ਼ਣ ਹਾਰ ਤੈਨੂੰ। ਸੈਦ ਖਾਂ ਚਰਨਾ ਕਮਲਾਂ ਵਿਚ ਢਹਿ ਪਿਆ ਸੱਚੇ ਪਾਤਸ਼ਾਹ ਦੇ ਚਰਨਾਂ ਚ ਤਰਲਾ ਕਰਦਾ, ਅਰਜੋਈ ਕਰਦਾ ਵੀ ਮਹਾਰਾਜ ਜੀ ਓ ਮੇਰੀ ਨਸੀਰਾਂ ਭੈਣ ਨੇ ਮੈਨੂੰ ਬੜਾ ਸਮਝਾਇਆ ਸੀ, ਬੜੀ ਮਤ ਦਿੱਤੀ ਸੀ ਪਰ ਮੈਂ ਨਾ ਸਮਝਿਆ। ਕਹਿੰਦੇ ਸਵੇਰ ਦਾ ਭੁੱਲਿਆ ਸ਼ਾਮੀ ਵਾਪਸ ਆ ਜਾਵੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਹੁੰਦੇ, ਸਾਰਾ ਜਗਤ ਹੀ ਭੁੱਲਣ ਹਾਰ ਆ, ਭੁੱਲਣ ਅੰਦਰ ਸਭ ਕੋ ਉਹ ਭੁੱਲ ਗੁਰੂ ਕਰਤਾਰ, ਕੱਲਾ ਜਿਹੜਾ ਰੱਬ ਹੈ ਜਿਹੜਾ ਪਰਮਾਤਮਾ ਉਹੀ ਭੁੱਲ ਆ, ਸਾਰੀ ਦੁਨੀਆਂ ਹੀ ਗਲਤੀ ਦੇ ਪੁਤਲੇ ਆ, ਸਾਰਾ ਜਗ ਭੁੱਲਣ ਹਾਰਿਆਂ ਦੇ ਵਿੱਚ ਆਉਂਦਾ। ਕਹਿੰਦਾ ਚਰਨੀ ਲਾ ਲੋ ਪਾਤਸ਼ਾਹ ਮੈਂ ਤੇਰਾ ਬੰਦਾ, ਤਰਲੇ ਕਰਦਾ ਹੱਥ ਜੋੜਦਾ ਨੀਵੀਂ ਪਾ ਕੇ ਬੈਠਾ ਮਹਾਰਾਜ ਦੇ ਚਰਨਾਂ ਦੇ ਵਿੱਚ, ਜਿਹੜਾ ਕਿਤੇ ਕਹਿੰਦਾ ਸੀ ਮੈਂ ਗੁਰੂ ਗੋਬਿੰਦ ਸਿੰਘ ਨੂੰ ਪੈਰਾਂ ਚ ਬੇੜੀਆਂ ਤੇ ਹੱਥਾਂ ਨੂੰ ਹੱਥ ਕੜੀਆਂ ਲਾ ਕੇ ਦੋ ਦਿਨਾਂ ਦੇ ਵਿੱਚ ਦਿੱਲੀ ਪੇਸ਼ ਕਰ ਦੂੰਗਾ, ਤੇ ਅੱਜ ਇਹਦੇ ਆਪਦੇ ਬੇੜੀਆਂ ਪੈ ਗਈਆਂ ਪੈਰਾਂ ਚ, ਆਪਦੇ ਹੱਥਾਂ ਨੂੰ ਹੱਥ ਕੜੀਆਂ ਲਾ ਗਈਆਂ, ਅੱਜ ਅਨਿਆਲੇ ਤੀਰ ਨਜ਼ਰਾਂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ ਮਾਰੇ ਉਹ ਝੱਲੇ ਨਹੀਂ ਗਏ। ਮੇਰੇ ਮਨ ਪ੍ਰੇਮ ਲਗੋ ਹਰ ਤੀਰ, ਮੇਰੇ ਸਤਿਗੁਰ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ। ਕਹਿੰਦਾ ਚਰਨੀ ਲਾ ਲੋ ਪਾਤਸ਼ਾਹ ਮੈਂ ਤੇਰਾ ਬੰਦਾ, ਮੈਂ ਆਇਆ ਫੌਜਾਂ ਚਾੜ ਕੇ ਇਹ ਕੀਤਾ ਮੰਦਾ। ਕਹਿੰਦਾ ਪਾਤਸ਼ਾਹ ਮੈਂ ਨੀ ਚੰਗਾ ਕੀਤਾ, ਏ ਮੈਂ ਫੌਜਾਂ ਚਾੜ ਕੇ ਲੈ ਕੇ ਆਇਆ, ਮੈਂ ਆਇਆ ਫੌਜਾਂ ਚਾੜ ਕੇ ਨਾ ਕੀਤਾ ਚੰਗਾ, ਮੈਂ ਸੁੱਤਾ ਸ਼ੇਰ ਜਗਾ ਲਿਆ, ਲਿਆ ਆਪ ਹੀ ਪੰਗਾ, ਕੀ ਹਿੰਮਤ ਮੇਰੀ ਪਾਤਸ਼ਾਹ ਤੇਰੇ ਮੂਹਰੇ ਖੰਗਾ, ਮੈਂ ਅਜੀਤ ਬਾਲ ਦੇ ਪਾਰਸਾ ਮੰਦੇ ਤੋਂ ਮੰਦਾ। ਇਹ ਗੱਲ ਹਰੇਕ ਨੂੰ ਸਮਝ ਲੈਣੀ ਚਾਹੀਦੀ ਹੈ, ਮੰਦੇ ਤੋਂ ਮੰਦਾ ਕਹਿਣ ਤੋਂ ਭਾਵ ਵੀ ਮਹਾਰਾਜ ਮੈਂ ਕੀ ਹੈ, ਮੈਂ ਤਾਂ ਕੁਝ ਵੀ ਨਹੀਂ, ਸਭ ਤੋਂ ਵੱਡਾ ਤਾਂ ਤੂੰ ਆ ਸਮਰੱਥ ਗੁਰੂ, ਸਮਰੱਥ ਗੁਰੂ ਸਰ ਹੱਥ ਧਰਿਓ, ਹਮ ਮੰਦੇ ਮੰਦੇ ਮਨ ਮਾਹੀ, ਹਮ ਨੀ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਮਹਾਰਾਜ ਮੰਦੇ ਥੋੜੀ ਸੀ ਜਿਹੜੇ ਇਹ ਲੈ ਕੇ ਵੀ ਅਸੀਂ ਚੰਗੇ ਨੀ ਕੋਈ ਬੁਰਾ ਨੀ, ਇਹ ਸਾਨੂੰ ਸਮਝਾਉਣ ਵਾਸਤੇ ਮਹਾਰਾਜ ਨੇ ਕਿਹਾ ਵੀ ਦੁਨੀਆਂ ਦੇ ਬੰਦਿਆ ਇਹ ਮਨੁੱਖਾ ਆਪਦੇ ਆਪ ਨੂੰ ਨਾ ਚੰਗਾ ਸਮਝੀ ਜਾ, ਆਪਣੇ ਆਪ ਨੂੰ ਤਾਂ ਸਰਟੀਫਿਕੇਟ ਹਰੇਕ ਹੀ ਕੋਈ ਦੇ ਦਿੰਦਾ, ਪਰ ਸਾਨੂੰ ਗੁਰੂ ਦੇ ਚਰਨਾਂ ਚੋਂ ਸਰਟੀਫਿਕੇਟ ਮਿਲੇ, ਗੁਰੂ ਦੇ ਚਰਨਾਂ ਕਮਲਾਂ ਵਿੱਚੋਂ ਸਾਨੂੰ ਪਿਆਰ ਮਿਲੇ, ਮੁਹੱਬਤਾਂ ਮਿਲਣ, ਗੁਰੂ ਸਾਡੀ ਝੋਲੀ ਚ ਦਾਤ ਪਾ ਦੇਵੇ ਚੰਗੇ ਬਣਨ ਦੀ। ਬੰਦਾ ਆਪਦੇ ਆਪ ਨਹੀਂ ਚੰਗਾ ਬਣ ਸਕਦਾ, ਗੁਰੂ ਮਤ ਦੇਵੇ ਤਾਂ ਚੰਗਾ ਬਣਦਾ। ਕੌਡਾ ਰਾਕਸ਼ ਪਹਿਲਾਂ ਚੰਗਾ ਸੀ, ਸੱਜਣ ਠੱਗ ਕਿਤੇ ਚੰਗਾ ਸੀ, ਭੂਮੀਆਂ ਚੋਰ ਸਧਨਾ ਕਸਾਈ, ਪ੍ਰੇਮਾ ਕੌੜੀ ਹਮਜਾ ਗੌਂਸ ਪੀਰ, ਬੜੀ ਕਧਾਰੀ ਮਲਕ ਭਾਗੋਂ, ਇਹ ਕਿਤੇ ਚੰਗੇ ਸੀ ਸਾਡੇ? ਜਦੋਂ ਗੁਰੂ ਨੇ ਕਿਰਪਾ ਕਰਤੀ ਉਦੋਂ ਚੰਗੇ ਹੋ ਗਏ, ਰਾਕਸ਼ਸਾਂ ਤੋਂ ਦੇਵਤੇ ਬਣ ਗਏ ਇਹ, ਤੇ ਸਾਡੇ ਤੇ ਵੀ ਗੁਰੂ ਜਦੋਂ ਕਿਰਪਾ ਕਰਦਾ ਉਦੋਂ ਹੀ ਚੰਗੇ ਬਣਦੇ ਆ। ਚੰਗੇ ਹੋਣ ਦਾ ਸਿਰਾ ਵੀ ਗੁਰੂ ਨੂੰ ਸੌਂਪਿਆ ਕਰੋ, ਪਹਿਲੀ ਗੱਲ ਤਾਂ ਆਪਾਂ ਚੰਗੇ ਹੀ ਨਹੀਂ ਗੇ, ਜੇ ਕਿਤੇ ਮਾੜੀ ਮੋਟੀ ਚੁਗਿਆਈ ਆਉਂਦੀ ਵੀ ਹੈ ਤੇ ਗੁਰੂ ਦਾ ਸ਼ੁਕਰਾਨਾ ਕਰੀਏ, ਮਹਾਰਾਜ ਅਸੀਂ ਕੌਣ ਆ, ਇਹ ਸਭ ਤੇਰੀਆਂ ਹੀ ਰਹਿਮਤਾਂ, ਤੇਰੀਆਂ ਹੀ ਬਖਸ਼ਿਸ਼ਾਂ। ਸੈਦ ਖਾਂ ਕਹਿੰਦਾ ਮਹਾਰਾਜ ਮੈਂ ਤਾਂ ਮੰਦੇ ਤੋਂ ਮੰਦਾ, ਮੈਂ ਪਾਪੀ ਤੋਂ ਪਾਪੀ ਆ, ਮੈਂ ਅਪਰਾਧੀ ਆ, ਹਮ ਅਪਰਾਧੀ ਸਭ ਜਗਤ ਕੇ, ਤੁਮ ਬਖਸ਼ਣ ਹਾਰੇ, ਤੂੰ ਦੀਨ ਦਿਆਲ ਆ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ, ਮੇਰੇ ਦਾਤਿਆ ਤੇਰੇ ਭਰੋਸੇ ਤੇਰੇ ਆਸਰੇ, ਤੇ ਤੋਂ ਸਦਕੇ ਤੇ ਤੋਂ ਬਾਰ ਨੇ ਬਲਹਾਰ ਨੇ ਲੱਖ ਵਰੀਆਂ, ਇੱਕ ਵਾਰੀ ਨੀ ਕਰੋੜਾਂ ਵਾਰੀ ਕਰਵਾਣ ਜਾਈਏ ਤੇ ਤੋਂ, ਲੱਖਾਂ ਵਾਰੀ ਤੇ ਤੋਂ ਕਰਵਾਣ ਜਾਈਏ, ਤੇਰੇ ਚਰਨਾਂ ਕਮਲਾਂ ਤੋਂ ਬਲਹਾਰ ਜਾਈਏ ਸੱਚੇ ਪਾਤਸ਼ਾਹ, ਤੁਸੀਂ ਕਿਰਪਾ ਕਰਿਓ, ਤੂੰ ਸਮਰੱਥ ਵੱਡਾ, ਮੇਰੀ ਮਾਤਾ ਥੋੜੀ ਰਾਮ। ਇਹਨੂੰ ਫਿਰ ਬਖਸ਼ਤਾ ਸੈਦ ਖਾਨ ਨੂੰ ਮਹਾਰਾਜ ਨੇ, ਤੇ ਇਹ ਫਿਰ ਦੁਬਾਰੇ ਦਿੱਲੀ ਨਹੀਂ ਗਿਆ, ਮਹਾਰਾਜ ਦੇ ਚਰਨਾਂ ਕਮਲਾਂ ਦਾ ਭੋਰਾ ਬਣ ਕੇ ਰਹਿ ਗਿਆ, ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਚ ਸਵਾਵਾਂ ਕਰਨ ਲੱਗ ਗਿਆ। ਜਿਹੜਾ ਆਨੰਦ ਗੁਰੂ ਦੇ ਚਰਨਾਂ ਦਾ ਨਾ, ਇਹ ਆਉਂਦਾ ਕਿਸੇ ਕਿਸੇ ਨੂੰ ਆ, ਆਨੰਦ ਜਿਹੜਾ ਗੁਰਬਾਣੀ ਦਾ ਆਉਂਦਾ ਕਿਸੇ ਕਿਸੇ ਨੂੰ ਆ। ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਪਰਵਤਗਾਰ ਸਤਿਗੁਰੂ ਬਾਜਾਂ ਵਾਲਾ, ਜਿਹਦੇ ਤੇ ਕਿਰਪਾ ਕਰ ਦੇਵੇ ਨਾ, ਜਿਹਦੇ ਤੇ ਮਿਹਰ ਕਰ ਦੇਵੇ ਮੇਰਾ ਦਾਤਾ, ਉਹ ਫਿਰ ਆਨੰਦ ਮੰਗਲਾਂ ਦੇ ਵਿੱਚ ਰਹਿੰਦਾ, ਉਹ ਸਦਾ ਖੁਸ਼ੀਆਂ ਤੇ ਖੇੜਿਆਂ ਚ ਰਹਿੰਦਾ, ਉਹ ਭੁੱਖਾ ਵੀ ਰੱਜਿਆ ਰਹਿੰਦਾ, ਉਹਦੀ ਜੇਬ ਚ ਦਵਾਨੀ ਨਾ ਹੋਵੇ ਤਾਂ ਵੀ ਕੋਈ ਵੀ ਚੜ੍ਹਦੀ ਕਲਾਂ ਚ ਤੇ ਕਈ ਮੇਰੇ ਅਰਗੇ ਕੋਲੇ ਹੋਵੇ, ਸਾਰਾ ਕੁਛ ਉਹ ਕਹੀ ਜਾਊਗਾ, ਮਰੂ ਮਰੂ ਕਰਦਾ ਰਹਿੰਦਾ, ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾ ਪੁਰੀਆਂ ਭਾਰ, ਭੁੱਖ ਉਹਨਾਂ ਦੀ ਉਤਰਦੀ ਆ ਜਿਹਨਾਂ ਤੇ ਗੁਰੂ ਕਿਰਪਾ ਕਰ ਦੇਵੇ, ਉਹ ਥੋੜੇ ਵਿੱਚ ਹੀ ਆਨੰਦ ਦੇ ਵਿੱਚ ਆ। ਆਓ ਜਿਵੇਂ ਮੇਰੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਸੈਦ ਖਾਂ ਤੇ ਨਸੀਰਾ ਭੈਣ ਦੀਆਂ ਬੇਨਤੀਆਂ ਪਹੁੰਚੀਆਂ, ਮੇਰਾ ਕਲਗੀਆਂ ਵਾਲਾ ਪਾਤਸ਼ਾਹ ਨਾ ਰੁੱਸੇ, ਜੱਗ ਭਵੇਂ ਜਹਾਨ ਭਵੇਂ ਸਾਰਾ ਰੁੱਸ ਦੇ ਸਾਥੀ ਹੈ।

0: ਔਖੇ ਵੇਲੇ ਆ ਕੇ ਮਾਹੀ ਅੰਗ ਸੰਗ ਖੜਦਾ
1: ਦੇਸਾਂ ਪ੍ਰਦੇਸਾਂ ਵਿੱਚ ਰੱਖਿਆ ਜੋ ਖੜਦਾ ਔਖੇ ਵੇਲੇ ਆ ਕੇ ਮਾਹੀ ਅੰਗ ਸੰਗ ਖੜਦਾ
0: ਨਾਲ ਚੱਕਰਾਂ ਦੇ ਸੱਜਦਾ ਦੁਮਾਲਾ
1: ਜੱਗ ਭਾਵੇਂ ਸਾਰਾ ਰੋਸ

ਕਲਗੀ ਵਾਲਿਆ ਕਰਾਂ ਕਿ ਸਿਫਤ ਤੇਰੀ, ਤੇਰੀ ਦੀਦ ਤੋਂ ਸਦ ਬਲਹਾਰ ਕਿੰਨੇ। ਆ ਛੋਟੀ ਉਮਰ ਪਿਤਾ ਹੱਥੀ ਤੋਰ ਦਿੱਤਾ, ਬਾਰੇ ਜਗ ਤੋਂ ਅਜੀਤ ਜੁਝਾਰ ਕਿੰਨੇ। ਛੋਟੇ ਲਾਲ ਅੱਖਾਂ ਦੇ ਚੰਨ ਤਾਰੇ, ਮਾਂ ਗੁਜਰੀ ਤੇ ਦਲਦਾਰ ਕਿੰਨੇ। ਪ੍ਰਿਤਪਾਲ ਤੋਂ ਕਦੇ ਨੀ ਗਿਣ ਹੋਣੇ ਤੇਰੇ ਪਾਰਸ ਤੇ ਪਰ ਪਕਾਰ ਕਿੰਨੇ। ਮਾਂ ਗੁਜਰੀ ਤੇ ਚੰਨ ਵਰਗਾ ਚੰਨ ਹੋਰ ਕੋਈ ਨੀ ਆ ਸਕਦਾ। ਹੱਥੀ ਬਾਹਰ ਜਿਗਰ ਦੇ ਟੋਟਿਆਂ ਨੂੰ ਨੀ ਰੱਬ ਦਾ ਸ਼ੁਕਰ ਮਨਾ ਸਕਦਾ। ਮਾਛੀ ਵਾੜੇ ਜੰਗਲਾਂ ਦੇ ਵਿੱਚ ਨਹੀਂ ਗੀਤ ਪਿਆਰ ਦੇ ਗਾ ਸਕਦਾ। ਅਜੀਤ ਵਾਲ ਦੇ ਪਾਰਸ ਵਰਗਾ ਨਹੀਂ ਕਰਜਾ ਉਹਦਾ ਲਾ ਸਕਦਾ। ਆਓ ਸਮੇਂ ਦੀ ਸਮਾਪਤੀ ਹੈ, ਸਤਿਗੁਰੂ ਜੀ ਕਿਰਪਾ ਕਰਨ ਇੱਕ ਨੀ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗੁਰੂ ਵਡਿਆਈਆਂ ਕਰਦਿਆਂ, ਸਿਫਤ ਸਲਾਹ ਕਰਦਿਆਂ, ਗੁਰਬਾਣੀ ਪੜ੍ਹਦਿਆਂ ਹੋ ਜਾਂਦੀਆਂ। ਗੁਰੂ ਸਾਹਿਬ ਬਖਸ਼ਣ ਹਾਰੇ ਆ, ਗੁਨਾਹਾਂ ਦੀ ਮਾਫੀ ਦੇਣ, ਅੱਗੇ ਤੋਂ ਸਮਤ ਦੇਣ, ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸਵਾਵਾਂ ਲੈਂਦੇ ਰਹਿਣ। ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ, ਦਰੋ ਘਰੋਂ ਨਿਤਨੇਮ ਦੀਆਂ ਦਾਤਾਂ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਚ ਬਰਕਤਾਂ, ਚੜ੍ਹਦੀ ਕਲਾ ਵਾਲਾ ਜੀਵਨ ਮਹਾਰਾਜ ਬਖਸ਼ੇ। ਸੋ ਬਹੁਤ ਹੀ ਸਤਿਕਾਰ

ਆਪ ਸੰਗਤਾਂ ਨੂੰ ਢਾਡੀ ਵਾਰਾਂ ਸਰਵਣ ਕਰਾ ਰਹੇ ਸਨ। ਗਿਆਨੀ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਸਮਾਂ ਕੀਰਤਨ ਦਾ ਹੈ। ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ, ਤਿੰਨਾਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਬਿੜਾਂਸ ਮਹੱਲਾ ਪਹਿਲਾ ਕਾਰ ਪੰਜਵਾਂ ਅਲਾਣੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੇ ਲਾਇਆ ਮੋਲਤ ਪੁੰਨੀ ਪਾਈ ਪਰੇ ਜਾਨੀ ਆੜਾ ਕੱਚ ਲਾਇਆ ਜਾਨੀ

ਆਏ ਜਿਹਾ ਲਿਖਿਆ ਤਿਹਾ ਪਾਇਆ ਜਿਹਾ ਪੁਰਖ ਮਾਇਆ ਧਨ ਸਰਿੰਦਾ ਸੱਚਾ ਪਾਤਸ਼ਾਹ ਜੇਨ ਜਗ ਧੰਦੇ ਲਾਇਆ ਸਹਿਬ ਸਿਮਰੋ ਮੇਰੇ ਭਾਈ ਉਹ ਸਭਨਾ ਇਹੋ ਪਿਆਣਾ

ਗੁਰ ਸ਼ਬਦੀ ਸਚ ਖੇਲੋ, ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ, ਜੁਗ ਜੁਗ ਸੱਚ ਹੈ ਵੇਸੇ, ਸਾਜਨ ਸੈਣ ਮਿਲੋ ਸੰਜੋਗੀ, ਗੁਰ ਮੇਲੇ ਖੋਲੇ ਫਾਸੇ, ਬਾਬਾ ਨੰਗੜਾ ਆਇਆ ਜਗ ਮੈਂ, ਦੁੱਖ ਸੁਖ ਲੇਖ ਲਕਾਇਆ, ਲਿਖਿਆੜਾ ਸਹਾ ਨਾ ਟਲੈ, ਜਿਹੜਾ ਪੁਰਬ ਕਮਾਇਆ, ਬੈ ਸੱਚੇ ਲਿਖਿਆ ਅੰਮ੍ਰਿਤ ਵਿਖਿਆ, ਜਿਤ ਲਾਇਆ ਤਿਤ ਲਾਗਾ, ਕਮਣ ਯਾਰੀ ਕਮਣ ਪਾਏ, ਬਹੁ ਰੰਗੀ ਗਲਤਾ ਗਾ, ਹੋਸ਼ੀ ਮਤ ਪਿਆ ਮਨ ਹੋਸ਼ਾ, ਗੁਰਸਾ ਮੱਖੀ ਖਾਇਆ, ਨਾ ਮਰਯਾਦ ਆਇਆ ਕਲ ਭੀਤਰ, ਨਾ ਗੋਬੰਦ ਚਲਾਇਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਜਣ ਸੱਚਾ ਪਾਤਸ਼ਾਹ ਸਰਸ਼ਾਹ ਦੈਸ਼ਾ ਹੋ ਜਿਸ

ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮਨ ਲਈ ਰਜਾਏ ਜਿਉ। ਮੋਰੀ ਪੁੱਤ ਸਨਮ ਖੋਇਆ ਰਾਮਦਾਸ ਪੈਰੀ ਪਾਏ ਜਿਉ। ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰੂ ਆਪ ਰੱਖਿਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ, ਘੱਲੇ ਆਵੇ ਨਾਨਕਾ ਸਤਿ ਉੱਠੀ ਜਾਹੀ ਦੇ ਮਹਾਂਵਾਕਾਂ ਅਨੁਸਾਰ। ਬਹੁਤ ਹੀ ਸਤਿਕਾਰਯੋਗ ਸਰਦਾਰ ਸਰਬਜੀਤ ਸਿੰਘ ਜੀ ਰੰਧਾਵਾ, ਜੋ ਕਿ ਮਹਾਰਾਜ ਜੀ ਵੱਲੋਂ ਬਖਸ਼ੀ ਵਿਸ਼ਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਪਰਿਵਾਰ ਨੂੰ ਸਰੀਰੀ ਵਿਛੋੜਾ ਦੇ ਗਏ ਸਨ, ਅਤੇ ਇਹਨਾਂ ਦੇ ਅੱਜ ਪੰਜ ਪੁੱਤਰ ਸਰੀਰ ਦਾ ਅੰਤਮ ਸੰਸਕਾਰ ਕੀਤਾ ਗਿਆ, ਉਪਰੰਤ ਪਰਿਵਾਰ ਵੱਲੋਂ ਵਿਛੜੀ ਹੋਈ ਰੂਹ ਦੇ ਨਿਮਿਤ ਰੱਖੇ ਗਏ ਸ੍ਰੀ ਸਾਹਿਬ ਪਾਤਸ਼ਾਹ ਜੀ ਦੇ ਭੋਗ ਪਾਏ ਗਏ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਆਪ ਜੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ

ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ ਰਾਣਾ ਰਾਓ ਨਾ ਕੋ ਰਹਿ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਏ ਨਾ ਬੰਧੈ ਧੀਰ ਬਿਰਖੈ ਹੇਠ ਸਭ ਜੰਤ ਇਕੱਠੇ ਇੱਕ ਤੱਤੇ ਇੱਕ ਬੋਲਣ ਮਿੱਠੇ ਅਸਤ ਉਦੋਤ ਭਇਆ ਉੱਠ ਚੱਲੇ ਜਿਉਂ ਜਿਉਂ ਔਦ ਵਿਹਾਣੀਆਂ ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਹਿਆ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ ਸੋ ਕਹੁ ਟਲ ਗੁਰਸੇਵੀ ਐ ਅਹਿਨਿਸ ਸਹਿਜ ਸੁਭਾਏ ਦਰਸ਼ਨ।

ਸਿਰ ਸਾਹਾਂ ਦੈਸ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਵਿਣ ਨਾਵੈ ਸਭ ਭਰਮ ਦੇ ਨਿਤ ਜਗ ਤੋਟਾ ਸਹਿਸਾਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਪਾਵਨ ਹਜ਼ੂਰੀ ਅੰਦਰ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਹੋਰਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਇਕੱਤਰ ਹੋਈ ਗੁਰੂ ਸਾਰੀ ਸਾਧ ਸੰਗਤ ਜੀ, ਗੁਰੂ ਪਾਤਸ਼ਾਹ ਕਿਰਪਾ ਕਰਨ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ, ਗੁਰਦੁਆਰਾ ਸਾਹਿਬ ਦੇ ਦੀ ਪ੍ਰਬੰਧਕ ਕਮੇਟੀ, ਗੁਰਦੁਆਰਾ ਸਾਹਿਬ ਦੇ ਸਮੁੱਚੇ ਸਟਾਫ ਵੱਲੋਂ ਪਰਿਵਾਰ ਨਾਲ ਭਾਈ ਸਰਬਜੀਤ ਸਿੰਘ ਹੋਰਾਂ ਦੇ ਚਲੇ ਜਾਣ ਦਾ ਦੁੱਖ ਹਮਦਰਦੀ ਦੇ ਰੂਪ ਵਿੱਚ ਜ਼ਾਹਰ ਕਰਦੇ ਹੋਏ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ। ਪਿਛੜੀ ਹੋਈ ਜੀਵ ਆਤਮਾ ਨੂੰ ਸਤਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਪਰਿਵਾਰ ਵੱਲੋਂ ਆਈ ਹੋਈ ਸੰਗਤ ਦਾ ਧੰਨਵਾਦ, ਜਿੱਥੇ ਆਪ ਜੀ ਨੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਆ ਕੇ ਦੁੱਖ ਵੰਡਾਇਆ ਹੈ। ਸਤਿਗੁਰੂ ਕਿਰਪਾ ਕਰਨ, ਬੇਨਤੀ ਹੈ ਕਿ ਕੜਾਹ ਪ੍ਰਸ਼ਾਦ ਬਾਹਰ ਆਪ ਜੀ ਨੇ ਕਾਊਂਟਰ ਤੋਂ ਲੈਣਾ ਹੈ, ਇਸ ਤੋਂ ਬਾਅਦ ਗੁਰੂ ਕੇ ਲੰਗਰਾਂ ਵਿੱਚੋਂ ਲੋੜ ਅਨੁਸਾਰ ਲੰਗਰ ਪ੍ਰਸ਼ਾਦ ਪਾਣੀ ਜ਼ਰੂਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਆਓ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਵਾਲੇ ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ। ਆਓ ਕੀਰਤਨ ਸਰਵਣ ਕਰੀਏ। ਦੱਸ ਰਿਹਾ ਪਾਸੋਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਭੁੱਲਾਂ ਲਈ ਖਿਮਾ ਜਾਚਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਇੰਨੀ ਕੁ ਹਾਜ਼ਰੀ ਆਪ ਸੰਗਤ ਪ੍ਰਵਾਨ ਕਰਿਓ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬੁਲਾਓ ਜੀ। ਫਤਿਹ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਕੀਰਤਨ ਸਰਵਣ ਕਰ ਰਹੇ ਸੀ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਵਾਲਿਆਂ ਪਾਸੋਂ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਾਤਸ਼ਾਹ ਰਹਿਮਤ ਕਰਨ ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ। ਹੁਣ ਆਪ ਜੀ ਦੇ ਦਰਸ਼ਨ ਕਰਨ ਲਈ ਸਟੇਜ ਉੱਪਰ ਸੁਸ਼ੋਭਿਤ ਹੋ ਰਹੇ ਨੇ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਹਜ਼ੂਰੀ ਕੀਰਤਨੀਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ। ਭਾਈ ਸਾਹਿਬ ਹੋਰੀ ਕੀਰਤਨ ਆਰੰਭ ਕਰਨ ਇਸ ਤੋਂ ਪਹਿਲਾਂ ਕੁਝ ਬੇਨਤੀਆਂ ਨੇ। ਗੁਰਦੁਆਰਾ ਸਾਹਿਬ ਵਿਖੇ ਪਾਠ ਬੋਧ ਸਮਾਗਮ ਚੱਲ ਰਿਹਾ ਹੈ ਜਿਸ ਦੀ ਸਮਾਪਤੀ 16 ਅਗਸਤ ਨੂੰ ਹੋਵੇਗੀ ਔਰ 16 ਅਗਸਤ ਨੂੰ ਹੀ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪੌਲ ਛਕਣੀ ਹੋਵੇ, ਅੰਮ੍ਰਿਤ ਦੀ ਦਾਤ ਲੈਣੀ ਹੋਵੇ, ਉਹ 16 ਅਗਸਤ ਨੂੰ ਸਵੇਰੇ 7 ਵਜੇ ਸਣਕੇ ਸੀ ਇਸ਼ਨਾਨ ਕਰਕੇ ਵਸਤਰ ਸਾਫ਼ ਵਸਤਰ ਪਹਿਨ ਕੇ ਕਕਾਰ ਪਹਿਨ ਕੇ ਗੁਰਦੁਆਰਾ ਸਾਹਿਬ ਦੇ ਗੈਲਰੀ ਹਾਲ ਵਿੱਚ ਪਹੁੰਚ ਜਾਣ ਔਰ ਆਪਣੇ ਨਾਮ ਅੱਜ ਹੀ ਤੁਸੀਂ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿੱਚ ਲਿਖਵਾ ਦਿਓ। ਸੋ ਇਹ ਬੇਨਤੀ ਪ੍ਰਵਾਨ ਕਰਨੀ ਜੀ ਔਰ ਨਾਲ ਹੀ ਬੇਨਤੀ ਹੈ ਕਿ ਅੱਜ ਸ਼ਾਮ ਨੂੰ ਅੱਜ ਰਾਤ ਨੂੰ ਰੈਣ ਸਬਾਈ ਕੀਰਤਨ ਦਰਬਾਰ ਹੋਵੇਗਾ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਹ ਰੈਣ ਸਬਾਈ ਕੀਰਤਨ ਦਰਬਾਰ 8:30 ਵਜੇ ਤੋਂ ਸਵੇਰੇ ਤੜਕੇ 4:30 ਵਜੇ ਤੱਕ ਹੋਵੇਗਾ। ਆਪ ਜੀ ਨੇ ਇਸ ਕੀਰਤਨ ਦਰਬਾਰ ਵਿੱਚ ਪਹੁੰਚ ਕੇ ਵੀ ਲਾਹੇ ਪ੍ਰਾਪਤ ਕਰਨੇ ਜੀ। ਆਓ ਕੀਰਤਨ ਸਰਵਣ ਕਰੀਏ ਭਾਈ ਗੁਰਵਿੰਦਰ ਸਿੰਘ ਜੀ ਹਜ਼ੂਰੀ ਕੀਰਤਨੀਏ ਸ੍ਰੀ ਦਰਬਾਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਾਕ ਰਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ

ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ, ਸਭ ਧਿਆਵੈ ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆ ਕਾ ਦਾਤਾਰਾ, ਹਰ ਧਿਆ

ਆਖ ਬਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ

ਇੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੈ ਛਾੜ ਕੋਈ ਅਵਰ ਨ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀਅਸ ਧੁਜੂ ਕਰੀਓ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਕੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਾਬ ਉਦ ਕਰਖ

ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ।

ਸਵਾਸਾਂ ਸੰਗ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ

ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸੁਮਤ ਬਖਸ਼ਿਸ਼ ਕਰਨੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈ ਵਿੱਚ ਬਰਕਤਾਂ ਪਾਉਣੀਆਂ, ਆਪ ਜੀ ਕਿਰਪਾ ਕਰੋ ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਦਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਬਲਿਓ ਚਿਰਾਗ ਅੰਧਿਆਰ ਮਹਿ, ਸਭ ਕਲ ਉਧਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਸੋ ਕਹ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਏ, ਦਰਸਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਂਦੈ, ਜਿਸ ਪਾਸ

ਸਲੋਕ ਮਹੱਲਾ ਤੀਜਾ। ਹਸਤੀ ਸਿਰ ਜਿਉਂ ਅੰਕਸ ਹੈ,

ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ ਨਾਨਕ ਕੁੱਲ ਉਧਾਰ ਹੈ ਆਪਣਾ ਦਰਗ ਹੈ ਪਾਵ ਹੈ ਮਾਣ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆਂ ਇੱਕ ਸੇਵਕ ਗੁਰਪਾਸ ਇੱਕ ਗੁਰ ਕਰ ਲਾਈਆ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿਨ੍ਹਾਂ ਭਾਉ ਗੁਰੂ ਦੇਵਾਈਆ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀਵਾਈਆ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਗੁਰ ਸਤਿਗੁਰ